ਤੇ ਕੁਝ ਬੰਦੇ ਜਾਂ ਔਰਤਾਂ ਜੋ 30-35 ਤੋਂ ਉੱਪਰ ਦੇ ਸਨ ਉੱਥੇ ਵੋਕੇਸ਼ਨਲ ਟ੍ਰੇਨਿੰਗ ਲਈ ਆਉਂਦੇ ਸਨ, ਜਾਂ ਕਹਿ ਲਓ ਵੀ ਅੱਧ ਖੜ ਲੋਕਾਂ ਦੀ ਉਮਰ ਦਾ ਸਕੂਲ। ਉੱਥੇ ਉਹਨਾਂ ਦੀ ਟੀਚਰ ਸੀਗੀ ਸਾਰਾ। ਸਾਰਾ ਨੇ ਇੱਕ ਦਿਨ ਉਹ ਸਾਰੀ ਕਲਾਸ ਨੂੰ ਇੱਕ ਅਸਾਈਨਮੈਂਟ ਦਿੱਤੀ, ਅਸਾਈਨਮੈਂਟ ਜਿਸ ਦੇ ਵਿੱਚ ਤੁਸੀਂ ਦੱਸਣਾ ਸੀਗਾ ਕਿ ਤੁਸੀਂ ਕਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਰਿਸ਼ਤਾ ਜਿੱਥੋਂ ਤੁਸੀਂ ਮਾਫ਼ੀ ਮੰਗਣਾ ਚਾਹੁੰਦੇ ਹੋਵੋ। ਸਾਰਾ ਨੇ ਸਾਰੀ ਕਲਾਸ ਦੇ ਵਿੱਚ ਅਨਾਊਂਸ ਕੀਤਾ ਅਤੇ ਕਿਹਾ ਕਿ ਅਗਲੇ ਹਫ਼ਤੇ ਤੁਸੀਂ ਸਾਰੀ ਕਲਾਸ ਸਾਹਮਣੇ ਹਫ਼ਤੇ ਦੇ ਵਿੱਚ ਜਿਹੜਾ ਆਪਣਾ ਰਿਸ਼ਤਾ ਲੱਭ ਕੇ ਜਾਂ ਤਾਂ ਉਹਦੇ ਕੋਲੋਂ ਮਾਫ਼ੀ ਮੰਗੀ ਅਤੇ ਜਾਂ ਉਹਨੂੰ ਦੱਸਿਆ ਕਿ ਤੁਸੀਂ ਉਹਨੂੰ ਕਿੰਨਾ ਪਿਆਰ ਕਰਦੇ ਹੋ। ਹੁਣ ਉੱਥੇ ਹੀ ਉਸੇ ਜਮਾਤ ਦੇ ਵਿੱਚ ਕਲਾਸ ਦੇ ਵਿੱਚ ਇੱਕ ਲੜਕਾ ਸੀ ਸੈਮ। ਸੈਮ 35 ਸਾਲਾਂ ਦਾ ਸੀ। ਘਰੇ ਜਾਂਦੇ ਨੂੰ ਸੈਮ ਦੇ ਦਿਮਾਗ ਦੇ ਵਿੱਚ ਬੜੀ ਗੱਲ ਜੀ ਛਿੜੀ ਕਿ ਇਹ ਕਿੱਦਾਂ ਦੀ ਅਸਾਈਨਮੈਂਟ ਹੋਈ, ਇਹ ਕੋਈ ਅਸਾਈਨਮੈਂਟ ਆ ਦੇਣ ਵਾਲੀ? 35 ਸਾਲਾਂ ਦੀ ਉਮਰ 'ਚ ਬੰਦਾ ਕੀ ਕਿਸੇ ਨਾਲ ਕਵੇ ਕਿਸੇ ਨੂੰ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਜਾਂ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਵੱਡਿਆਂ ਕੀਤਾ ਗਿਆ ਸੀ, ਜਾਂ ਜਿਸ ਤਰੀਕੇ ਦੇ ਨਾਲ ਕਾਫੀ ਮਰਦਾਂ ਨੂੰ ਵੱਡਿਆਂ ਕੀਤਾ ਜਾਂਦਾ ਕਿ ਪਿਆਰ ਕਮਜ਼ੋਰੀ ਆ, ਜਾਂ ਥੋੜ੍ਹੀ ਜਿਹੀ ਈਗੋ ਲਈ ਆਪਾਂ ਤੁਰੇ ਫਿਰਦੇ। ਗੱਡੀ 'ਚ ਜਾਂਦੇ ਨੂੰ ਦਿਮਾਗ ਦੇ ਵਿੱਚ ਆਪਣੇ ਬਾਪ ਦਾ, ਆਪਣੇ ਡੈਡੀ ਦਾ ਖਿਆਲ ਆਉਂਦਾ, ਜਿਸ ਨਾਲ ਉਹ ਪਿਛਲੇ 5 ਸਾਲਾਂ ਤੋਂ ਚੰਗੀ ਤਰ੍ਹਾਂ ਬੋਲਚਾਲ ਦੇ ਵਿੱਚ ਸ਼ਾਮਲ ਨਹੀਂ ਸੀਗਾ। ਕੋਈ ਹੋਈ ਬਹਿਸ ਜਿਸ ਤੋਂ ਬਾਅਦ ਗੱਲ ਇੰਨੀ ਵਧੀ ਕਿ ਹੁਣ ਉਹਨਾਂ ਦੇ ਵਿੱਚ ਗੱਲਬਾਤ ਮਸਾਂ ਹੀ ਹੁੰਦੀ ਸੀ। ਸੋਚਦੇ ਸੋਚਦੇ ਨੂੰ ਆਇਆ ਕਿ ਮੈਂ ਆਪਣੇ ਬਾਪ ਤੋਂ ਮਾਫ਼ੀ ਮੰਗਾਂ, ਉਹਨੂੰ ਦੱਸਾਂ ਵੀ ਮੈਂ ਉਹਨੂੰ ਕਿੰਨਾ ਪਿਆਰ ਕਰਦਾ। ਸੋਚਣ ਦੀ ਦੇਰ ਸੀ, ਉਹ ਥੋੜ੍ਹਾ ਭਾਵੁਕ ਵੀ ਮਹਿਸੂਸ ਕਰਨ ਲੱਗਾ। ਘਰੇ ਪਹੁੰਚਿਆ ਤੇ ਆਪਣੀ ਘਰਵਾਲੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਂ ਕੱਲ੍ਹ ਆਪਣੇ ਬਾਪ ਨੂੰ ਫੋਨ ਲਾ ਕੇ ਉਹਦੇ ਕੋਲੋਂ ਮਾਫ਼ੀ ਮੰਗਣੀ ਆ, ਜਾਂ ਉਹਨੂੰ ਮਿਲਣ ਜਾਣਾ। ਉਸ ਦਿਨ ਉਹ ਦੋਵੇਂ ਜੀ ਬਹਿ ਕੇ ਬੜੀਆਂ ਗੱਲਾਂ ਕਰਦੇ ਨੇ, ਜੋ ਵੀ ਸਾਰੀਆਂ ਚੀਜ਼ਾਂ ਹੁੰਦੀਆਂ। ਹਫ਼ਤੇ ਪਿੱਛੋਂ ਜਦੋਂ ਕਲਾਸ ਦੇ ਵਿੱਚ ਪਹੁੰਚਦਾ ਤਾਂ ਸਾਰਾ ਵੀ ਉਹਨੂੰ ਸੇਮ ਚੀਜ਼ ਪੁੱਛਦੀ ਵੀ ਸਾਰਿਆਂ ਨੇ ਕੀ ਕੁਝ ਕੀਤਾ, ਕਿਹਦੇ ਕੋਲੋਂ ਮਾਫ਼ੀ ਮੰਗੀ। ਸਾਰਾ ਸੋਚ ਰਹੀ ਸੀ ਕਿ ਸ਼ਾਇਦ ਕੋਈ ਲੜਕੀ ਹੱਥ ਖੜਾ ਕਰੇਗੀ, ਪਰ ਲੜਕਾ ਜਿਹਨੇ ਹੱਥ ਖੜਾ ਕੀਤਾ ਸੀ ਉਹ ਪਹਿਲਾਂ ਹੀ ਥੋੜ੍ਹਾ ਭਾਵੁਕ ਸੀਗਾ। ਉਹਨੇ ਉਹੀ ਆਪਣੀ ਗੱਲ ਦੁਹਰਾਈ ਕਿ ਪਿਛਲੀ ਵਾਰ ਜਦੋਂ ਮੈਂ ਇੱਥੋਂ ਗਿਆ, ਰਸਤੇ 'ਚ ਸੋਚਦਾ ਗਿਆ, ਸੋਚਿਆ ਕਿ ਆਪਣੇ ਬਾਪ ਤੋਂ ਮਾਫ਼ੀ ਮੰਗੂੰਗਾ, ਉਸ ਦਿਨ ਘਰੇ ਜਾ ਕੇ ਆਪਣੀ ਵਾਈਫ ਦੇ ਨਾਲ ਵੀ ਮੈਂ ਕਿੰਨਾ ਚਿਰ ਗੱਲਾਂ ਕਰਦਾ ਰਿਹਾ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਆਪਣੇ ਬਾਪ ਕੋਲੋਂ ਮਾਫ਼ੀ ਮੰਗਣ ਲੱਗਾ, ਉਹ ਵੀ ਖੁਸ਼ ਹੋਈ। ਕਹਿੰਦਾ ਉਸ ਰਾਤ ਮੈਂ ਅਤੇ ਮੇਰੀ ਘਰ ਵਾਲੀ ਨੇ ਕਾਫ਼ੀ ਦੇਰ ਤੱਕ ਗੱਲਾਂ ਕੀਤੀਆਂ ਰਿਸ਼ਤਿਆਂ ਬਾਰੇ, ਅਸੀਂ ਕਿਹਨਾਂ ਨੂੰ ਪਿਆਰ ਕਰਦੇ ਹਾਂ, ਆਪਣੇ ਆਲੇ ਦੁਆਲੇ ਬਾਰੇ। ਕਹਿੰਦਾ ਉਹ ਰਾਤ ਬੜੀ ਸੋਹਣੀ ਰਾਤ ਸੀਗੀ, ਮੈਨੂੰ ਨਹੀਂ ਚੇਤਾ ਕਿ ਇਸ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨਾਲ ਇੱਡਾ ਸੋਹਣਾ ਸਮਾਂ ਕਦੋਂ ਬਤੀਤ ਕੀਤਾ ਹੋਵੇ। ਕਹਿੰਦਾ ਅਗਲੇ ਦਿਨ ਮੈਂ ਜਦੋਂ ਉੱਠਿਆ ਅਤੇ ਆਪਣੇ ਬਾਪ ਨੂੰ ਫੋਨ ਕੀਤਾ, ਜਿਹੜਾ ਗੁੱਸੇ 'ਚ ਸੀ ਮੇਰੇ ਨਾਲ ਅਤੇ ਜਿਹਦੇ ਨਾਲ ਮੈਂ ਵੀ ਗੁੱਸੇ ਸੀ। ਜਦੋਂ ਉਹਨੂੰ ਫੋਨ ਕੀਤਾ ਆਪਣੇ ਬਾਪ ਨੂੰ, ਅਤੇ ਦੂਜੇ ਪਾਸਿਓਂ ਉਹਦੀ ਵੀ ਗਰੰਪੀ ਜਿਹੀ ਆਵਾਜ਼ ਆਈ, ਵਾਟ ਡੂ ਯੂ ਵਾਂਟ ਨਾਓ, ਹੁਣ ਕੀ ਚਾਹੀਦਾ ਤੈਨੂੰ? ਅਤੇ ਕਹਿੰਦਾ ਮੈਂ ਬਸ ਇੰਨੀ ਰਿਕੁਐਸਟ ਕੀਤੀ ਕਿ ਮੈਂ ਸ਼ਾਮੀ ਤੁਹਾਨੂੰ ਮਿਲਣਾ ਚਾਹੁੰਦਾ। ਸ਼ਾਮ ਦਾ ਸਮਾਂ ਹੋਇਆ, ਕੰਮ ਤੋਂ 5 ਵਿਹਲਾ ਹੋ ਕੇ ਸਿੱਧਾ ਬਾਪ ਵੱਲ ਹੀ ਚਲਾ ਗਿਆ ਉਹਦੇ ਘਰੇ। ਰਾਸਤੇ 'ਚ ਹੀ ਸੋਚੀ ਜਾਂਦਾ ਸੀਗਾ ਕਿ ਕਿਧਰੇ ਮਾਂ ਨਾ ਦਰਵਾਜ਼ਾ ਖੋਲ ਦੇ, ਕਿਉਂਕਿ ਜੇ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਸ਼ਾਇਦ ਮਾਂ ਨੂੰ ਹੀ ਦੱਸਣਾ ਪਊਗਾ, ਮਾਂ ਹੀ ਅੱਗੇ ਬਾਪ ਨੂੰ ਦੱਸੇਗੀ।
पर कुदरती जदों पहुंचया तो बाप ने दरवाजा खोलिया। बाप का चेहरा सी जिहड़ा उस तों गुस्सा साफ पढ़िया जा सकता सी, पर जिहड़ा लड़का सी उन्हें एक भी पल ना गवाया तो अपने बाप का हाथ फड़ के कहण लगा कि मैं तैनूं बहुत प्यार करता, मैनू माफी दई जे मैं तेरा दिल दिखाया होवे कदी। एक पुत्र दा अपने बाप नूं कहना ते बाप ना पिघले। उसका बाप भी उन्हूं गल नाल ला लैंदा ते कहिंदा कि मैनू पता तू मैनू बहुत प्यार करदा ते प्यार तैनूं मैं भी बड़ा करदा, पर कदी कह नहीं सकिया। अज तू कहा या ते मैं कह रहा। उस तो बाद प्यो पुत ने काफ़ी चिर गल्लां कीतियां। मां भी लागे बैठी देखती रही, रोंदी रही, हसती रही, पर अज उन्हूं लग रहा सीगा कि जिंदगी दे विच पता नहीं किड्डी कि वड्डी चीज़ फतेह कर ली है। वो प्यार अपने बाप लई शायद किन्ने चिर तो लुकाई बैठा सी। फिर अगले दिन काम ते जाना सी, अगले एक दो दिन मिलन का वादा करके वह फिर घरे आ गया। अगलिया एक दो मुलाकातों के विच उन्हूं पता लगता कि उसका बाप किसी बीमारी तो ग्रस्त है, तो शायद कुछ महीने या सालों का मेहमान है। जिवें उन्हूं एक होर झटका लगा होवे, इन्हें तो सुने बिना ही चल जाना सीगा कि मैं इन्हूं कितना प्यार करदा जां मैं इस तों माफी चाहुंदा। जदों लड़का अपनी कहानी क्लास दे विच दस रहा सी ते सारे रो रहे सी, सारे भावुक सी। ए सी कहानी, पर जो सानू सीखण नूं मिलिया कि देर ना हो जाए। कुछ रिश्ते ने, कुछ सज्जन ने, कुछ यार ने जिन्हां तों असीं एवें मूंह वट्टी बैठे हां, पर एक कोशिश करके तां देखिए, कह के तां देखिए कि डैडी जी मैं तुहानूं बहुत प्यार करदा, मेरे वीर मैं तैनूं बहुत प्यार करदा, भैण मेरी है तू मैनूं बहुत प्यारी है। कई वारी तलखियां इसे करके वधदियां जांदियां कि असीं कुछ कहना मुनासिब नहीं समझते, सानू लगता कि बिना क्या ही सरचना, पर बोलना जरूरी है। इस तो पहला कि देर हो जाए, इस तो पहला क्यों रवे ना रिश्ता, ते बाद चो बंदा एक बोझ जा चुकी फिरे कि ये माफी रहेगी ते प्यार भी रह गया। सो समा हुंदिया सांभ लिया जावे, बाद चो फिर ना पछताना पवे। आस करदे हां तुहानूं अज दी कहानी वधिया लग्गिया होगी। ए सुनी सी मैं जसवीर धालीवाल होना कोलों, बहुत बहुत उन्हां दा वी धन्नवाद।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: Hi, this is Ayushman Khurana and you're listening to Radio Hanji.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Hanji, yoy Hanji Hanji,
4: Hanji Radio.
5: यार तू इतने इनी चेती आके पक्का भी हो गया, की जुगाड़ लाया है?
6: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: सुनो जी, गड्डी अक्षरा ज्वेलर्स वाल ले लो।
8: ओ जो हुकम मेरी सरकार।
7: ओ आ किधर, हैरी स्पार्क वाल जाना, तुसी आ किथे जा रहे हो?
8: अक्षरा ज्वेलर्स दी दूजी लोकेशन रिवरस्टंच,
7: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
8: आहो जी आहो,
7: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन विच वी तुहाडी सेवा विच।
9: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02-9063-1618 और पैरामेटा सिडनी अति न्यू दिल्ली विच भी आईएमई एडवाइजर।
10: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਈ ਐਮ ਈ ਐਡਵਾਈਜ਼ਰਸ ਦੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ, ਔਰ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ, ਕਿਉਂਕਿ ਲਾਈਵ ਸੈਸ਼ਨ ਸਿਰਫ ਰੇਡੀਓ 'ਤੇ ਨਹੀਂ ਹੈ, ਸਾਡੇ ਫੇਸਬੁੱਕ ਪੇਜ ਤੋਂ ਵੀ ਹੈ, ਸੋ ਤੁਸੀਂ ਉੱਥੋਂ ਜਾ ਕੇ ਇਸ ਪ੍ਰੋਗਰਾਮ ਨੂੰ ਦੇਖ ਵੀ ਸਕਦੇ ਹੋ ਫੇਸਬੁੱਕ ਤੋਂ ਲਾਈਵ, ਅਤੇ ਆਪਣੇ ਸਵਾਲ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਰ ਸਕਦੇ ਹੋ। ਅੱਜ ਦਾ ਜਿਹੜਾ ਇਹ ਲਾਈਵ ਹੈਗਾ ਆਈ ਐਮ ਏ ਐਡਵਾਈਜ਼ਰ ਦੇ ਨਾਲ ਪ੍ਰੇਮ ਗੋਇਲ ਜੀ ਸਾਡੇ ਨਾਲ ਮੌਜੂਦ ਹੈ। ਪਹਿਲਾਂ ਤਾਂ ਭਾਅ ਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ ਸਰ?
11: ਬਹੁਤ ਵਧੀਆ ਭਾਅ ਜੀ,
10: ਚਲੋ ਬਹੁਤ ਵਧੀਆ ਹੀ ਚਾਹੀਦਾ ਹੈਗਾ। ਅੱਜ ਜਿਹੜਾ ਇਹ ਲਾਈਵ ਸ਼ੋਅ ਕਰਨ ਜਾ ਰਹੇ ਹਾਂ ਆਪਾਂ, ਇਹਦੇ 'ਚ ਬਹੁਤ ਸਾਰੇ ਮਸਲੇ ਨੇ। ਇੱਕ ਤਾਂ ਪਿਛਲੇ ਕੁਛ ਟਾਈਮ ਤੋਂ ਚੇਂਜਿਸ ਜਿਹੜੇ ਨੇ ਪ੍ਰਪੋਜ਼ ਕੀਤੇ ਜਾ ਰਹੇ ਨੇ, ਹਾਲੇ ਆਏ ਵੀ ਨਹੀਂ ਹੈਗੇ, ਔਰ ਵੈਸੇ ਤਾਂ ਤੁਸੀਂ ਕਾਫੀ ਲੰਬੇ ਟਾਈਮ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਪਰ ਜਦੋਂ ਚੇਂਜਿਸ ਪ੍ਰਪੋਜ਼ ਹੋਣ ਦੇ ਉੱਤੇ, ਹਾਲੇ ਪ੍ਰਪੋਜ਼ ਵੀ ਆਫੀਸ਼ਲੀ ਨਹੀਂ ਹੋਏ ਹੈਗੇ, ਜਦੋਂ ਇਸ ਕਿਸਮ ਦਾ ਰੌਲਾ ਪੈਣ ਲੱਗ ਜਾਵੇ ਕਿ ਚੇਂਜਿਸ ਆ ਰਹੇ ਨੇ ਚੇਂਜਿਸ ਆ ਰਹੇ ਨੇ, ਅਤੇ ਉਹ ਚੇਂਜਿਸ ਵਾਕਈ ਕਿੰਨੇ ਡਰਾਵਨੇ ਹੋਣਗੇ ਮਾਈਗ੍ਰੇਸ਼ਨ ਪਰਪਸ ਤੋਂ, ਜਿਹੜੇ ਲੋਕ ਆਸਟ੍ਰੇਲੀਆ 'ਚ ਆਉਣਾ ਚਾਹੁੰਦੇ ਨੇ ਜਾਂ ਰਹਿਣਾ ਚਾਹੁੰਦੇ ਨੇ। ਤੁਹਾਡਾ ਟੇਕ ਕੀ ਹੈਗਾ ਇਹ ਪ੍ਰਪੋਜ਼ਡ ਚੇਂਜਿਸ ਦੇ ਉੱਤੇ?
11: ਗੌਤਮ ਜੀ, ਬਹੁਤ ਡਰਾਸਟਿਕ ਚੇਂਜਿਸ ਆ ਰਹੀਆਂ, ਜਿਵੇਂ ਤੁਸੀਂ ਦੇਖਿਆ ਵੀ ਲਾਸਟ ਵੀਕ ਇਮੀਗ੍ਰੇਸ਼ਨ ਮਿਨਿਸਟਰ ਦੀ ਕਾਨਫਰੰਸ ਸੀਗੀ ਜਿਹੜੀ ਲਾਸਟ ਮਿੰਟ 'ਤੇ ਇਹਨਾਂ ਨੇ ਪੋਸਟਪੋਨ ਕਰਤੀ, ਹੈ ਨਾ, ਅਤੇ ਉਹਦੇ ਵਿੱਚ ਜਿਹੜਾ ਇੰਟਰਨਲ ਨਿਊਜ਼ ਨਿਕਲ ਕੇ ਆ ਰਹੀ ਉਹਦੇ 'ਚ ਇਹੀ ਸੀ ਵੀ ਇਹ ਪੇਰੈਂਟ ਵੀਜ਼ਾ, ਪਾਰਟਨਰ ਵੀਜ਼ਾ ਜਾਂ ਫੈਮਿਲੀ ਵੀਜ਼ਾਸ ਦੇ ਵਿੱਚ ਚੇਂਜਿਸ ਲੈ ਕੇ ਆ ਰਹੇ ਆ, ਹੈ ਨਾ, ਬਟ ਉਹਦਾ ਇਫੈਕਟ ਤਾਂ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਗਿਆ। ਜਿਵੇਂ ਹੁਣ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਗਾ ਜੀ, ਹੈ ਨਾ, ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ, ਇਹਨਾਂ ਕੰਟਰੀਜ਼ ਤੋਂ ਜਿੰਨੇ ਵੀ ਵਿਜ਼ਟਰ ਵੀਜ਼ਾਸ ਲੱਗ ਰਹੇ ਆ ਪਿਛਲੇ 15-20 ਦਿਨ ਇੱਕ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ, ਸਭ 'ਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਆ ਰਹੀ ਆ। ਈਵਨ ਪੇਰੈਂਟਸ ਦੇ ਕੇਸਿਸ ਦੇ ਵਿੱਚ ਨੋ ਫਰਦਰ ਸਟੇਅ ਦੀ ਕੰਡੀਸ਼ਨ ਲੱਗ ਕੇ ਆ ਰਹੀ ਆ, ਹੈ ਨਾ, ਅਤੇ
10: ਜਿਹੜੀ 8503
11: ਜਿਹੜੀ ਉਹ ਸਭ 'ਤੇ ਆ, ਡਿਪਾਰਟਮੈਂਟ ਦੀ ਕੋਈ ਨਹੀਂ ਡਿਸਕ੍ਰਿਪਸ਼ਨਰੀ ਕੰਡੀਸ਼ਨ ਆ। ਪਹਿਲਾਂ ਪਿਛਲੇ ਤੁਸੀਂ ਦੇਖੋ ਵੀ 5-6 ਸਾਲਾਂ ਤੋਂ ਅਸੀਂ ਇਹ ਕੰਡੀਸ਼ਨ ਲੱਗ ਕੇ ਆਉਂਦੀ ਨਹੀਂ ਦੇਖੀ ਵਿਜ਼ਟਰ ਵੀਜ਼ਾ, ਵਿਜ਼ਟਰ ਵੀਜ਼ਾ ਜਿਹੜੇ ਆ ਰਹੇ ਸੀ ਪੇਰੈਂਟਸ ਦੇ, ਜਿਹਦੇ ਵੀ 3-3 ਸਾਲ ਦੇ ਵੀਜ਼ਾਸ ਆ ਰਹੇ ਸੀ, ਉਹ ਮਲਟੀਪਲ ਐਂਟਰੀ ਰਹਿੰਦਾ ਸੀ, 3 ਮੰਥਸ ਦੀ ਐਂਟਰੀ ਆ ਜਾਂ 6 ਮੰਥਸ ਜਾਂ 12 ਮੰਥਸ, ਜਿੰਨੀ ਐਪਲੀਕੈਂਟ ਮੰਗਦਾ ਸੀ ਉੱਨੀ ਦੇ ਰਿਹਾ ਸੀ, ਵੀ ਪੇਰੈਂਟਸ ਨੂੰ ਨੋਰਮਲੀ 12 ਮਹੀਨੇ ਦੀ ਦੇ ਦਿੰਦੇ ਸੀ, ਉਹਦੇ 'ਚ ਮੈਡੀਕਲ ਕਰਾਉਣਾ ਪੈਂਦਾ ਸੀ 12 ਮਹੀਨੇ ਦੀ ਸਟੇ, ਆਸਟ੍ਰੇਲੀਆ ਦੇ ਵਿੱਚ 6 ਮਹੀਨੇ ਕੰਟਰੀ ਆਊਟ ਕਰੋ ਫਿਰ 12 ਮਹੀਨੇ ਆ ਸਕਦੇ ਸੀ, ਜੋ ਇਸ ਹਿਸਾਬ ਨਾਲ
10: ਕੀ ਪ੍ਰੋਬਲਮ ਆ ਰਹੀ ਹੈ ਫਿਰ ਪੇਰੈਂਟਸ,
11: ਹੁਣ ਇੱਕ ਤਾਂ ਡਿਊਰੇਸ਼ਨ ਘਟਾਤੀ ਜੀ ਇਹਨਾਂ ਨੇ,
10: ਅੱਛਾ
11: 6-6, 8-8 ਮਹੀਨੇ ਦੇ ਵੀਜ਼ਾ ਦੇ ਰਹੇ ਆ, ਅਤੇ ਉਹਦੇ 'ਚ ਪੇਰੈਂਟਸ ਨੂੰ ਕਹਿ ਰਹੇ ਵੀ 6 ਮੰਥਸ ਦੀ ਸਟੇ ਹੋਊਗੀ ਤੁਹਾਡੀ, ਮੈਕਸੀਮਮ ਸਟੇ ਸਿੰਗਲ ਟਾਈਮ
10: 6 ਮੰਥਸ
11: ਹੋਊਗਾ, ਮਲਟੀਪਲ ਐਂਟਰੀ ਬਟ ਉਹ 8 ਮਹੀਨੇ ਦਾ ਗਾ, ਠੀਕ ਹੈ, ਪੇਰੈਂਟਸ ਆਏ 6 ਮਹੀਨੇ ਰਹੇ, ਉਸ ਤੋਂ ਬਾਅਦ ਕੰਟਰੀ ਆਊਟ ਕੀਤਾ, ਫਿਰ 6 ਮਹੀਨੇ ਲਈ ਆ ਗਏ, ਚਲੋ ਠੀਕ ਆ ਦੋ ਵਾਰ, ਬਟ ਉਹ ਤੇ ਨੋ ਫਰਦਰ ਸਟੇ ਕੰਡੀਸ਼ਨ ਆ ਰਹੀ ਆ
10: ਜੇ ਹਟਾਈ ਜਾ ਸਕਦੀ ਹੈ।
11: ਹਟ ਜਾਂਦੀ ਹੈ ਗੌਤਮ ਜੀ, ਹਟ ਜਾਂਦੀ ਹੈ, ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਵੀਜ਼ਾ ਫਾਈਲ ਕਰਨਾ ਗਾ ਅੱਗੇ, ਉਹ ਡਿਪੈਂਡ ਕਰੂਗਾ, ਹੈ ਨਾ, ਉਹ ਤੇ ਵੇਵਰ ਹੈਗਾ ਗਾ, ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਬਟ ਜਿਹੜੀ ਨੋ ਫਰਦਰ ਸਟੇ ਦੀ ਕੰਡੀਸ਼ਨ ਆ ਰਹੀ ਹੈ, ਹੁਣ ਤੁਸੀਂ ਦੇਖੋ ਵੀ ਸਪੈਸ਼ਲੀ ਫੈਮਿਲੀ ਵੀਜ਼ਾ ਦੇ ਵਿੱਚ ਇਹ ਬੜੀ ਵੱਡੀ ਪ੍ਰੋਬਲਮ ਆਊਗੀ, ਜਿਨ੍ਹਾਂ ਨੇ ਆਨਸ਼ੋਰ ਆ ਕੇ ਪਾਰਟਨਰ ਵੀਜ਼ਾ ਪਾਉਣਾ ਸੀ ਉਹ ਹੁਣ ਨਹੀਂ ਪਾ ਸਕਦੇ ਜੀ। ਪੇਰੈਂਟਸ ਨੇ ਆਪਦਾ ਪੇਰੈਂਟ ਵੀਜ਼ਾ ਫਾਈਲ ਕਰਨਾ ਸੀ, ਉਹ ਹੁਣ ਪੋਸੀਬਲ ਨਹੀਂ ਹੈਗਾ ਗਾ,
10: ਰਾਈਟ,
11: ਠੀਕ ਹੈ ਨਾ ਜੀ। ਤੇ ਜਦੋਂ ਅਸੀਂ ਫੈਮਿਲੀ ਵੀਜ਼ਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਇਹਦਾ 8503 ਕੰਡੀਸ਼ਨ ਦਾ ਵੇਵਰ ਆ, ਉਹ ਬਹੁਤ ਹਾਰਡ ਆ।
10: ਓਕੇ,
11: ਕੰਪੈਲਿੰਗ ਤੇ ਕੰਪੈਸ਼ਨੇਟ ਰੀਜ਼ਨਸ ਚਾਹੀਦੇ ਆ ਉਹਦੇ ਲਈ, ਬਈ ਉਹ ਜੇ ਉਹ ਹੈਗੇ ਆ ਫੇਰ ਹੀ ਵੇਵ ਆਫ ਹੁੰਦਾ। ਵੇਵਰ ਇਜ਼ ਦੇਅਰ, ਵੇਵਰ ਦਾ ਐਪਲੀਕੇਸ਼ਨ ਫਾਰਮ ਆਪਾਂ ਦੇਣਾ ਪੈਂਦਾ, ਬਟ ਉਹਦੇ 'ਚ ਆਪਾਂ ਨੂੰ ਇਹ ਸ਼ੋਅ ਕਰਨਾ ਪੈਂਦਾ ਬਈ ਜਦੋਂ ਤੁਸੀਂ ਵੀਜ਼ਾ ਗ੍ਰਾਂਟ ਹੋਇਆ ਅਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ 'ਚ ਆ ਗਏ, ਉਸ ਤੋਂ ਬਾਅਦ ਕੀ ਸਰਕਮਸਟਾਂਸਿਸ 'ਚ ਕੀ ਚੇਂਜ ਆ ਗਈ, ਕੰਡੀਸ਼ਨ ਇਹੋ ਜਿਹੀਆਂ ਕੀ ਆ, ਕੰਪੈਲਿੰਗ ਰੀਜ਼ਨਸ ਹੈਗੇ ਆ ਤਾਂ ਵੇਵਰ ਹੋ ਸਕਦਾ। ਜਿਵੇਂ ਠੀਕ ਆ, ਪੇਰੈਂਟਸ ਆਏ ਜਾਂ ਕੋਈ ਵੀ ਐਪਲੀਕੈਂਟ ਆ, ਕੋਈ ਵੀ ਉਹ ਬ੍ਰਦਰ ਸਿਸਟਰ ਕੋਈ ਵੀ ਆ, ਉਹ ਆਇਆ ਇੱਥੇ, ਐਕਸੀਡੈਂਟ ਹੋ ਗਿਆ, ਹਸਪਿਟਲਾਈਜੇਸ਼ਨ ਹੋ ਗਈ, ਤਾਂ ਉਹ ਨਹੀਂ ਹੈ ਨਾ, ਉਹ ਟਰੈਵਲ ਕਰ ਸਕਦੇ, ਉਸ ਕੇਸ 'ਚ ਮਿਲ ਜੂਗੀ, ਅਦਰ ਬਾਅਦ ਨੋਰਮਲ ਸਰਕਮਸਟਾਂਸਿਸ 'ਚ ਬਹੁਤ ਮੁਸ਼ਕਿਲ ਆ ਜੀ।
10: ਓਕੇ, ਪਰ ਜਿਹੜਾ ਜਦੋਂ 8503 ਕੰਡੀਸ਼ਨ ਲੱਗ ਜਾਂਦੀ ਹੈ ਅਤੇ ਪਾਰਟਨਰਸ ਸਪੈਸ਼ਲੀ ਜਦੋਂ ਆਉਂਦੇ ਨੇ ਵਿਜ਼ਟਰ ਵੀਜ਼ਾ 'ਤੇ, ਅਤੇ ਫਿਰ ਬਾਅਦ ਦੇ ਵਿੱਚ ਜਿਵੇਂ ਹੁਣ ਤੱਕ ਤਾਂ ਇਹੀ ਚੱਲ ਰਿਹਾ ਸੀਗਾ ਕਿ ਪਾਰਟਨਰ ਵੀਜ਼ਾ ਫਿਰ ਅਪਲਾਈ ਕਰ ਦਿੱਤੇ ਜਾਂਦੇ ਸੀ ਆਨਸ਼ੋਰ, ਫਿਰ ਜੇ ਕੰਡੀਸ਼ਨ ਲੱਗ ਰਹੀ ਹੈ ਵਿਜ਼ਟਰ ਵੀਜ਼ਾ 'ਤੇ, ਫਿਰ ਪਾਰਟਨਰ ਵੀਜ਼ਾ ਅਪਲਾਈ ਹੋ ਸਕਦਾ?
11: ਆਫਸ਼ੋਰ ਹੋਊਗਾ ਜੀ, ਆਨਸ਼ੋਰ ਨਹੀਂ ਅਪਲਾਈ ਹੋ,
10: ਉਹਦੇ ਲਈ ਤਾਂ ਫਿਰ ਨਾਲੇ ਕਿਹਾ ਜਾਏਗਾ ਬਹੁਤ ਲੰਬੀ ਵੇਟ ਹੈਗੀ
11: ਜੀ, 2 ਸਾਲ ਦੀ ਵੇਟ ਹੈਗੀ ਜੀ, 2 ਸਾਲ ਦੀ ਵੇਟ ਹੈਗੀ। ਜਦੋਂ ਆਪਾਂ ਪਾਰਟਨਰ ਵੀਜ਼ਾ ਦੀ ਗੱਲ ਕਰਦੇ ਹਾਂ, ਆਪਾਂ ਪਰਮਾਨੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ,
10: ਰਾਈਟ ਰਾਈਟ,
11: ਕਿਉਂਕਿ ਜੇ ਅਸੀਂ ਟੈਂਪਰੇਰੀ ਦੇ ਵਿੱਚ ਗੱਲ ਕਰੀਏ, ਜੇ ਸਟੂਡੈਂਟ ਦੀ ਗੱਲ ਕਰੀਏ, ਸਟੂਡੈਂਟ ਨੋਰਮਲ ਕੀ ਆ, ਲੇਮੈਨ ਲੈਂਗੁਏਜ ਉਹ ਕਹਿ ਦਿੰਦੇ ਆ ਵੀ ਮੇਨ ਐਪਲੀਕੈਂਟ ਸਟੂਡੈਂਟ ਵੀਜ਼ਾ 'ਤੇ ਆ ਜਾਂ 485 ਵੀਜ਼ਾ 'ਤੇ ਆ ਜਾਂ 482 ਵੀਜ਼ਾ 'ਤੇ ਆ, ਅਤੇ ਉਹਦੇ ਹੁਣ ਪਾਰਟਨਰ ਦਾ ਵੀਜ਼ਾ ਫਾਈਲ ਕਰਨਾ ਅਤੇ ਉਹਨੂੰ ਵੀ ਪਾਰਟਨਰ ਹੀ ਕਹਿ ਦਿੰਦੇ ਆ ਲੇਮੈਨ ਲੈਂਗੁਏਜ, ਬਟ ਉਹ ਸਪੈਸੀਫਿਕ ਉਹਨਾਂ ਲਈ ਟਰਮ ਆ। ਸਟੂਡੈਂਟ ਦੇ ਵਿੱਚ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਹਿੰਦੇ ਆ, ਜਾਂ ਸਬਸੀਕੁਐਂਟ ਐਂਟਰੈਂਟ ਸਟੂਡੈਂਟ, ਸਬਸੀਕੁਐਂਟ ਐਂਟਰੈਂਟ 485 'ਚ 485 ਸਬਸੀਕੁਐਂਟ ਐਂਟਰੈਂਟ, 482 'ਚ 482 ਸਬਸੀਕੁਐਂਟ ਐਂਟਰੈਂਟ ਵੀਜ਼ਾ ਕਹਿੰਦੇ ਆ। ਇਹ ਟੈਂਪਰੇਰੀ ਵੀਜ਼ਾ ਦੇ ਵਿੱਚ, ਜਦੋਂ ਅਸੀਂ ਪਾਰਟਨਰ ਵੀਜ਼ਾ ਦੀ ਗੱਲ ਕਰਨੀ ਤਾਂ ਅਸੀਂ ਪਰਮਾਨੈਂਟ ਵੀਜ਼ਾ ਦੀ ਗੱਲ ਕਰਦੇ ਹਾਂ, ਠੀਕ ਹੈ ਨਾ। ਆਲਰੇਡੀ ਜਿਹੜਾ ਮੇਨ ਸਪਾਊਸ ਜਿਹੜਾ ਹੈਗਾ ਗਾ ਉਹ ਪਰਮਾਨੈਂਟ ਆ ਜਾਂ ਸਿਟੀਜਨ ਆਸਟ੍ਰੇਲੀਆ 'ਚ, ਅਤੇ ਉਹਨੇ ਆਪਦੇ ਪਾਰਟਨਰ ਦਾ ਵੀਜ਼ਾ ਫਾਈਲ
10: ਕਰਨਾ,
11: ਉਦੋਂ ਪਾਰਟਨਰ ਵੀਜ਼ਾ ਯੂਜ਼ ਕਰਦੇ ਹਾਂ, ਬਟ ਹੁਣ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਜੀ।
10: ਰਾਈਟ ਰਾਈਟ,
11: ਹੈ ਨਾ।
10: ਅਤੇ ਜਿੱਦਾਂ ਤੁਸੀਂ ਦੱਸਿਆ ਕਿ ਵੇਵਰ ਹੋ ਸਕਦਾ, ਪਰ ਉਹ ਕੰਡੀਸ਼ਨ ਟੂ ਕੰਡੀਸ਼ਨ ਡਿਪੈਂਡ ਕਰਦਾ ਹੈ ਕਿ ਸਭ ਦਾ। ਇਨਵੀਟੇਸ਼ਨ ਰਾਊਂਡ ਦੇ ਬਾਰੇ ਵੀ ਆਪਾਂ ਜੇ ਗੱਲ ਕਰ ਲਈਏ, ਕੁਛ ਕਰ ਸਕਦੇ ਆ ਐਕਸਪੈਕਟ ਹੁਣ?
11: ਡੈਫੀਨੇਟਲੀ ਗੌਤਮ ਜੀ, ਬਟ ਜੇ ਆਪਾਂ ਹੁਣ ਇਹਦੀ 8503 ਦੀ ਗੱਲ ਕਰ ਰਹੇ ਸੀ, ਇਹਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਨੇ ਫੈਮਿਲੀ ਵੀਜ਼ਾ ਫਾਈਲ ਕਰਨਾ ਗਾ ਤਾਂ ਵੇਵਰ ਕਿਵੇਂ ਮਿਲਦਾ, ਕੰਪੈਲਿੰਗ ਅਤੇ ਕੰਪੈਸ਼ਨੇਟ ਰੀਜ਼ਨਸ ਦਿਖਾਉਣੇ ਪੈਣੇ ਆ ਡਿਪਾਰਟਮੈਂਟ ਨੂੰ, ਫਿਰ ਡਿਪਾਰਟਮੈਂਟ 'ਤੇ ਆ ਕੇਸ ਆਫਿਸਰ 'ਤੇ ਵੀ ਉਹਨੇ ਵੇਵ ਆਫ ਕਰਨੀ ਆ ਜਾਂ ਨਹੀਂ,
10: ਰਾਈਟ।
11: ਬਟ ਸੌਖਾ ਵੇਵਰ ਵੀ ਹੈਗਾ ਗਾ, ਜੇ ਇਹ ਕੰਡੀਸ਼ਨ ਦੇ ਨਾਲ ਕੋਈ ਵਿਜ਼ਟਰ ਵੀਜ਼ਾ ਤੇ ਆਸਟ੍ਰੇਲੀਆ ਦੇ ਵਿੱਚ ਆਇਆ ਗਾ ਤਾਂ ਅੱਗੇ ਉਹਨੇ ਸਕਿਲਡ ਕੈਟਾਗਰੀ ਦੇ ਵਿੱਚ ਵੀਜ਼ਾ ਫਾਈਲ ਕਰਨਾ,
10: ਠੀਕ ਹੈ, ਸਟੂਡੈਂਟ ਨਹੀਂ ਪੈਂਦਾ ਹੈਗਾ,
11: ਸਟੂਡੈਂਟ ਨਹੀਂ। 482 ਵੀਜ਼ਾ ਦੀ ਗੱਲ ਕਰੀਏ ਆਪਾਂ, 189, 190, 491, 494, 191 ਵੀਜ਼ਾ ਹੈ ਨਾ, ਇਹਨਾਂ ਦੀ ਆਪਾਂ 186 ਵੀਜ਼ਾ ਦੀ ਗੱਲ ਕਰੀਏ, ਇਹਦੇ ਵਿੱਚ ਥੋੜਾ ਜਿਹੜਾ ਵੇਵਰ ਆ ਸੌਖਾ ਗਾ, ਹੈ ਨਾ। ਲੈਟਸ ਸੇ ਆਪਾਂ
10: ਜੇ ਕ੍ਰਾਈਟੇਰੀਆ ਮੀਟ ਹੋ ਰਿਹਾ
11: ਜੀ, ਐਗਜ਼ਾਮਪਲ ਦਿੰਦੇ ਹਾਂ ਜੀ ਆਪਾਂ, ਠੀਕ ਹੈ, ਹੁਣ ਜਿਵੇਂ ਆਪਾਂ ਇਨਵੀਟੇਸ਼ਨ ਰਾਊਂਡ ਦੀ ਗੱਲ ਕਰੀਏ, 30 September ਨੂੰ ਇਨਵੀਟੇਸ਼ਨ ਰਾਊਂਡ ਹੋਣਾ 189 ਦਾ,
10: ਰਾਈਟ ਰਾਈਟ,
11: ਹੈ ਨਾ। ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ, ਨੋ ਫਰਦਰ ਸਟੇ ਉਹ 'ਤੇ ਲੱਗ ਗਿਆ, ਲੈਟਸ ਸੇ ਵੀ ਉਹਨੂੰ ਇਨਵੀਟੇਸ਼ਨ ਆ ਗਿਆ 189 ਦਾ, ਉਹਨੇ ਟਰੈਵਲ ਕਰਨਾ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਬਾਅਦ ਸਿੰਪਲ ਫਾਰਮ ਭਰੋ ਵੀ ਆ, ਦੇਖੋ ਉਹਨੇ ਐਵੀਡੈਂਸ ਲਾ ਦਿੰਦੇ ਵੀ 189 ਫਾਈਲ ਕਰਨਾ, ਡਿਪਾਰਟਮੈਂਟ ਸਟੇਟ ਅਵੇ ਉਹਨੂੰ ਜਾਣੀ ਉਹ ਵੇਵ ਆਫ ਕਰ ਦੂਗਾ ਉਹ ਕੰਡੀਸ਼ਨ,
10: ਓਕੇ,
11: ਠੀਕ ਹੈ। ਆਟੋ ਵੇਵਰ ਤਾਂ ਨਹੀਂ ਹੈਗਾ ਗਾ, ਬਟ ਸਿੰਪਲ ਸਟੇਟ ਅਵੇ, ਕੰਪੈਲਿੰਗ ਰੀਜ਼ਨਸ ਨਹੀਂ ਦਿਖਾਣੇ,
10: ਓਕੇ,
11: ਠੀਕ ਹੈ। ਅਸੀਂ ਡਿਪਾਰਟਮੈਂਟ ਨੂੰ ਇਹ ਦੱਸਣਾ ਕਿ ਆਹ ਵੀਜ਼ਾ ਅਸੀਂ ਫਾਈਲ ਕਰ ਰਹੇ ਹਾਂ ਅਤੇ ਆਹ ਸਾਰਾ ਪ੍ਰੋਸੈਸ ਆ। 189, 194, 9 ਦੇ ਕੇਸਿਸ 'ਚ ਇਨਵੀਟੇਸ਼ਨ ਦੀ ਕਾਪੀ ਆਪਾਂ ਦੇ ਸਕਦੇ ਹਾਂ, ਹੈ ਨਾ। ਜੇ 186 ਆ ਜਾਂ 482 ਆ ਤਾਂ ਆਪਾਂ ਡਿਪਾਰਟਮੈਂਟ ਨੂੰ ਐਵੀਡੈਂਸ ਦੇਵਾਂਗੇ ਵੀ ਹਾਂ ਐਪਲੀਕੈਂਟ ਨੇ ਆਹ ਵੀਜ਼ਾ ਫਾਈਲ ਕਰਨੇ ਆ,
10: ਰਾਈਟ,
11: ਅਤੇ ਉਹਦੇ ਵਿੱਚ ਵੇਵਰ ਸੌਖਾ ਵੇਵਰ ਮਿਲ ਜਾਂਦਾ,
10: ਰਾਈਟ ਰਾਈਟ, ਠੀਕ ਹੈ। ਪਰ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ, ਤੇ ਉਧਰ ਆਪਾਂ ਸਕਿਲਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਦਿੰਦੇ ਹਾਂ ਤੇ ਫਿਰ ਕੋਈ ਆਪਸ਼ਨ ਹੈ ਐਪਲੀਕੈਂਟ
11: ਦੇ? ਜੇ ਤਾਂ ਗੌਤਮ ਜੀ ਦੇਖੋ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਹੈਗਾ, ਠੀਕ ਹੈ, ਜੇ ਨੋ ਫਰਦਰ ਸਟੇ ਕੰਡੀਸ਼ਨ ਹੈਗੀ ਤੇ ਇਨਵੀਟੇਸ਼ਨ ਆ ਗਈ ਫਿਰ ਤਾਂ ਸੌਖਾ ਹੀ ਹੈ ਨਾ, ਬਹੁਤ ਜ਼ਿਆਦਾ
10: ਇਨਵੀਟੇਸ਼ਨ ਨਹੀਂ ਆਉਂਦਾ ਫਿਰ ਉਦੋਂ
11: ਬਿਨਾਂ ਇਨਵੀਟੇਸ਼ਨ ਤੋਂ ਕਿਵੇਂ ਅਸੀਂ ਕਹਾਂਗੇ ਡਿਪਾਰਟਮੈਂਟ ਨੂੰ? ਐਵੀਡੈਂਸ ਤਾਂ ਦੇਣਾ ਪਊਗਾ ਨਾ ਸਾਨੂੰ,
10: ਓਕੇ ਰਾਈਟ,
11: ਵੀ ਸਾਡੇ ਕੋਲ ਆਲਰੇਡੀ ਇਨਵੀਟੇਸ਼ਨ ਹੈਗਾ,
10: ਇਨਵੀਟੇਸ਼ਨ ਪਹਿਲਾਂ ਹੋਣਾ ਜ਼ਰੂਰੀ ਹੈਗਾ ਰਾਈਟ, ਤੇ ਉਹਦਾ ਜਿੰਨਾ ਟਾਈਮ ਲੱਗੇਗਾ ਉਹ ਲੱਗੇਗਾ ਫਿਰ ਰਾਈਟ। ਤੁਸੀਂ ਅੱਛਾ 30 ਸਤੰਬਰ ਨੂੰ ਹੋਣੇ ਨੇ,
11: 30 ਸਤੰਬਰ ਨੂੰ 189 ਦਾ ਪਹਿਲਾਂ ਵੀ ਹੋ ਸਕਦਾ, ਬਟ ਡਿਪਾਰਟਮੈਂਟ ਨੇ ਜਿਹੜਾ ਕਿਹਾ ਹੈਗਾ ਵੀ ਅਰਾਊਂਡ 30 ਸਤੰਬਰ ਨੈਕਸਟ ਮੰਥ ਉਹਨਾਂ ਨੇ 189 ਦਾ ਰਾਊਂਡ ਕਰਨਾ।
10: 189 ਦਾ ਪ੍ਰੇਮ ਜੀ, ਇਹ ਨਾ ਇੱਕ ਚੀਜ਼ ਪਿਛਲੇ 4-5 ਸਾਲਾਂ ਦੇ ਵਿੱਚ, ਸ਼ਾਇਦ ਹਾਫ ਦੀ ਡੈਕੇਡ ਦੇ ਵਿੱਚ ਇੱਕ ਚੇਂਜ ਹੋਈ ਹੈ, ਉਸ ਤੋਂ ਪਹਿਲਾਂ ਇਹ ਕਦੇ ਨਹੀਂ ਸੀ ਦੇਖੀ ਗਈ। ਪੁਆਇੰਟ ਸਿਸਟਮ ਆਸਟ੍ਰੇਲੀਆ ਦੇ ਵਿੱਚ, ਵੈਸੇ ਤਾਂ ਹੁਣ ਗ੍ਰਿਲਿੰਗ ਵੀ ਹੋ ਰਹੀ ਹੈ ਗਵਰਨਮੈਂਟ ਦੀ ਪਾਰਲੀਮੈਂਟ ਇਨਕੁਆਇਰੀ ਦੇ ਵਿੱਚ, ਉਹ ਕਹਿ ਰਹੇ ਨੇ ਕਿ ਜਿਹੜੇ ਨਿਊਜ਼ੀਲੈਂਡਰ ਪੱਕੇ ਕੀਤੇ ਨੇ ਉਹ ਕਿਹੜੇ ਪੁਆਇੰਟ ਸਿਸਟਮ ਦੇ ਵਿੱਚ ਕੀਤੇ ਨੇ, ਬਿਨਾਂ ਪੁਆਇੰਟਸ ਉਹ ਕਰ ਦਿੱਤੇ ਨੇ। ਖੈਰ ਉਹਨਾਂ ਗੱਲਾਂ ਦੇ ਵਿੱਚ ਨਹੀਂ ਆਪਾਂ ਪੈਂਦੇ, ਉਹ ਇੱਕ ਪੋਲੀਟਿਕਸ ਦਾ ਵਿਸ਼ਾ ਹੈਗਾ। ਕਮਿੰਗ ਔਨ ਟੂ ਦਿਸ ਪੁਆਇੰਟ, ਕਿ ਜਿਹੜਾ ਪੁਆਇੰਟ ਸਿਸਟਮ ਹੈ, 65 ਪੁਆਇੰਟ ਚਾਹੀਦੇ ਨੇ ਆਸਟ੍ਰੇਲੀਆ 'ਚ
11: ਮਿਨੀਮਮ 65 ਪੁਆਇੰਟਸ ਚਾਹੀਦੇ।
10: ਇਹ 65 ਇਹ ਮਿਨੀਮਮ ਜਿਹੜਾ ਵਰਡ ਆ ਗਿਆ ਪਿਛਲੇ ਹਾਫ ਦੀ ਡੈਕੇਡ ਦੇ ਵਿੱਚ, ਇੱਕ ਕੰਪੀਟੀਸ਼ਨ ਜਿਹੜਾ ਸਟਾਰਟ ਹੋ ਗਿਆ ਪੁਆਇੰਟਸ ਦੇ ਉੱਪਰ ਪੁਆਇੰਟਸ, ਕਿ ਤੁਹਾਡੇ 70 ਨੇ, 75 ਨੇ, 85 ਨੇ, 90 ਨੇ, ਫਿਰ ਗੱਲ ਕਰੋ, ਹੈ ਨਾ, ਨਹੀਂ ਤੇ ਜਿਹਦੇ ਘੱਟ ਪੁਆਇੰਟ ਨੇ ਉਹਨੂੰ ਇੱਦਾਂ ਲੱਗਦਾ ਕਿ ਕੋਈ ਗੁਨਾਹ ਹੀ ਕਰਤਾ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਾਂ ਪੁਆਇੰਟਸ ਇਕੱਠੇ ਕਰਕੇ। ਸੋ ਪੁਆਇੰਟਸ ਇਕੱਠੇ ਕਰਨ ਦੀ ਇੱਕ ਹੋੜ ਜੀ ਮਚੀ ਹੋਈ ਹੈ
11: ਗੌਤਮ ਜੀ। ਆਪਾਂ ਇਹਨੂੰ ਨਾ ਥੋੜ੍ਹਾ ਬੈਕ ਲੈ ਕੇ ਚੱਲਦੇ ਹਾਂ। ਮੈਂ ਜਦੋਂ ਇਮੀਗ੍ਰੇਸ਼ਨ ਸਿਸਟਮ ਨੂੰ ਦੇਖਣਾ ਸ਼ੁਰੂ ਕੀਤਾ, ਮੈਂ 2013 ਦੇ ਵਿੱਚ ਇੰਡੀਆ ਤੋਂ PR ਲੈ ਕੇ ਆਇਆ ਸੀ
10: ਰਾਈਟ।
11: ਉਸ ਟਾਈਮ 60 ਪੁਆਇੰਟ ਚਾਹੀਦੇ ਹੁੰਦੇ ਸੀਗੇ, ਉਸ ਟਾਈਮ ਆਸਟ੍ਰੇਲੀਆ ਇੰਨਾ ਪਾਪੂਲਰ ਨਹੀਂ ਸੀ, ਠੀਕ ਹੈ, ਸਪੈਸ਼ਲੀ ਆਪਣੇ ਇੰਡੀਅਨ ਸਬ ਕੰਟੀਨੈਂਟ ਲਈ ਪਾਪੂਲਰ ਕੰਟਰੀ ਸੀ ਕੈਨੇਡਾ, UK, ਕਾਫੀ ਟਾਈਟ ਰੱਖਿਆ ਸੀਗਾ, ਕਾਫੀ ਫਾਈਲਾਂ ਲਟਕੀਆਂ 2008-09 ਵਾਲਿਆਂ ਨੇ ਜਿਹੜੀਆਂ ਲਾਈਆਂ ਸੀ 12 ਚ। ਪ੍ਰਾਈਮ ਮਿਨਿਸਟਰ ਨੇ ਕਿਹਾ ਜਾਂ ਤਾਂ ਇਹਨਾਂ ਨੂੰ ਲਟਕਾਉਣ ਦਾ ਕੋਈ, ਜਾਂ ਫੀਸ ਵਾਪਸ ਕਰੋ ਜਾਂ ਕਲੀਅਰ ਕਰੋ। ਤਾਂ ਇਹਨਾਂ ਨੇ ਉਦੋਂ ਬੈਕਲੌਗ ਕਲੀਅਰ ਕਰਨਾ ਸ਼ੁਰੂ ਕੀਤਾ, ਤੇ ਉਦੋਂ ਦੇਖਿਆ ਇਹਨਾਂ ਨੇ ਵੀ ਸਕਿਲਡ ਵਰਕਰਸ ਦੀ ਕਾਫੀ ਸ਼ੋਰਟੇਜ ਆ। ਇਹਨਾਂ ਨੇ ਓਪਨ ਕੀਤਾ, ਤੇ ਉਸ ਟਾਈਮ ਨਾ ਜੀ ਤੁਸੀਂ ਦੇਖੋ ਵੀ ਕੀ IT ਵਾਲੇ, ਕੀ ਇੰਜੀਨੀਅਰਸ, ਕਿਹੜਾ ਮਰਜ਼ੀ ਆਕੂਪੇਸ਼ਨ ਸੀ, 60-65 ਪੁਆਇੰਟਸ ਤੇ ਆ ਰਹੇ ਸੀਗੇ। ਤੇ ਉਸ ਤੋਂ ਬਾਅਦ ਜਦੋਂ ਉਹ ਆ ਕੇ ਇੱਥੇ ਸੈਟਲ ਹੋਣਾ ਸ਼ੁਰੂ ਹੋਏ, ਉਹਨਾਂ ਦੇ ਜਿਹੜੇ ਕੁਲੀਗਸ ਨੇ ਜਾਂ ਉਹਨਾਂ ਦੇ ਰੈਲੇਟਿਵ ਸੀ, ਉਹਨਾਂ ਨੇ ਦੇਖਿਆ ਵੀ ਆਸਟ੍ਰੇਲੀਆ ਗੁੱਡ ਕੰਟਰੀ ਆ, ਕਿਉਂਕਿ ਉਹ ਤੁਸੀਂ ਇਹ ਦੇਖਿਓ ਵੀ ਉਸ ਪੀਰੀਅਡ ਦੇ ਵਿੱਚ ਬਹੁਤ ਇੰਡੀਅਨ ਸਬ ਕੰਟੀਨੈਂਟ ਤੋਂ ਇੱਥੇ ਲੋਕੀ ਮੂਵ ਹੋਏ, ਉਹਨਾਂ ਨੇ ਆਪਦਾ ਐਕਸਪੀਰੀਅੰਸ ਦੱਸਿਆ ਵੀ ਜੋਬਸ ਵੀ ਹੈਗੀਆਂ, ਪੇ ਵਾਈਜ਼ ਗੁੱਡ ਆ ਸਾਰਾ ਕੁਛ, ਹੈ ਨਾ। ਤਾਂ ਇੱਕ ਹੋੜ ਜੀ ਮੱਚ ਗਈ ਵੀ ਅਸੀਂ ਆਸਟ੍ਰੇਲੀਆ ਜਾਣਾ,
10: ਹਾਂਜੀ,
11: ਹੈ ਨਾ। ਤਾਂ ਉਹਦੇ ਨਾਲ ਕੀ ਹੋਇਆ, ਕੰਪੀਟੀਸ਼ਨ ਵਧਣਾ ਸ਼ੁਰੂ ਹੋ ਗਿਆ, ਹੈ ਨਾ, ਸਪੈਸ਼ਲੀ ਆਪਾਂ ਇੰਡੀਅਨ ਸਬ ਕੰਟੀਨੈਂਟ IT ਇੰਡੀਆ ਦੀ ਜਿਹੜੀ IT ਇੰਡਸਟਰੀ ਆ, ਤੁਸੀਂ ਦੇਖੋ ਵੀ $200 billion ਤੋਂ ਉੱਪਰ, US ਡਾਲਰ ਦੀ ਗੱਲ ਕਰ ਰਹੇ ਹਾਂ, ਪਰ ਆਸਟ੍ਰੇਲੀਆ ਜਿਸ ਤਾਂ $300 billion ਦੀ ਗੱਲ ਹੈ, ਸਿਰਫ ਐਕਸਪੋਰਟ ਇੰਡਸਟਰੀ ਆ IT ਇੰਡਸਟਰੀ ਜਿਹੜੀ ਇੰਡੀਆ ਦੀ।
10: ਅੱਛਾ,
11: ਹੈ ਨਾ। ਤਾਂ ਉਹਦੇ ਵਿੱਚ ਬਹੁਤ ਲੋਕੀ ਸੀਗੇ ਜੀ, ਇੰਡੀਆ ਤਾਂ ਫੈਕਟਰੀ ਆ IT ਪ੍ਰੋਫੈਸ਼ਨਲਸ ਦੀ, ਹੈ ਨਾ। ਤਾਂ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਓਬੀਅਸਲੀ ਕੰਪੀਟੀਸ਼ਨ ਵਧਿਆ, ਸੀਟਸ ਤਾਂ ਉਨੀਆਂ ਕੀ ਆ, ਉਹਦੇ ਨਾਲ ਕੀ ਆ IT ਇੰਜੀਨੀਅਰ ਚ ਕੰਪੀਟੀਸ਼ਨ ਵੱਧ ਗਿਆ ਜੀ ਕਾਫੀ। ਹੁਣ ਜੇ ਆਪਾਂ ਬਾਕੀ ਟ੍ਰੇਡਸ ਦੀ ਗੱਲ ਕਰੀਏ, ਤੁਸੀਂ ਦੇਖੋ ਵੀ ਜਿੰਨੇ ਵੀ ਕੰਸਟਰਕਸ਼ਨ ਵਾਲੇ ਆ, ਹੈ ਨਾ, ਉਹ ਹਜੇ ਵੀ 65 ਪੁਆਇੰਟ ਤੇ ਆ ਰਿਹਾ,
10: ਹਾਂਜੀ,
11: ਤੇ ਆਫਸ਼ੋਰ ਤੋਂ ਬਹੁਤ ਘੱਟ ਆਉਂਦੇ, ਠੀਕ ਹੈ। ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕਰੀਏ ਤਾਂ ਉੱਥੋਂ ਬਹੁਤ ਘੱਟ ਟ੍ਰੇਡ ਦੇ ਵਿੱਚ ਆਸਟ੍ਰੇਲੀਆ 'ਚ ਆਉਂਦੇ ਆ, ਕਿਉਂਕਿ ਸਾਡੇ ਉੱਥੇ ITI ਤਾਂ ਅਸਟੈਬਲਿਸ਼ ਹੈਗੀਆਂ ਜਾਂ ਟ੍ਰੇਡ ਕੋਰਸਿਸ ਤਾਂ ਹੈਗੇ ਆ, ਬਟ ਜਦੋਂ ਉਹਦੇ ਵਿੱਚ ਐਪਲੀਕੈਂਟ ਕੰਮ ਕਰਦੇ ਉਹ ਕੈਸ਼ 'ਤੇ ਹੀ ਚਲੀ ਜਾਂਦਾ, ਤਾਂ ਜਦੋਂ ਸਕਿੱਲ ਅਸੈਸਮੈਂਟ ਕਰਾਉਣੀ ਆ ਬੜੇ ਇਸ਼ੂਜ਼ ਆਉਂਦੇ ਆ,
10: ਰਾਈਟ ਰਾਈਟ ਰਾਈਟ,
11: ਜਾਂ ਫਿਰ ਉਹਨਾਂ ਲਈ 6E 'ਚ ਲੈਣੇ ਵੀ ਮੁਸ਼ਕਿਲ ਹੋ ਰਹੇ ਆ।
10: ਉਹ ਤਾਂ ਨਾਰਥ ਇੰਡੀਆ ਦੀ ਉਹ ਪ੍ਰੋਬਲਮ ਹੈ, ਹਾਂਜੀ,
11: ਠੀਕ ਹੈ ਨਾ। ਉਹ ਇੱਕ ਬੜਾ ਹੋਆ, ਬਟ ਉਹ ਡਿਪੈਂਡ ਕਰਦਾ ਕਿਹੜੇ ਆਕੂਪੇਸ਼ਨ ਵਾਈਜ਼ ਕੀ ਆ IT ਦੇ ਵਿੱਚ ਅੱਜ ਦੀ ਡੇਟ ਦੇ ਵਿੱਚ। ਮੈਂ ਕੱਲ੍ਹ ਹੀ ਦੇਖ ਰਹੀ ਸੋਫਟਵੇਅਰ ਇੰਜੀਨੀਅਰ ਯਾਰ, 105 ਪੁਆਇੰਟਸ ਤੇ ਵੀ 37 ਬੰਦੇ ਬੈਠੇ ਆ,
10: 105 ਪੁਆਇੰਟ
11: ਸੈਂਤੀ ਬੱਲੇ ਦੇਖੇ। ਮੈਂ ਕੱਲ ਦੇਖਿਆ, ਇਹ 31 ਜੁਲਾਈ ਤੱਕ ਦਾ ਡਾਟਾ ਦੀ ਮੈਂ ਗੱਲ ਕਰ ਰਿਹਾ ਹਾਂ, ਹੈ ਨਾ। ਮੈਂ ਕੱਲ ਹੀ ਚੈੱਕ ਕਰ ਰਿਹਾ ਸੀਗਾ ਜਿੰਨੇ ਵੀ IT ਆਕੂਪੇਸ਼ਨ ਆ, ਜਾਣੀ 100 ਪੁਆਇੰਟਸ ਤੇ ਵੀ 200+ ਐਪਲੀਕੈਂਟਸ ਬੈਠੇ। ਕਿਹੜਾ ਮਰਜ਼ੀ ਆਕੂਪੇਸ਼ਨ ਚੱਕ ਲਓ, ਸੋਫਟਵੇਅਰ ਇੰਜੀਨੀਅਰ ਚੱਕ ਲਓ, ਡਿਵੈਲਪਰ ਪ੍ਰੋਗਰਾਮ ਚੱਕ ਲਓ, ਹੈ ਨਾ, ICT ਬਿਜ਼ਨਸ ਐਨਾਲਿਸਟ ਚੱਕ ਲਓ, ਸਿਸਟਮ ਐਨਾਲਿਸਟ ਚੱਕ ਲਓ, ਜੇ IT ਦਾ ਇਹ ਆ। ਇੰਜੀਨੀਅਰਿੰਗ ਦੇ ਵਿੱਚ 95 ਤੇ ਇਹੀ ਆ ਜੀ।
10: अच्छा
11: है ना, कॉम्पीटिशन वधदा क्योंकि साढ़े इंडियन सब कॉन्टीनेंट च लोगों का की करना बच्चे ने आई टी करा दो जी
10: हाँ।
11: की करना इंजीनियरिंग कर लो जी
10: हाँ।
11: है ना ते फिर उस तो बाद नॉर्थ इंडिया दे विच अच्छा पी आर भी सौखी मिलती नर्सिंग करा दो जी हुण नर्सिंग दे विच भी 70-75 तो थले जिहड़ा लास्ट राउंड होया सीगा 4th June नूं उहदे विच भी 75 points दी कट ऑफ सीगी
10: स्ट्रगल भी ज्यादा है पढ़ाई भी ज्यादा फीसा भी ज्यादा ने फिर
11: कॉम्पीटिशन सारे कहंदे भी की करना मैं तो बैचलर इन आई टी करनी है मैं बैचलर इन इंजीनियरिंग करनी है प्रॉब्लम उत्थे आ रही है।
10: एक बच्चा जेड़ा इस वक्त स्टडी कर रहा है आस्ट्रेलिया दे विच एक स्टूडेंट चाहे वह ट्रेड कोर्स है चाहे वह डिग्री कोर्स दे विच है वह कदों अपनी ई ओ आई लॉन्च करे पॉइंट्स पहला इनक्रीज कर लवे या फिर ई ओ आई लॉन्च कर दे तो फिर पॉइंट इनक्रीज करी चले तरीका केड़ा ठीक है।
11: गौतम जी ईओ आई लॉन्च करने का कोई टाइम नहीं
10: ओके
11: ठीक है मेरे को अज 65 points है मेरे को स्किल असैसमेंट हैगी सिक्स बैंड ईच है कि मेरी एलिजिबिलिटी हैगी है ना कोई कॉस्ट नहीं हैगी ईओ आई लॉन्च करने तुसी लॉन्च करके क्यू चता रहो जी
10: क्यू चल
11: है ना मैं एग्जाम्पल दिना जी 8th अगस्त 2022 की गल है जी डिपार्टमेंट ने 189 का राउंड किया 35,000 ਇਨਵੀਟੇਸ਼ਨ ਗਏ ਸੀ
10: ਓ ਮਾਈ ਸਿੰਗਲ ਡੇ ਦੇ ਬੱਲੇ ਬੱਲੇ ਬੱਲੇ ਬੱਲੇ
11: ਸਾਡੇ ਤੋਂ ਇਨਵੀਟੇਸ਼ਨ ਦਾ ਕਾਊਂਟਰ ਨਹੀਂ ਸੀ ਵੀ ਕਿੰਨੇ ਇਨਵੀਟੇਸ਼ਨ ਆਇਆ ਇਕੱਲੇ ਸਾਡੇ ਕੋਲ ਆਫਿਸ ਦੇ ਵਿੱਚ ਤਾਂ ਉਸ ਟਾਈਮ ਕੀ ਹੋਇਆ ਸੀ ਲੋਕੀ ਕਹਿੰਦੇ ਸੀ ਅਕਾਊਂਟੈਂਟਸ ਦਾ ਕੁਛ ਨਹੀਂ ਬਣਦਾ ਇਹੀ ਸੀਗਾ ਜਨਰਲ ਟ੍ਰੈਂਡ ਥਰੂ ਆਊਟ ਆਸਟ੍ਰੇਲੀਆ ਜਾਂ ਓਵਰਸੀਜ਼ ਇਹੀ ਸੀ ਵੀ ਆਸਟ੍ਰੇਲੀਆ 'ਚ ਅਕਾਊਂਟਿੰਗ ਮੈਂ ਕੀਤੀ ਆ ਸਕਿੱਲ ਅਸੈਸਮੈਂਟ ਆ ਮੇਰਾ ਇਨਵੀਟੇਸ਼ਨ ਨਹੀਂ ਆਉਣਾ ਹੈ ਨਾ ਲੋਕਾਂ ਨੇ ਈਓ ਆਈਜ਼ ਨਹੀਂ ਫਾਈਲ ਕਰਕੇ ਰੱਖੀਆਂ ਸੀ ਉਸ ਦਿਨ ਕੀ ਹੋਇਆ ਅਕਾਊਂਟੈਂਟ ਐਕਸਟਰਨਲ ਆਡਿਟ ਜਿੰਨੇ ਵੀ ਅਕਾਊਂਟਿੰਗ ਰਿਲੇਟਡ ਆਕੂਪੇਸ਼ਨ ਸੀ ਸਭ ਨੂੰ ਕਿਸੇ ਨੂੰ 65 points ਤੇ ਕਿਸੇ ਨੂੰ 70 points ਤੇ 189
10: ਦਾ ਬੱਲੇ ਬੱਲੇ
11: ਇਨਵੀਟੇਸ਼ਨ ਗਿਆ
10: ਓਕੇ
11: ਠੀਕ ਹੈ ਨਾ ਤਾਂ ईओ आई करन दा कोई ओ नहीं हैगा तुसी एलिजिबल हो ठीक है तुसी खुद कर सकदे हो खुद ईओ आई लॉन्च कर दो नहीं तुसी आपदे एजेंट नूं कहो भी नहीं मेरी ईओ आई तो लॉन्च करके रखो
10: एक्सप्रेशन ऑफ इंटरेस्ट जिन्हूं कहा जांदा ओदे नाल तुसी एक बार क्यू च लग जांदे क्यू च
11: तां लग गए गौतम जी फिर की नहीं आऊगा इनविटेशन तो वैसे नहीं आ रहा
10: सिर्फ
11: 189 ਲਈ ਮੈਟਰ ਕਰਦੀ ਹੈ ਜੀ ਬਾਕੀ ਵੀਜ਼ਾਸ ਲਈ ਡੇਟ ਆਫ ਇਫੈਕਟ ਇੰਨਾ ਮੈਟਰ ਨਹੀਂ ਕਰਦੀ ਕਿ ਸਟੇਟਸ ਨੇ ਦੇਖਣਾ ਜਿਹਦੇ ਜ਼ਿਆਦਾ ਪੁਆਇੰਟ ਆ ਜਾਂ ਜਿਹੜਾ ਸਟੇਟਸ ਦੇ ਕ੍ਰਾਈਟੇਰੀਆ ਚ ਫਿੱਟ ਬੈਠ ਰਿਹਾ ਹੈਗਾ ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਣਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਈ ਓ ਆਈ 2 ਸਾਲ ਪਹਿਲਾਂ ਲੌਜ ਹੋਈ ਹੋਈ ਆ ਜਾਂ ਈ ਓ ਆਈ ਅੱਜ ਲੌਜ ਹੋਈ ਆ 189 ਦੇ ਕੇਸ ਦੇ ਵਿੱਚ ਈ ਓ ਆਈ ਲੌਜਮੈਂਟ ਡੇਟ ਮੈਟਰ ਕਰਦੀ ਹੈ ਜੀ ਉਹਦੇ ਵਿੱਚ ਜਿਸ ਦਿਨ ਤੁਸੀਂ ਪੁਆਇੰਟ ਈ ਓ ਆਈ ਦੇ ਵਿੱਚ ਜਿਸ ਦਿਨ ਅਸੀਂ ਲੌਜ ਕਰਤੀ ਇਨੀਸ਼ੀਅਲ ਈ ਓ ਆਈ ਉਹ ਤੁਹਾਡੀ ਡੇਟ ਆਫ ਫੈਕਟ ਆ ਲੈਟ ਸੇ ਤੁਹਾਡੇ ਕੋਲ 7 each ਸੀਗੇ ਅੱਜ ਅਸੀਂ 70 points ਦੇ ਈ ਓ ਆਈ ਲੌਜ ਕਰਤੀ ਤਾਂ ਤੁਹਾਡਾ ਅੱਜ ਦਾ ਡੇਟ ਆਫ ਫੈਕਟ ਆ ਬਟ 2 ਮਹੀਨੇ ਬਾਅਦ ਤੁਸੀਂ ਕੀ ਆ ਟਰਾਈ ਕੀਤਾ 8 each ਆ ਗਏ ਤੁਹਾਡੇ ਉਸ ਦਿਨ ਤੁਸੀਂ ਈ ਓ ਆਈ ਅਪਡੇਟ ਕੀਤੀ ਤਾਂ ਤੁਹਾਡਾ ਡੇਟ ਆਫ ਫੈਕਟ ਚੇਂਜ ਹੋ ਜਾਊਗਾ
10: ਰਾਈਟ ਰਾਈਟ
11: ਠੀਕ ਹੈ 189 ਲਈ ਉਹ ਮੈਟਰ ਕਰਦਾ ਜੀ
10: ਅੱਛਾ
11: ਠੀਕ ਹੈ ਬਟ ਸਟੇਟਸ ਦੇ ਕੇਸ 'ਚ ਕੋਈ ਮੈਟਰ ਨਹੀਂ ਕਰਦਾ ਅਸੀਂ ਸਟੇਟਸ ਦੇ ਵਿੱਚ ਤਾਂ ਇਹ ਦੇਖਿਆ ਵੀ ਤੁਸੀਂ ਦੇਖੋ ਕਈ ਬਿਜ਼ਨਸ ਐਨਾਲਿਸਟ ਦੀ ਗੱਲ ਕਰੀ ਨਿਊ ਸਾਊਥ ਵੇਲਜ਼ ਦੇ ਵਿੱਚ 95 points 'ਤੇ ਵੀ ਇਨਵੀਟੇਸ਼ਨ ਨਹੀਂ ਆ ਰਿਹਾ ਹੈਗਾ ਠੀਕ ਹੈ ਬਟ ਕਿਸੇ ਨੂੰ 90 points 'ਤੇ ਵੀ ਆ ਰਿਹਾ
10: ਓਕੇ ਬੜਾ ਰੈਂਡਮ ਠੀਕ ਹੈ
11: ਉਹ ਡਿਪੈਂਡ ਕਰਦਾ ਸਟੇਟ ਦੀ ਰਿਕੁਆਇਰਮੈਂਟ ਕੀ ਹੈ ਨਿਊ ਸਾਊਥ ਵੇਲ ਜਿਵੇਂ ਪ੍ਰੈਫਰੈਂਸ ਉਹਨਾਂ ਨੂੰ ਦਿੰਦਾ ਜਿਨ੍ਹਾਂ ਕੋਲ ਲੋਕਲ ਐਕਸਪੀਰੀਅੰਸ ਹੈਗਾ ਨਿਊ ਸਾਊਥ ਵੇਲ
10: ਓਕੇ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ
11: ਹਾਂਜੀ ਇੱਕ ਬੰਦਾ 95 'ਤੇ ਆ ਉਹਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ ਦੂਸਰਾ ਬੰਦਾ 90 'ਤੇ ਹੀ ਆ ਬਟ ਉਹਦੇ ਕੋਲ 1 or 2 3 years ਦਾ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੈਗਾ ਗਾ ਹੈ ਨਾ ਤਾਂ ਸਟੇਟਸ ਦੇ ਵਿੱਚ ਜ਼ਿਆਦਾ ਮੈਟਰ ਨਹੀਂ ਕਰਦਾ ਵੈਸਟਰਨ ਆਸਟ੍ਰੇਲੀਆ ਥੋੜ੍ਹਾ ਬਹੁਤ ਕਰਦੀ ਆ ਬਟ ਬਾਕੀ ਸਟੇਟਸ 'ਚ ਮੈਟਰ ਨਹੀਂ ਕਰਦਾ ਹੈਗਾ ਠੀਕ ਹੈ ਜੀ ਵੀ ਕਦੋਂ ਤੁਸੀਂ ਈ ਓ ਆਈ ਲੌਂਚ ਕੀਤੀ ਆ
10: ਈ ਓ ਆਈ ਲੌਂਚ ਕਰਨ ਤੋਂ ਬਾਅਦ ਪੁਆਇੰਟਸ ਇਨਕਰੀਜ਼ ਕਰਨ ਦੇ ਸੌਖੇ ਸਸਤੇ ਤਰੀਕੇ ਮੈਨੂੰ ਇੱਕ ਤਰੀਕਾ ਤਾਂ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਮਾਸਟਰ ਡਿਗਰੀ ਕਰਕੇ ਨਿਕਲੇ ਸੀ ਆਈ ਟੀ 'ਚੋਂ ਅਤੇ ਉਹ ਪੂਰੇ ਬੈਚ ਦੇ ਵਿੱਚ ਜੇ ਅਸੀਂ ਜਿੰਨਾ 30-32 ਜਾਣੇ ਸੀਗੇ ਅਤੇ ਸਾਰਿਆਂ ਦੇ ਲਗਭਗ ਸੇਮ ਹੀ ਮੇਜਰ ਸੀਗਾ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਪੀ ਆਰ ਮੇਰੇ ਤੋਂ ਪਹਿਲਾਂ ਹੋ ਗਈ ਸੀ ਕਿਉਂਕਿ ਉਹ ਜ਼ਿਆਦਾਤਰ ਕੀ ਇਨਫੈਕਟ 28 ਜਾਣੇ ਜਿਹੜੇ ਸੀ ਇੱਕ ਹੋਰ ਕੁੜੀ ਨੂੰ ਛੱਡ ਤੇ ਮੈਨੂੰ ਛੱਡ ਕੇ ਸਾਰੇ ਅਨਮੈਰਿਡ ਸੀ ਹੁਣ ਉਹ ਛੜਿਆਂ ਦੇ 10 ਪੁਆਇੰਟ ਐਕਸਟਰਾ ਮਿਲ ਜਾਂਦੇ ਨੇ ਪਰ ਹੋਰ ਕਿਹੜੇ ਕਿਹੜੇ ਤਰੀਕੇ ਹੈਗੇ ਨੇ ਔਰ ਨਾਲ ਹੀ ਮੈਂ ਇਹ ਚਾਹੂੰਗਾ ਕਿ ਜਿਹੜੇ ਪਾਰਟਨਰ ਦੇ ਨਾਲ ਸਕਿੱਲ ਵੀਜ਼ਾ ਅਪਲਾਈ ਕਰ ਰਹੇ ਹੈਗੇ ਨੇ ਉਹਨਾਂ ਦੇ ਕੋਲ ਕੀ ਤਰੀਕੇ ਨੇ
11: ਗੌਤਮ ਜੀ ਜੇ ਤਾਂ ਅਸੀਂ ਪੁਆਇੰਟਸ ਆਪ ਇੰਪਰੂਵ ਕਰਨੇ ਵੀ ਜਿਹਨਾਂ 'ਤੇ ਅਸੀਂ ਮਿਹਨਤ ਕਰ ਸਕਦੇ ਹਾਂ ਠੀਕ ਹੈ ਐਜ਼ ਅ ਐਪਲੀਕੈਂਟ ਉਹਦੇ ਵਿੱਚ ਇੱਕ ਤਾਂ ਹੈਗਾ ਜੀ ਇੰਗਲਿਸ਼ ਸਕੋਰ ਠੀਕ ਹੈ 30 ਕਰ ਦੋ ਨਹੀਂ ਮੇਰੀ ਏਜ ਯਾਰ ਅੱਜ 24 ਆ ਮੈਂ ਉਹਨੂੰ ਉਹ 25 ਕਰ ਦਿੰਦਾ ਉਹ ਤਾਂ ਪੋਸੀਬਲ
10: ਨਹੀਂ ਡਿਲੇ ਕਰਦੇ ਰਹਿੰਦੇ ਨੇ ਕਿ ਮੈਂ ਜਦੋਂ 25 ਦਾ ਹੋਊਂਗਾ ਉਦੋਂ ਪਾਉਂਗਾ
11: ਨਹੀਂ ਨਹੀਂ ਗੌਤਮ ਜਿੱਦਣ ਮੈਂ ਤੁਹਾਨੂੰ ਕਿਹਾ ਵੀ 65 ਪੁਆਇੰਟ ਤੁਹਾਡੇ ਬਣ ਰਹੇ ਲਾਂਚ ਕਰ ਦੋ
10: ਲਾਂਚ ਕਰ ਦੋ ਠੀਕ ਹੈ
11: ਤਾਂ ਇਹੀ ਪੁਆਇੰਟ ਆ ਨਾਟੀ ਕਰ ਲਓ ਜੀ ਇੰਗਲਿਸ਼ ਸਕੋਰ ਇੰਪਰੂਵ ਕਰ ਲਓ ਆਪਦਾ ਟਰਾਈ ਕਰੋ ਆਪਦੇ ਫੀਲਡ ਦੇ ਵਿੱਚ ਜੋਬ ਹੈਗੀ ਆ ਬਟ ਉਹ 25 ਪੁਆਇੰਟਸ ਨੂੰ ਤੁਸੀਂ ਉੱਪਰ ਨੀਚੇ ਕਰ ਸਕਦੇ ਹੋ ਬਾਕੀ ਨੇ ਐਕਸਪੀਰੀਅੰਸ ਦੇ ਜੇ 5 ਜਾਂ 10 ਜਾਂ 15 ਪੁਆਇੰਟ ਆਉਣੇ ਆ ਉਹ ਉਦੋਂ ਹੀ ਆਉਣੇ ਜਦੋਂ ਤੁਹਾਡੇ ਕੋਲ 1 ਸਾਲ ਦਾ 3 ਸਾਲ ਦਾ 5 ਸਾਲ ਦਾ ਜਾਂ 8 ਸਾਲ ਦਾ ਐਕਸਪੀਰੀਅੰਸ ਆ ਉਹਦੇ ਨਾਲ ਹੀ ਆ ਆਪਾਂ ਉਹ ਪੀਰੀਅਡ ਨੂੰ ਸ਼ੋਰਟ ਤਾਂ ਨਹੀਂ ਕਰ ਸਕਦੇ ਵੀ ਹਾਂ 5 ਸਾਲ ਦੇ 15 5 ਸਾਲ ਦੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ 15 ਪੁਆਇੰਟ ਮਿਲ ਰਹੇ ਆ ਆਪਾਂ ਕਹੀਏ ਵੀ 4 ਸਾਲ 'ਚ 15 ਮਿਲ ਜਾਣਗੇ ਉਹ ਤਾਂ ਪੋਸੀਬਲ ਨਹੀਂ ਹੈਗਾ
10: ਰਾਈਟ ਰਾਈਟ
11: ਤਾਂ ਜਿਹੜੀ ਇਹ ਅਸੀਂ ਪੁਆਇੰਟਸ ਜਿਹੜੇ ਐਪਲੀਕੈਂਟ ਦੇ ਖੁਦ ਦੇ ਹੱਥ 'ਚ ਆ ਉਹ ਤਾਂ ਸਿਰਫ ਇੱਕ ਇੰਗਲਿਸ਼ ਦੇ ਆ ਇੱਕ ਨਾਟੀ ਤੋਂ ਇਹ 25 ਪੁਆਇੰਟ ਆਪਦੇ ਹੱਥ 'ਚ
10: ਆਲ ਰਾਈਟ ਅੱਛਾ ਟਾਈਮ ਥੋੜ੍ਹਾ ਹੈਗਾ ਮੈਂ ਕੁਛ ਰੈਂਡਮ ਕੁਐਸਚਨ ਕਰਨਾ ਚਾਹੁੰਦਾ ਪਹਿਲਾ ਕੁਐਸਚਨ ਤਾਂ ਇਹ ਹੈਗਾ ਕਿ ਅੱਜ ਦੀ ਡੇਟ ਦੇ ਵਿੱਚ ਸਕਿੱਲਡ ਕੈਟਾਗਰੀ ਕਿਹੜੀ ਜਿਹੜੀ ਹੈ ਜਿਹੜੇ ਇੰਡੀਆ ਤੋਂ ਬੈਠੇ ਸੁਣ ਰਹੇ ਨੇ ਜਾਂ ਜਿਹੜੇ ਇੱਥੇ ਬੈਠੇ ਨੇ ਆਪਣੇ ਭੈਣ ਭਰਾਵਾਂ ਨੂੰ ਬੁਲਾਉਣਾ ਚਾਹੁੰਦੇ ਨੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਬੁਲਾਉਣਾ ਚਾਹੁੰਦੇ ਨੇ ਕਿਹੜੀ ਕੈਟਾਗਰੀਜ਼ ਦੇ ਵਿੱਚ ਪੀ ਆਰ ਪਾਥਵੇ ਥੋੜ੍ਹਾ ਸੌਖਾ ਹੈ ਮਤਲਬ ਇੰਨਾ ਟਫ ਨਹੀਂ ਹੈਗਾ
11: ਕੰਸਟਰਕਸ਼ਨ ਰਿਲੇਟਡ ਜਿੰਨੇ ਵੀ ਆਕੂਪੇਸ਼ਨ ਹੈਗੇ ਆ ਜੀ ਉਹਦੇ 'ਚ 65-70 ਪੁਆਇੰਟਸ 'ਤੇ ਆ ਰਿਹਾ ਫਿਰ ਹੈਲਥ ਦੇ ਵਿੱਚ ਸਕਿੱਲ ਅਸੈਸਮੈਂਟ ਲੈਣੀ ਥੋੜ੍ਹੀ ਜਿਹੀ ਔਖੀ ਆ ਹੈਲਥ ਦੇ ਵਿੱਚ ਬਟ ਉਹਦੇ ਵਿੱਚ ਵੀ ਇਹੀ ਆ ਵੀ ਤੁਸੀਂ 70-75 ਪੁਆਇੰਟਸ 'ਤੇ ਜਿਵੇਂ ਫਿਜ਼ੀਓਥੈਰੇਪਿਸਟ ਆ ਨਰਸਿਸ ਆ ਡਾਕਟਰਸ ਆ ਇਹ ਹੈ ਨਾ ਕਾਇਰੋਪ੍ਰੈਕਟਰ ਆ ਸਪੀਚ ਪੈਥੋਲੋਜਿਸਟ ਆ ਜਿੰਨੇ ਵੀ ਅਸੀਂ ਹੈਲਥ ਰਿਲੇਟਡ ਆਕੂਪੇਸ਼ਨ ਚੱਕ ਲਈਏ ਸਭ ਦੇ ਵਿੱਚ ਹੈ ਨਾ ਆਕੂਪੇਸ਼ਨਲ ਥੈਰੇਪਿਸਟ ਸਭ ਦੇ ਵਿੱਚ 70-75 ਪੁਆਇੰਟਸ 'ਤੇ ਬਟ ਜਿਹਨਾਂ ਕੋਲ ਪ੍ਰੋਫੈਸ਼ਨਲ ਡਿਗਰੀਜ਼ ਆ ਉਹ 70-75-80 ਪੁਆਇੰਟਸ 'ਤੇ ਆਰਾਮ ਨਾਲ ਪਹੁੰਚ ਜਾਂਦੇ ਆ
10: ਓਕੇ
11: ਹੈ ਨਾ ਬਾਕੀ ਕੰਸਟਰਕਸ਼ਨ ਰਿਲੇਟਡ ਆ ਜੀ ਕੰਸਟਰਕਸ਼ਨ ਦੇ ਵਿੱਚ ਜੇ ਆਪਾਂ ਇੰਡੀਅਨ ਨੂੰ ਆਪਾਂ ਜੇ ਆਪਾਂ ਐਡਵਾਈਸ ਕਰਨਾ ਤਾਂ ਤੁਸੀਂ ਪ੍ਰੋਪਰ ITI ਜਾਂ ਕਿਸੇ ਅਪਰੂਵਡ ਇੰਸਟੀਟਿਊਸ਼ਨ ਤੋਂ ਉਹ ਕਰੋ ਆਪਦਾ 2-3 ਸਾਲ ਦੀ ਸਟੱਡੀ ਕਰੋ ਪਲੱਸ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਣੀ ਜਦੋਂ ਤੁਸੀਂ ਉਹ ਜੋਬ ਕਰਨੀ ਹੈ ਸਕਿੱਲ ਅਸੈਸਮੈਂਟ TRA ਕਰਦਾ ਨੋਰਮਲੀ ਟਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਇੱਕ ਬਾਡੀ ਆ ਆਸਟ੍ਰੇਲੀਆ ਗਵਰਨਮੈਂਟ ਦੀ ਜਿਹੜੀ ਟਰੇਡ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਕਰਦੀ ਆ
10: ਓਕੇ
11: ਉਹਦੇ ਲਈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਅਸੀਂ ਕਹਿ ਦਿੰਦੇ ਵੀ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ ਬਟ ਉਹ ਮੈਂ ਕੈਸ਼ 'ਤੇ ਲਿੱਤਾ ਸੀ ਉਹਨੂੰ ਪਰੂਫ ਕਿਵੇਂ ਕਰਾਂਗੇ ਜੀ ਅਕਾਊਂਟ 'ਚ ਸੈਲਰੀ ਲਓ ਪ੍ਰੋਪਰ ਮੰਥਲੀ ਬੇਸ 'ਤੇ ਅਕਾਊਂਟ ਦੇ ਵਿੱਚ ਸੈਲਰੀ ਆਈ ਆ ਤਾਂ ਪੋਸੀਬਲ ਹੈਗਾ ਜੀ
10: ਠੀਕ
11: ਹੈ ਇਹ ਲੌਂਗ ਟਰਮ ਪਲੈਨਿੰਗ ਹੈ ਜੇ ਟ੍ਰੇਡ ਦੇ ਵਿੱਚ ਆ ਕੇ ਉਹ ਕਰਨਾ ਗਾ ਪੋਸੀਬਲ ਆ
10: 65-70 ਵੀ ਅੱਜ ਕੱਲ੍ਹ ਇੰਡੀਆ ਦੇ ਬੱਚੇ ਟੈਕਸ ਰਿਟਰਨ ਨਹੀਂ ਕਰਦੇ ਹੈਗੇ
11: ਡੈਫੀਨਿਟਲੀ ਉਹ ਹੋਣੀ ਚਾਹੀਦੀ ਆ ਬੈਟਰ ਹੋਊਗਾ ਜੇ TDS ਵੀ ਕੱਟਿਆ ਜਾਵੇ
10: ਤਾਂ ਓਕੇ ਓਕੇ ਠੀਕ ਹੈ ਜੇ ਨਹੀਂ
11: ਕਿਉਂਕਿ ਐਵੀਡੈਂਸ ਦੇਣੇ ਆ ਟ੍ਰੇਡ ਰੈਕੋਗਨੀਸ਼ਨ ਆਸਟ੍ਰੇਲੀਆ ਉਹ ਐਵੀਡੈਂਸ ਮੰਗਦਾ ਸਟੇਟਮੈਂਟ ਦਓ ਉਹਦੇ 'ਚ ਇੰਪਲੋਇਰ ਦਾ ਨਾਮ ਹੋਵੇ ਪੇ ਸਲਿਪਸ ਹੋਣ ਉਹਤੇ ਇੰਪਲੋਇਰ ਦਾ ਪ੍ਰੋਪਰ ਨਾਮ ਹੋਵੇ ਜੇ TDS ਕੱਟਿਆ ਗਿਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ
10: ਜਿਹੜੇ ਕੈਸ਼ ਦੇ ਉੱਤੇ ਤਨਖਾਹ ਲੈਂਦੇ ਨੇ
11: ਗੌਤਮ ਜੀ ਉਹਨਾਂ ਦੇ ਲਈ ਮੁਸ਼ਕਿਲ ਹੈ ਠੀਕ ਵੈਰੀ ਹਾਰਡ ਟੂ ਪ੍ਰੂਵ
10: ਰਾਈਟ ਰਾਈਟ ਇੱਕ ਗੱਲ ਇਹ ਜ਼ਰੂਰ ਆਉਂਦੀ ਹੈਗੀ ਹੈ ਕਿ ਅਸੀਂ ਅਕਸਰ ਬੱਚਿਆਂ ਨੂੰ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ PR ਹੈਗੀ ਉਹਨਾਂ ਦੇ ਵਿੱਚ ਨਹੀਂ ਹੈਗੀ ਹੁਣ ਜਿਵੇਂ IT ਦੇ ਕੋਰਸ ਕਰਕੇ ਕਈ ਬਾਅਦ ਦੇ ਵਿੱਚ ਫਿਰ ਰਿਟੇਲ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ ਕਈ ਟਰੱਕਿੰਗ ਦੇ ਵਿੱਚ ਪੈ ਜਾਂਦੇ ਨੇ ਇਹੋ ਜਿਹੇ ਕਿਹੜੇ ਆਕੂਪੇਸ਼ਨਸ ਹੈਗੇ ਨੇ ਜਿਨ੍ਹਾਂ 'ਚ PR ਵੀ ਹੈਗੀ ਹੈ ਪਲੱਸ ਜੋਬ ਓਪਰਚੁਨਿਟੀਜ਼ ਵੀ ਆਸਟ੍ਰੇਲੀਆ 'ਚ ਨੇ ਤਾਂ ਕਿ ਜੇ ਨਵੇਂ ਸਿਰੇ ਤੋਂ ਪਲੈਨਿੰਗ ਕਰਨੀ ਹੈ ਜੇ ਪਲੱਸ 2 'ਚ ਹੈ ਬੱਚਾ ਜਾਂ 10th 'ਚ ਹੈ ਹੁਣੇ ਤੋਂ ਹੀ ਪਲੈਨਿੰਗ ਕਰਨੀ ਸਟਾਰਟ ਕਰ ਸਕਦੇ ਨੇ ਜਿਹੜੇ ਆਫਸ਼ੋਰ ਬੈਠੇ ਨੇ
11: ਹੈਲਥ ਰਿਲੇਟਡ ਆਕੂਪੇਸ਼ਨਸ
10: ਚੰਗੀਆਂ ਤਨਖਾਹਾਂ ਨੇ
11: ਤਨਖਾਹਾਂ ਬਹੁਤ ਵਧੀਆ ਜੀ ਆਪਾਂ ਨਰਸਿਸ ਦੀ ਗੱਲ ਕਰੀਏ ਸਟਾਰਟਿੰਗ ਜਿਹੜੀ ਸੈਲਰੀ ਹੈ $35 ਤੋਂ ਸਟਾਰਟ ਹੁੰਦੀ ਹੈ ਜਦੋਂ ਬਾਕੀ ਬੈਚਲਰ ਆਫ ਨਰਸਿੰਗ ਕਰ ਲਈ ਇੱਕ ਸਾਲ ਗ੍ਰੈਡ ਪ੍ਰੋਗਰਾਮ ਕਰਨਾ ਪੈਂਦਾ ਗ੍ਰੈਜੂਏਟ ਪ੍ਰੋਗਰਾਮ ਉਹਦੇ ਵਿੱਚ ਅਰਾਊਂਡ 70-75-80,000 ਦੀ ਤਨਖਾਹ ਹੈਗੀ ਆ ਸਟਾਰਟਿੰਗ ਪੈਕੇਜ ਜਿਹੜਾ ਹੈਗਾ ਫੁੱਲ ਟਾਈਮ
10: ਰਾਈਟ
11: ਠੀਕ ਹੈ ਫਿਜ਼ੀਓਥੈਰੇਪਿਸਟ ਇਹ ਤਾਂ ਆਪਦਾ ਬਿਜ਼ਨਸ ਕਰਦੇ ਆ ਜੀ, ਬਾਅਦ ਚ ਦੋ ਤਿੰਨ ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਅਪੁਆਇੰਟਮੈਂਟਸ ਨਹੀਂ ਮਿਲਦੀਆਂ. ਅੱਜ ਆਪਾਂ ਕਿਸੇ ਫਿਜ਼ੀਓਥੈਰੇਪਿਸਟ ਦੀ ਅਪੁਆਇੰਟਮੈਂਟ ਲੈਣੀ ਆ ਤਾਂ ਆਪਾਂ ਨੂੰ 15 ਦਿਨ ਦੀ ਵੇਟ ਹੋਊਗੀ ਜੀ.
10: ਔਰ ਇੱਕ ਮੈਂ ਪਿੱਛੇ ਜੇ ਖਬਰ ਪੜ੍ਹੀ ਸੀਗੀ ਮੈਂ ਕਿ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪਿਸਟ, ਸਪੀਚ ਥੈਰੇਪਿਸਟ ਜਿੰਨੇ ਵੀ ਹੈਗੇ ਨੇ, ਹੁਣ ਤਾਂ ਇਹਨਾਂ ਨੂੰ ਯੂਨੀਵਰਸਿਟੀ ਤੋਂ ਜਦੋਂ ਕੋਰਸ ਕਰਦੇ ਆ ਤਾਂ ਗਵਰਨਮੈਂਟ ਨੇ ਅਨਾਊਂਸ ਕਰਤਾ ਕਿ ਕੋਰਸ ਦੇ ਡਿਊਰਿੰਗ ਜਿਹੜੀ ਉਹ ਅਪ੍ਰੈਂਟਿਸ਼ਿਪ ਹੈ ਉਹ ਵੀ ਪੇਡ ਹੋਏਗੀ.
11: ਉਹ ਵੀ ਪੇਡ ਆ. ਆਈ ਥਿੰਕ ਦੈਟ ਇਜ਼ ਓਨਲੀ ਫਾਰ ਆਸਟ੍ਰੇਲੀਅਨ ਪੀਆਰ ਔਰ ਸਿਟੀਜ਼ਨਸ.
10: ਓਕੇ,
11: ਆਈ ਐਮ ਨੋਟ ਸ਼ੋਰ.
10: ਅੱਛਾ, ਉਹ ਸਿਰਫ ਉਹਨਾਂ ਦੇ ਲਈ
11: ਇੰਟਰਨੈਸ਼ਨਲ ਸਟੂਡੈਂਟਸ ਹੈਗਾ ਜਾਂ ਨਹੀਂ?
10: ਹਾਂ, ਇਹ ਗੱਲ ਹੈ, ਇਹ ਗੱਲ ਹੈ, ਪਰ ਡੈਫੀਨੇਟਲੀ. ਅੱਛਾ,
11: ਸੈਂਟਰ ਲਿੰਕ ਦਾ ਆ ਜਾਂਦਾ ਤਾਂ ਸਾਡਾ ਸੈਂਟਰ ਲਿੰਕ ਨਾਲ ਬਾਹ ਵਾਸਤਾ ਨਹੀਂ ਪੈਂਦਾ, ਥੋੜਾ ਜਿਹਾ ਹੈ ਨਾ ਆਊਟ ਆਫ ਹੋ ਜਾਂਦਾ.
10: ਹਾਂ, ਨਹੀਂ ਠੀਕ ਹੈ. ਲਾਸਟ ਦੇ ਵਿੱਚ ਕੁਝ ਕਮੈਂਟ ਹੈਗੇ ਨੇ, ਮੈਂ ਜਾਣਨਾ ਚਾਹੁੰਦਾ ਕਿ ਕੋਈ ਸਟੇਟ ਹੈ ਜਿਨ੍ਹਾਂ ਦੇ ਕੋਲ ਕੋਈ ਅਪਡੇਟ ਰੀਸੈਂਟ ਕੋਈ ਆਈ ਹੋਵੇ, ਕੋਈ ਪੁਆਇੰਟਸ ਆ ਰਹੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਜਿਹੜੇ 190 ਜਾਂ 491?
11: ਖਤਮ ਜੀ, ਜਿਹੜੀਆਂ ਸਟੇਟਸ ਕੋਲ ਉਹਨਾਂ ਕੋਲ ਦੋ ਹੀ ਵੀਜ਼ਾ ਹੁੰਦਾ, 190 ਅਤੇ 491. ਠੀਕ ਹੈ ਨਾ ਜੀ. ਅਤੇ ਹਰੇਕ ਸਾਲ 1 ਜੁਲਾਈ ਨੂੰ ਫਾਈਨੈਂਸ਼ੀਅਲ ਈਅਰ ਰੀਸੈਟ ਹੁੰਦਾ ਤਾਂ ਡਿਪਾਰਟਮੈਂਟ ਆਫ ਹੋਮ ਅਫੇਅਰ ਸਟੇਟਸ ਨੂੰ ਸੀਟਸ ਐਲੋਕੇਟ ਕਰਦਾ. ਜਿਹੜੀ ਸੀਟ ਐਲੋਕੇਸ਼ਨ ਆ ਫਿਲਹਾਲ ਤਸਮੈਨੀਆ ਨੇ ਆਲਰੇਡੀ ਡਿਕਲੇਅਰ ਕਰਤੀ, ਤਸਮੈਨੀਆ ਕੋਲ 1250 ਦੀਆਂ ਸੀਟਾਂ ਅਤੇ 800 ਜਿਹੜੀਆਂ ਹੈਗੀਆਂ 491 ਦੀਆਂ. ਬਹੁਤ ਵਧੀਆ ਨੰਬਰ.
10: ਅੱਛਾ, ਵਧੀਆ ਨੰਬਰ ਹੈ. ਓਕੇ,
11: ਵਧੀਆ ਨੰਬਰ ਆ. ਠੀਕ ਹੈ. ਪਲੱਸ ਉਹਨਾਂ ਨੇ ਆਪਦਾ ਮਾਈਗ੍ਰੇਸ਼ਨ ਪ੍ਰੋਗਰਾਮ ਆਲਰੇਡੀ, ਉਹਨਾਂ ਨੇ ਰੂਲਸ ਵਗੈਰਾ ਸਭ ਪਬਲਿਸ਼ ਕਰਤੇ ਆ.
10: ਓਕੇ,
11: ਠੀਕ ਹੈ. ਅਤੇ ਉਹਨਾਂ ਨੇ ਸੂਨ ਐਪਲੀਕੇਸ਼ਨਸ ਵੀ, ਉਹ ਸਾਰਾ ਕੁਛ ਉਹਨਾਂ ਦਾ ਚੱਲ ਪੈਣਾ, ਇਨਵੀਟੇਸ਼ਨ ਰਾਊਂਡਸ ਵੀ ਸਟਾਰਟ. ਬਾਕੀ ਸਟੇਟਸ ਨੇ ਹਜੇ ਡਿਕਲੇਅਰ ਨਹੀਂ ਕੀਤਾ. ਕੈਨਬਰਾ ਨੇ ਥੋੜ੍ਹੀਆਂ ਚੇਂਜਸ ਲੈ ਕੇ ਆਉਂਦੀਆਂ ਆਪਦੇ ਪੁਆਇੰਟ ਸਿਸਟਮ ਦੇ ਵਿੱਚ, ਅਤੇ ਉਹ ਪਹਿਲਾਂ ਜਿਹੜਾ ਉਹਨਾਂ ਦਾ ਕੈਨਬਰਾ ਮੈਟ੍ਰਿਕਸ ਲੌਜ ਹੁੰਦਾ ਸੀਗਾ, ਤੇ ਜਿਹੜਾ ਕੈਨਬਰਾ ਮੈਟ੍ਰਿਕਸ ਪਹਿਲਾਂ ਫ੍ਰੀ ਚ ਲੌਜ ਹੁੰਦਾ ਸੀ, ਹੁਣ ਉਹਨਾਂ ਨੇ ਉਹਦੀ ਥੋੜੀ ਫੀਸ ਵੀ ਰੱਖਤੀ, $25 ਫੀਸ ਵੀ ਰੱਖਤੀ ਕੈਨਬਰਾ ਨੇ ਜੀ, ਹੈ ਨਾ. ਤੇ ਕੈਨਬਰਾ ਨੇ ਆਲਰੇਡੀ ਆਪਦੇ ਰੂਲਸ ਅਨਾਊਂਸ ਕਰ ਚੁੱਕੇ ਆ.
10: ਓਕੇ,
11: ਠੀਕ ਹੈ. ਬਟ ਆਈ ਥਿੰਕ ਵੀ ਸਟੇਟਸ ਨੂੰ ਸਾਰੀਆਂ ਨੂੰ ਸੀਟਸ ਤਾਂ ਜਾਂ ਤਾਂ ਮਿਲ ਚੁੱਕੀਆਂ ਜਾਂ ਨੀਅਰ ਫਿਊਚਰ ਦੇ ਵਿੱਚ. ਹਾਂਜੀ, ਉਹ ਮਿਲ, ਕਿਉਂਕਿ ਇਹ ਵੀ ਦੇਖਣ 'ਚ ਆਇਆ ਵੀ ਕਿਊਨਜ਼ਲੈਂਡ ਨੇ ਆਲਰੇਡੀ ਆਪਦੇ ਇਨਵੀਟੇਸ਼ਨਸ ਦੇਣੇ ਸ਼ੁਰੂ ਕਰਤੇ. ਇਨਵੀਟੇਸ਼ਨ ਉਹਨਾਂ ਰਾਊਂਡ ਨਹੀਂ ਕੋਈ ਕੰਡਕਟ ਕੀਤਾ, ਜਿਹੜੀਆਂ ਲਾਸਟ ਫਾਈਨੈਂਸ਼ੀਅਲ ਈਅਰਸ ਦੀਆਂ ਉਹਨਾਂ ਦੀਆਂ ਪਾਈਪਲਾਈਨਸ ਦੇ ਵਿੱਚ ਐਪਲੀਕੇਸ਼ਨ ਸੀਗੀਆਂ ਜਿਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਿਆ ਸੀ, ਬਟ ਫਾਈਨੈਂਸ਼ੀਅਲ ਈਅਰ ਐਂਡ ਹੋ ਗਿਆ ਤਾਂ ਉਹ ਭੇਜ ਨਹੀਂ ਸਕਦੇ ਸੀ. ਉਹਨਾਂ ਨੂੰ ਫਾਈਨਲਾਈਜ਼, ਉਹਨਾਂ ਦੀ ਐਪਲੀਕੇਸ਼ਨ ਫਾਈਨਲਾਈਜ਼ ਹੋ ਕੇ ਇਨਵੀਟੇਸ਼ਨਸ ਆਲਰੇਡੀ ਜਾ ਰਹੇ.
10: ਸੋ ਪਿਛਲੇ ਹਲੇ ਕਲੀਅਰ ਕੀਤਾ,
11: ਉਹ ਜਾ ਰਹੇ ਆ. ਸੋ ਆਈ ਥਿੰਕ, ਮੈਨੂੰ ਲੱਗਦਾ ਵਿਦ ਇਨ ਅ ਮੰਥ ਵੀ ਸਟੇਟ, ਸਾਰੀਆਂ ਸਟੇਟਸ ਇਨਵੀਟੇਸ਼ਨ ਰਾਊਂਡਸ ਸ਼ੁਰੂ ਕਰ ਦੇਣ.
10: ਡਿਲੇ ਨਹੀਂ ਹੋ ਗਿਆ, ਜੁਲਾਈ ਦੇ ਵਿੱਚ ਹੁੰਦਾ ਹੁੰਦਾ, ਅਗਸਤ ਇੰਨਾ ਕੁ ਟਾਈਮ ਲੱਗ ਜਾਂਦਾ, ਅਗਸਤ ਸਤੰਬਰ ਤੱਕ,
11: ਪਿਛਲੇ ਸਾਲ ਅਕਤੂਬਰ ਚ
10: ਬੱਲੇ.
11: ਨਹੀਂ, ਅਸੀਂ ਤਾਂ ਇਹੀ ਕਹਿੰਦੇ ਆ ਵੀ ਇਟਸ ਬੈਟਰ ਵੀ ਉਹ ਜਿੰਨੀ ਜਲਦੀ ਸ਼ੁਰੂ ਕਰਦੇ ਨੇ ਤਾਂ,
10: ਕਿਉਂਕਿ ਫਾਈਨੈਂਸ਼ੀਅਲ ਈਅਰ ਤੋਂ ਸਟਾਰਟ ਹੁੰਦਾ ਨਹੀਂ
11: ਜੀ.
10: ਤਸਮੈਨੀਆ ਦੀ ਬਸ ਜਾਂਦੇ ਜਾਂਦੇ ਇੱਕ ਸਵਾਲ ਦੱਸ ਦਿਓ, ਤੁਸੀਂ ਦੱਸਿਆ ਕਿ ਉੱਥੇ ਦੀ 190 ਤੇ 491 ਦੇ ਲਈ ਇਨਵਾਈਟ ਆਣੇ ਸ਼ੁਰੂ ਹੋ ਜਾਣਗੇ, ਤੇ ਤਸਮੈਨੀਆ ਦੇ ਵਿੱਚ ਜਿਹੜੇ ਬੱਚੇ ਮੂਵ ਹੋਣਾ ਚਾਹ ਰਹੇ ਆ, ਜਿਹੜੇ ਉੱਥੇ ਰਹਿ ਰਹੇ ਨੇ, ਕਿਹੜੇ ਸਕਿੱਲਸ ਇਨ ਡਿਮਾਂਡ ਹੈ ਜਿਹਨਾਂ ਨੂੰ ਤਸਮੈਨੀਆ ਟਾਰਗੇਟ ਕਰੇਗਾ?
11: ਗੌਤਮ ਜੀ, ਤਸਮੈਨੀਆ ਦਾ ਨਾ ਕਾਫੀ ਕੰਪਲੀਕੇਟਡ ਆ ਸਿਸਟਮ.
10: ਓਕੇ,
11: ਠੀਕ ਹੈ. ਤੁਸੀਂ ਉਹ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਜਿਨ੍ਹਾਂ ਨੇ ਉੱਥੋਂ ਇੱਕ ਤਾਂ
10: ਪੜ੍ਹਾਈ ਕੀਤੀ,
11: ਹਾਂਜੀ, 1 ਈਅਰ ਜਾਂ 2 ਈਅਰ ਸਟੱਡੀ ਕੀਤੀ ਆ.
10: ਬੱਲੇ, ਓਕੇ.
11: ਪਲੱਸ ਜਿਹੜੇ ਆਪਦੇ ਫੀਲਡ ਦੇ ਵਿੱਚ ਜੋਬ ਕਰ ਰਹੇ ਆ ਉਹ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਤੇ ਹੋਣਗੇ.
10: ਇਹ ਤੁਸੀਂ ਹਰ ਇੱਕ ਸਟੇਟ ਦੇ ਨਾਲ ਹੀ ਜੁੜੀ ਗੱਲ ਦੱਸ ਰਹੇ ਹੋ.
11: ਸਾਰਿਆਂ 'ਚ ਇਹੀ ਹੈ ਜੀ, ਇਹੀ ਆ, ਹੈ ਨਾ. ਬਟ ਜਿਹੜਾ ਤਸਮੈਨੀਆ ਦੀ ਆਪਾਂ ਓਵਰਆਲ ਗੱਲ ਕਰੀਏ ਤਾਂ ਉਹਨਾਂ ਨੇ ਟੀਚਿੰਗ ਰਿਲੇਟਡ, ਹੈਲਥ ਰਿਲੇਟਡ, ਕੰਸਟਰਕਸ਼ਨ ਰਿਲੇਟਡ ਆਕੂਪੇਸ਼ਨ ਨੂੰ ਪ੍ਰਾਇਓਰਟੀ ਦੇਣੀ ਆ.
10: ਓਕੇ, ਰਾਈਟ,
11: ਉਹ ਆਲਰੇਡੀ ਡਿਕਲੇਅਰ ਕਰ ਚੁੱਕੇ ਆ. ਸਪੈਸ਼ਲੀ ਟੀਚਿੰਗ ਤੇ ਹੈਲਥ ਨੂੰ ਉਹਨਾਂ ਨੇ ਬਹੁਤ ਪ੍ਰਾਇਓਰਟੀ ਦੇਣੀ ਆ. ਤੇ ਕਿਸੇ ਨੇ ਉੱਥੋਂ ਸਟੱਡੀ ਸੇਮ ਫੀਲਡ 'ਚ ਕੀਤੀ ਆ ਤਾਂ ਉਹਦੇ 'ਚ ਸਕਿੱਲ ਅਸੈਸਮੈਂਟ ਬੈਟਰ ਆ, ਜੋਬ ਵੀ ਉਹਦੇ 'ਚ ਕਰ ਲਓ.
10: ਰਾਈਟ, ਰਾਈਟ, ਠੀਕ ਹੋ ਗਿਆ. ਸਟਿਕ ਟੂ ਯੂਅਰ ਪ੍ਰੋਫੈਸ਼ਨ, ਮੇਨ ਤਾਂ ਇਹੀ ਲੱਗਦਾ ਤੁਹਾਡੀ ਗੱਲਬਾਤ ਜਿਹੜੀ ਅੱਜ ਹੋਈ ਹੈਗੀ ਹੈ ਕਿ ਜਿਹੜਾ ਵੀ ਪ੍ਰੋਫੈਸ਼ਨ 'ਚ ਹੈਗੇ ਹੋ ਜੇ ਉਹਦੇ ਨਾਲ ਟਿਕੇ ਰਹਿੰਦੇ ਹੋ ਤੁਸੀਂ ਤੇ ਫਿਰ ਉਮੀਦਾਂ ਹੈਗੀਆਂ ਨੇ, ਨਹੀਂ ਤਾਂ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ.
11: ਆਈ ਟੀ ਵਾਲਿਆਂ ਲਈ ਬਹੁਤ ਹਾਰਡ ਆ ਜੀ, ਜਿਹੜਾ ਪਹਿਲਾਂ ਅਕਾਊਂਟਿੰਗ ਕਹਿੰਦੇ ਸੀ ਹੁਣ ਆਈ ਟੀ ਚੱਲ ਰਿਹਾ ਹੈਗਾ. ਦੋਨਾਂ ਇਹਨਾਂ ਆਕੂਪੇਸ਼ਨਸ 'ਚ ਥੋੜ੍ਹਾ ਮੁਸ਼ਕਿਲ ਹੈ. ਜੇ ਮੈਂ ਐਪਲੀਕੈਂਟਸ ਨੂੰ ਕਹੂੰ, ਜੇ ਉਹਨਾਂ ਕੋਲ ਟਾਈਮ ਹੈਗਾ ਗਾ ਤਾਂ ਇੱਕ ਇੱਕ ਸਾਲ 'ਚ ਟ੍ਰੇਡ ਕੋਰਸ ਹੋ ਰਹੇ ਆ. ਜੇ 2-3 ਸਾਲ ਦਾ ਟਾਈਮ ਹੈਗਾ, ਹਜੇ ਟੀ ਆਰ 'ਤੇ ਬੈਠੇ ਆ, ਹਜੇ ਸਟਾਰਟ ਹੀ ਹੋਈ ਆ ਟੀ ਆਰ, ਬੈਟਰ ਆ ਵੀ ਹੁਣ ਹੀ ਆਪਦਾ ਅਲਟਰਨੇਟਿਵ ਜਾਂ ਟ੍ਰੇਡ ਕੋਰਸ ਕੋਈ ਕਰ ਲੈਣ. ਬਹੁਤ ਟ੍ਰੇਡ ਕੋਰਸ ਆ ਜੀ, ਰੂਫ ਪਲੰਬਰ, ਇਲੈਕਟ੍ਰੀਸ਼ੀਅਨ, ਇਲੈਕਟ੍ਰੀਸ਼ੀਅਨ ਦਾ ਰਹਿਣ ਦੋ 'ਚ ਜਲਦੀ ਨਹੀਂ ਹੁੰਦਾ. ਹਾਂਜੀ,
10: ਪਰ ਉਹਦੇ ਤੋਂ ਫਿਰ ਉਹਨਾਂ ਨੂੰ ਫਿਰ ਉਹ ਜੌਬ ਰੈਡੀ ਵੀ ਕਰਨਾ ਪੈਣਾ
11: ਜੀ. 2 ਸਾਲ ਦਾ ਪ੍ਰੋਸੈਸ ਰਹੂਗਾ ਇਹ, ਠੀਕ ਹੈ. ਬਟ ਬੈਸਟ
10: ਇੱਕ ਪਲਾਨ ਬੀ,
11: ਹਾਂਜੀ, ਪਲਾਨ ਬੀ ਨਾਲ ਲੈ ਕੇ ਚੱਲਣ. ਅਦਰਵਾਈਜ਼ ਜੇ ਆਪਦੇ ਫੀਲਡ 'ਚ ਜੌਬ ਕਰ ਰਿਹਾ, ਟਾਕ ਟੂ ਯੂਅਰ ਇੰਪਲੋਇਰ. ਹੈ ਨਾ, ਇਹੀ ਹੋ ਜੂ, ਇੰਪਲੋਇਰ ਮਨਾ ਕਰ ਦੋ ਵੀ ਮੈਂ ਨਹੀਂ ਸਪੋਂਸਰ ਕਰਨਾ,
10: ਰਾਈਟ,
11: ਗੋਲੀ ਦਾ ਮਾਰ।
10: ਆਸਟ੍ਰੇਲੀਆ ਦੇ ਵਿੱਚ ਦੋ ਸਟੱਡੀਜ਼ ਇਕੱਠੀਆਂ ਹੋ ਸਕਦੀਆਂ
11: ਜੀ, ਹੋ ਜਾਂਦੀਆਂ ਜੀ, ਕੰਕਰੈਂਟ ਸਟੱਡੀਜ਼ ਵੀ ਹੁੰਦੀਆਂ, ਜਿਵੇਂ ਕੋਈ ਮਾਸਟਰ ਆਫ ਆਈਟੀ ਕਰ ਰਿਹਾ ਜਾਂ ਐਮਬੀਏ ਕਰ ਰਿਹਾ ਹੈਗਾ ਤੇ ਨਾਲ ਕੰਕਰੈਂਟ ਕਰ ਸਕਦਾ ਜੀ ਆਪਦਾ ਟ੍ਰੇਡ ਕੋਰਸ ਨਾਲ।
10: ਓਕੇ ਓਕੇ, ਉਹ ਵੀ ਇੱਕ ਤਰੀਕਾ ਹੋ ਸਕਦਾ, ਤੇ ਜਿਹੜੇ ਹਲੇ ਵੀ ਪੜ੍ਹ ਰਹੇ ਹੈਗੇ ਨੇ ਤੇ ਹਲੇ ਟੀ ਆਰ ਵੀ ਨਹੀਂ ਅਪਲਾਈ ਕਰੀ, ਉਹਨਾਂ ਦੇ ਲਈ ਵੀ ਇਹ ਹੈਗਾ,
11: ਉਹਨਾਂ ਲਈ ਵੀ ਇਹ ਹੈਗਾ। ਟ੍ਰੇਡ ਕੋਰਸ ਜਿਹੜਾ ਮੋਸਟਲੀ ਪਾਪੂਲਰ ਟ੍ਰੇਡ ਕੋਰਸ ਆ, ਇੱਕ ਸਾਲ 'ਚ ਫਿਨਿਸ਼ ਹੋ ਰਿਹਾ ਜੀ।
10: ਰਾਈਟ ਰਾਈਟ,
11: ਚਾਹੇ ਤੁਸੀਂ VOE ਤੇ ਕਰ ਲਓ ਚਾਹੇ COE ਤੇ ਕਰ ਲਓ,
10: ਓਕੇ,
11: ਇੱਕ ਸਾਲ 'ਚ ਹੋ ਰਿਹਾ ਜੀ ਟ੍ਰੇਡ ਕੋਰਸ। ਇਹ ਬੈਟਰ ਆ ਵੀ ਆਪਦਾ ਪਲਾਨ ਬੀ ਰੱਖ ਕੇ ਚੱਲੋ, ਜੇ ਮੇਨ ਮੋਟੇ ਪੀ ਆਰ ਲੈਣਾ ਹੈਗਾ ਤਾਂ ਪਲਾਨ ਬੀ ਰੱਖ ਕੇ ਚੱਲੋ। ਜੇ ਤੁਸੀਂ ਸਿਰਫ ਇੱਥੇ ਸਟੱਡੀ ਕਰਨੀ ਆਏ ਹੋ ਤਾਂ ਠੀਕ ਹੈ, ਫਿਰ ਵਧੀਆ ਯੂਨੀਵਰਸਿਟੀ ਚ ਸਟੱਡੀ ਕਰੋ ਆਪਦਾ, ਉਸ ਤੋਂ ਬਾਅਦ ਜੇ
10: ਇੰਜੋਏ ਕਰੋ,
11: 485 ਲੈਣਾ ਜਾਂ ਪੋਸਟ ਸਟੱਡੀ ਵਰਕ ਪਰਮਿਟ ਲੈਣਾ, ਉਹ ਲਾਓ, ਐਕਸਪੀਰੀਅੰਸ ਲਾਓ ਤੇ ਵਾਪਸ ਕੰਟਰੀ ਜਾ ਕੇ ਆਪਦਾ।
10: ਉਹ ਵੀ ਇੱਕ ਬੜਾ ਚੰਗਾ ਐਕਸਪੋਜਰ ਹੈਗਾ ਜਦੋਂ 485, ਮੈਂ ਬਹੁਤ ਸਾਰੇ ਯੂਰੋਪੀਅਨ ਬੱਚੇ ਵੀ ਦੇਖੇ ਨੇ ਜਿਹੜੇ 485 ਲੈਂਦੇ ਨੇ, ਐਕਸਪੀਰੀਅੰਸ ਲੈਂਦੇ ਨੇ ਤੇ ਫਿਰ ਆਪਣੀ ਕੰਟਰੀਜ਼ ਦੇ ਵਿੱਚ ਜਾਂਦੇ ਹੈਗੇ ਨੇ, ਉਹ ਵੀ ਇੱਕ ਤਰੀਕਾ ਹੈ। ਅੱਜ ਕੱਲ ਵੈਸੇ ਇੰਡੀਆ ਤੋਂ ਵੀ ਹੋ ਰਹੇ ਹੈਗੇ ਨੇ,
11: ਇੰਡੀਆ ਦੀ ਜਿਹੜੀ ਕ੍ਰੀਮੀ ਲੇਅਰ ਆ ਰਹੀ ਹੈ ਜੀ, ਤੁਸੀਂ ਜਾ ਕੇ UNSW ਵਾਲੇ ਦੇਖੋ ਜੀ, USAID, UNSW, ਇਹ ਜਿਹੜੀਆਂ ਜਿੰਨੀਆਂ ਮੇਨ ਵੱਡੀਆਂ ਯੂਨੀਵਰਸਿਟੀਜ਼, ਯੂਨੀਵਰਸਿਟੀ ਆਫ ਮੈਲਬਰਨ, RMIT, ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ, ਯੂਨੀਵਰਸਿਟੀ ਆਫ ਐਡੀਲੇਡ, ਇਹਨਾਂ 'ਚ ਜਿਹੜੇ ਆਉਂਦੇ ਆ ਸਪੈਸ਼ਲੀ ਜਿਹੜੇ ਮਾਸਟਰ ਡਿਗਰੀ ਕਰਨ ਆਉਂਦੇ ਆ, ਉਹਨਾਂ ਦਾ ਕੋਈ ਪਲਾਨ ਹੀ ਨਹੀਂ ਹੈਗਾ
10: ਇੱਥੇ
11: ਰਹਿਣਾ,
10: ਉਹ ਸਿਰਫ ਪੜ੍ਹਾਈ ਕਰਨਾ
11: ਹੈ ਨਾ। ਤੁਸੀਂ ਦੇਖੋ ਵੀ 50-60% ਜਿਹੜੇ ਸਟੂਡੈਂਟਸ ਉਹ ਆਉਂਦੇ ਆ, ਠੀਕ ਹੈ ਜੀ, ਉਹ ਆਪਦੀ ਸਟੱਡੀਜ਼ ਫਿਨਿਸ਼ ਕਰਦੇ ਆ, ਪੋਸਟ ਸਟੱਡੀ ਵਰਕ ਪਰਮਿਟ ਵੀ ਲੈਂਦੇ ਆ, ਐਕਸਪੀਰੀਅੰਸ ਲੈਂਦੇ ਆ, ਉਸ ਤੋਂ ਬਾਅਦ ਵਾਪਸ
10: ਚਲੇ ਜਾਂਦੇ,
11: ਪ੍ਰੈਫਰੈਂਸ ਦਿੰਦੇ, ਕਿਉਂਕਿ ਉਹ ਕ੍ਰੀਮੀ ਲੇਅਰ ਤੋਂ ਆ ਰਹੇ, ਕਿਉਂਕਿ ਇਹਨਾਂ ਯੂਨੀਵਰਸਿਟੀਜ਼ ਦੀ ਫੀਸ ਅਫੋਰਡ ਕਰਨਾ ਕਿਹੜਾ
10: ਸੌਖਾ ਨਹੀਂ,
11: ਠੀਕ ਹੈ, ਅਰਾਊਂਡ 50,000 ਮਾਸਟਰਸ, ਕੋਈ ਮਰਜ਼ੀ ਮਾਸਟਰ ਡਿਗਰੀ ਚੱਕ ਲਓ ਇਹਨਾਂ ਯੂਨੀਵਰਸਿਟੀ ਦੀ, 50,000
10: ਪਰ ਈਅਰ ਪੈ ਜਾਂਦੀ
11: ਜੀ।
10: ਨਹੀਂ, ਧੰਨਵਾਦ, ਥੈਂਕ ਯੂ ਸੋ ਮਚ ਪ੍ਰੇਮ ਜੀ, ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਸਾਂਝਾ ਪਾਉਣ ਦੇ ਲਈ। ਸੋ ਜੋ ਜਿੱਦਾਂ ਦਾ ਵੀ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ ਉਹਦੀ ਫੀਡਬੈਕ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ, ਚਾਹੇ ਤਾਂ ਪ੍ਰੋਗਰਾਮ ਦੇ ਥੱਲੇ ਕਮੈਂਟ ਕਰਕੇ, ਚਾਹੇ ਸਾਨੂੰ ਅਲੱਗ ਤੋਂ ਮੈਸੇਜ ਭੇਜ ਸਕਦੇ ਹੋ 04724614674, ਜਾਂ facebook.com/ਹਾਂਜੀ Sydney ਦੇ ਵਿੱਚ ਇਨਬੋਕਸ ਦੇ ਉੱਤੇ ਜਾ ਕੇ, ਜੇ ਤਾਂ ਲਾਈਵ ਇਹ ਸੁਣ ਰਹੇ ਹੈਗੇ ਉੱਥੋਂ ਜਾ ਕੇ ਵੀ ਇਹ ਕਰ ਸਕਦੇ ਹੋ। ਫਿਲਹਾਲ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਇੰਨਾ ਹੀ, ਜਿਓ ਜਾਸਾ,
4: ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਡਿਪਰੈਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674 AM

0: एंटरटेनमेंट प्रेजेंट्स बोल पावे ना बोल
1: प्यार नु सुनन ली कन्ना दी नी दिल दी लोड़ हुंदी
0: कुछ गल्लां कहनियां नहीं पैंदियां बस महसूस करनियां पैंदियां ने
1: एहो गल्लां ते मैं हुणे अपनी जुबान वट के हो जाना
0: इस बार गल सिर्फ बोलन दी नहीं दिल दी सुनन दी है
2: जिंदगी किवें कटांगे मैं नहीं रह सकती ओदे बिना मैनू ओ चाहिदा
0: रिलीजिंग वर्ल्ड वाइड 4th September written and directed by Rakesh Dhawan लव इमोशंस अदर रिलेशनशिप्स दी कहानी बोल पावे ना बोल
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
5: Hi.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी हांजी ओए हांजी हांजी
3: हांजी रेडियो
4: रेडियो हाँ जी 1674 आस करते हैं दिन थोड़ा वधिया जा रहा होएगा। चढ़ती कला दे विच हो गए कर रहे हो गए शुकराना उस रब दा जिन्हें चढ़ती कला दिती है। चेहरे ते होवेगी मुस्कुराहट जेकर नहीं तो आओ सब तो पहला चेहरे ते खुशी लेके आइए। तो कोशिश करो सारा दिन ये खुशी थोड़े चेहरे ते इसे तरह बनी रहे। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਸੋ ਆਓ ਉਸ ਰੱਬ ਦਾ ਨਾਂ ਲੈ ਕੇ ਨਿਕਲੀਏ ਚਿਹਰੇ 'ਤੇ ਖੁਸ਼ੀ ਲੈ ਕੇ ਨਿਕਲੀਏ। ਸਾਰਿਆਂ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨਿਕਲੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੁਰਾਣੀ ਕਹਾਣੀ ਹੈ ਕਹਿੰਦੇ ਨੇ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਇੱਕ ਦੂਸਰੇ ਨਾਲ ਸਾਂਝੀ ਕੀਤੀ ਜਾਂਦੀ। ਇੱਕ ਛੋਟਾ ਜਿਹਾ ਵਪਾਰੀ ਸੀ ਉਹਨੇ ਆਪਣੇ ਘਰ ਦਾ ਕੋਈ ਕੰਮ ਕਰਾਉਣਾ ਅਤੇ ਉਸ ਕੰਮ ਕਰਨ ਦੇ ਲਈ ਉਹਨੂੰ ਮਜ਼ਦੂਰ ਦੀ ਲੋੜ ਪੈ ਗਈ। ਕਹਿੰਦੇ ਨੇ ਬਾਜ਼ਾਰ ਦੇ ਵਿੱਚ ਗਿਆ ਉਹ ਜਗ੍ਹਾ ਜਿੱਥੇ ਸਾਰੇ ਮਜ਼ਦੂਰ ਖੜ੍ਹਦੇ ਸੀ ਜਿੱਥੋਂ ਮਜ਼ਦੂਰੀ ਵਾਲੇ ਲੋਕ ਮਿਲਦੇ ਸੀ ਜਾ ਕੇ ਗੱਲਬਾਤ ਕੀਤੀ ਪਰ ਅੱਜ ਗੱਲ ਬਣ ਨਹੀਂ ਰਹੀ। ਅੱਜ ਕੋਈ ਉਹਨੂੰ ਮਿਲ ਨਹੀਂ ਰਿਹਾ ਕੋਈ ਢੰਗ ਦਾ ਬੰਦਾ ਨਹੀਂ ਮਿਲ ਰਿਹਾ। ਅਤੇ ਅਚਾਨਕ ਇੱਕ ਨੌਜਵਾਨ ਦੇ ਉੱਤੇ ਨਜ਼ਰ ਪਈ ਜਾ ਕੇ ਗੱਲ ਕੀਤੀ ਨੌਜਵਾਨਾਂ ਮੇਰੇ ਘਰ ਕੰਮ ਕਰੇਗਾ ਕਹਿਣ ਲੱਗਾ ਹਾਂ ਕਰੂੰਗਾ ਪਰ ਮੈਂ 50 ਦਿਨਾਰ ਲਊਂਗਾ। ਕਹਿਣ ਲੱਗਾ ਕੋਈ 22-25 ਤਾਂ ਸਾਰੇ ਲੈਂਦੇ ਆ ਤੂੰ ਇਹੋ ਜਿਹਾ ਕੀ ਕਰੇਗਾ ਜਿਹੜਾ ਤੂੰ ਦੁੱਗਣੇ ਪੈਸੇ ਮੰਗ ਰਿਹਾ ਸ਼ਾਇਦ ਇਸੇ ਕਰਕੇ ਇੱਥੇ ਖੜ੍ਹਾ ਬਾਕੀ ਸਾਰੇ ਤਾਂ ਚਲੇ ਗਏ ਕੰਮਾਂ ਕਾਰਾਂ 'ਤੇ। ਜੀ ਜਨਾਬ ਜੇ ਤੁਹਾਡਾ ਮਨ ਹੋਵੇ ਤਾਂ ਦੱਸ ਦਿਓ। ਥੋੜ੍ਹੀ ਦੇਰ ਬਾਅਦ ਖੱਜਲ ਖੁਆਰ ਹੋ ਕੇ ਵਪਾਰੀ ਨੇ ਸੋਚਿਆ ਕਿ ਸਾਰਾ ਦਿਨ ਖਰਾਬ ਹੋਣਾ ਬਿਹਤਰ ਹੈ ਇਹਨੂੰ ਲੈ ਜਾਵਾਂ। ਜਾਣ ਲੱਗੇ ਤਾਂ ਕਹਿਣ ਲੱਗਾ ਜਨਾਬ ਮੇਰੀਆਂ ਕੁਛ ਸ਼ਰਤਾਂ ਵੀ ਨੇ ਕੰਮ ਜਿੱਦਾਂ ਦਾ ਕਹੋਗੇ ਉੱਦਾਂ ਦਾ ਕਰੂੰਗਾ ਨੌਕਰੀ ਕੀ ਅਤੇ ਨਖਰਾ ਕੀ ਤੁਹਾਨੂੰ ਮਾਯੂਸ ਨਹੀਂ ਕਰੂੰਗਾ ਤੁਹਾਡੇ ਭਰੋਸੇ ਨੂੰ ਨਹੀਂ ਤੋੜੂੰਗਾ ਪਰ ਇੱਕ ਗੱਲ ਤੁਸੀਂ ਕੁਝ ਵੀ ਪੁੱਛੋਗੇ ਜੀ ਸਦਕੇ ਪਰ ਮੈਂ ਜਵਾਬ ਉਸੇ ਗੱਲ ਦਾ ਦਊਂਗਾ ਜਿਹੜੀ ਦਾ ਮੈਂ ਦੇਣਾ ਚਾਹੂੰਗਾ। ਹੋ ਸਕਦਾ ਤੁਸੀਂ ਮੈਨੂੰ ਬਹੁਤ ਸਾਰੇ ਸਵਾਲ ਪੁੱਛੋ ਪਰ ਮੈਂ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਨਹੀਂ ਦੇ ਸਕਦਾ। ਕੰਮ ਤੱਕ ਸੀਮਤ ਜਿੰਨੇ ਵੀ ਸਵਾਲ ਹੋਣਗੇ ਜੀ ਸਦਕੇ ਉਹਨਾਂ ਸਾਰਿਆਂ ਦੇ ਜਵਾਬ ਮੈਂ ਜ਼ਰੂਰ ਦਊਂਗਾ। ਵਪਾਰੀ ਕੋਲ ਹੋਰ ਕੋਈ ਚਾਰਾ ਨਹੀਂ ਇਸ ਕਰਕੇ ਲੈ ਗਿਆ ਪਰ ਥੋੜ੍ਹੀ ਸਮੇਂ ਬਾਅਦ ਹੀ ਵਪਾਰੀ ਕੀ ਵੇਖਦਾ ਕਿ ਜਿਹੜਾ ਕੰਮ ਮਜ਼ਦੂਰ ਸਾਰਾ ਦਿਨ ਦੇ ਵਿੱਚ ਕਰਦੇ ਸੀ ਉਹਨੇ 2 ਘੰਟਿਆਂ 'ਚ ਕਰ ਮਾਰਿਆ। ਇੰਨੀ ਤੇਜ਼ੀ ਦੇ ਨਾਲ ਉਹ ਕੰਮ ਕਰਦਾ ਇੱਦਾਂ ਲੱਗਦਾ ਜਿੱਦਾਂ ਕੋਈ ਮਸ਼ੀਨ ਚੱਲਦੀ ਹੋਵੇ। ਵਪਾਰੀ ਬਹੁਤ ਖੁਸ਼ ਹੋਇਆ ਇਹ ਤਾਂ 50-ਵਾਂ 'ਚ ਵੀ ਨਹੀਂ ਮਹਿੰਗਾ। ਜਿਹੜੇ ਹਿਸਾਬ ਦੇ ਨਾਲ ਇਹ ਕੰਮ ਕਰ ਰਿਹਾ ਉਸ ਹਿਸਾਬ ਦੇ ਨਾਲ ਤਾਂ ਇਹ ਪੈਸੇ ਕੁਛ ਵੀ ਨਹੀਂ ਹੈ। ਵਪਾਰੀ ਬਹੁਤ ਖੁਸ਼ ਹੋਇਆ ਉਹਨੂੰ ਕੰਮ ਦੇ ਉੱਤੇ ਛੱਡ ਕੇ ਆਪ ਆਪਣੇ ਕੰਮ ਕਾਰ ਵੱਲ ਚਲਾ ਗਿਆ। ਇੱਧਰ ਨੌਜਵਾਨ ਬ੍ਰੇਕ ਲੈਣ ਦੇ ਲਈ ਜਦੋਂ ਜਾਣ ਲੱਗਾ ਤਾਂ ਵਪਾਰੀ ਦੇ ਮੁੰਡੇ ਨੇ ਆਵਾਜ਼ ਮਾਰ ਕੇ ਕਿਹਾ ਇੱਦਾਂ ਨਹੀਂ ਤੂੰ ਜਾ ਸਕਦਾ ਆ ਸਾਰੀਆਂ ਮਿੱਟੀ ਦੀਆਂ ਢੇਰੀਆਂ ਪੁੱਟ ਕੇ ਬੂਹੇ ਅੱਗੇ ਲਾਤੀਆਂ ਪਹਿਲਾਂ ਇਹ ਸਾਰੀਆਂ ਦਾ ਹੱਲ ਤੈਨੂੰ ਕਰਨਾ ਪਊਗਾ ਇਹ ਸਾਰੀਆਂ ਖਿਲਾਰ ਕੇ ਜਾ। ਤਾਂ ਨੌਜਵਾਨ ਕਹਿਣ ਲੱਗਾ ਮੈਂ ਤੁਹਾਡੇ ਪਿਤਾ ਜੀ ਲਈ ਕੰਮ ਕਰ ਰਿਹਾ ਇਹ ਮੇਰੀ ਪਾਠ ਪੂਜਾ ਦਾ ਟਾਈਮ ਹੈ ਅਤੇ ਇਸ ਸਮੇਂ ਦੇ ਵਿੱਚ ਮੈਂ ਕੋਈ ਕੰਮ ਨਹੀਂ ਕਰਦਾ ਜੇ ਤੁਹਾਨੂੰ ਕੋਈ ਇਤਰਾਜ਼ ਹੋਵੇ ਤਾਂ ਸ਼੍ਰੀਮਾਨ ਤੁਸੀਂ ਆਪਣੇ ਪਿਓ ਨਾਲ ਗੱਲ ਕਰ ਸਕਦੇ। ਗੱਲ ਕਾਹਦੀ ਕਿ ਨੌਜਵਾਨ ਆਪਣੀ ਮਰਜ਼ੀ ਜੀ ਦੇ ਨਾਲ ਕੰਮ ਕਰਦਾ ਤੇ ਨੇਮ ਦਾ ਬਿਲਕੁਲ ਪੱਕਾ ਜਿਹੜੇ ਟਾਈਮ ਦੇ ਉੱਤੇ ਕੋਈ ਪਾਠ ਪੂਜਾ ਦਾ ਸਮਾਂ ਉਸ ਸਮੇਂ ਉਹ ਕਿਸੇ ਦੀ ਨਾ ਸੁਣਦਾ ਜਿਹੜੇ ਟਾਈਮ ਦੇ ਉੱਤੇ ਕੋਈ ਖਾਣੇ ਦਾ ਸਮਾਂ ਰੋਟੀ ਖਾਣੀ ਉਸ ਟਾਈਮ ਉਹ ਕਿਸੇ ਦੀ ਨਾ ਸੁਣਦਾ ਅੱਜ ਸ਼ਾਮ ਨੂੰ ਜਦੋਂ ਪੈਸੇ ਦੇਣ ਲੱਗੇ ਤਾਂ ਵਪਾਰੀ ਨੇ ਸਵਾਲ ਪੁੱਛਿਆ ਤੂੰ ਦੂਸਰਿਆਂ ਦੇ ਨਾਲੋਂ ਇੰਨੇ ਪੈਸੇ ਵੱਧ ਮੰਗੇ ਜੇ ਤੂੰ ਚਾਹਵੇਂ ਤਾਂ ਹੋਰ ਵੱਧ ਲੈ ਸਕਦਾ ਕਿਉਂਕਿ ਤੂੰ ਕੰਮ ਬਹੁਤ ਕੀਤਾ ਪਰ ਇਹ ਤੂੰ ਜਿਹੜੇ 50 ਦਿਨਾਰ ਤੈਅ ਕੀਤੇ ਆ ਉਹ ਕਿਹੜੇ ਲੌਜਿਕ ਦੇ ਨਾਲ ਉਹਦੇ ਪਿੱਛੇ ਕੀ ਕਾਰਨ ਹੈ ਤੇ ਨੌਜਵਾਨ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਮੈਂ ਹਰ ਇੱਕ ਸਵਾਲ ਦਾ ਜਵਾਬ ਨਹੀਂ ਦਊਂਗਾ ਅਗਲੇ ਦਿਨ ਫਿਰ ਵਪਾਰੀ ਨੂੰ ਲੋੜ ਪਈ ਫਿਰ ਉਸੇ ਚੌਂਕ ਦੇ ਵਿੱਚ ਜਾ ਪਹੁੰਚਿਆ ਉਹਦਾ ਮਨ ਹੈ ਕਿ ਮੈਂ ਉਹੀ ਨੌਜਵਾਨ ਨੂੰ ਲੈ ਕੇ ਜਾਵਾਂ ਪਰ ਅੱਜ ਉਹ ਉਸ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਮਿਲਿਆ ਅਤੇ ਹੋਰ ਕਿਸੇ ਨੂੰ ਲੈ ਕੇ ਜਾਣ ਦਾ ਉਹਦਾ ਮਨ ਵੀ ਨਹੀਂ ਕੀਤਾ ਪੁੱਛਗਿੱਛ ਕਰਨ ਦੇ ਉੱਤੇ ਪਤਾ ਲੱਗਾ ਕਿ ਉਹ ਹਫ਼ਤੇ ਦੇ ਵਿੱਚ ਸਿਰਫ 2 ਵਾਰ ਕੰਮ ਕਰਦਾ ਤੁਹਾਨੂੰ ਕੱਲ੍ਹ ਦੁਬਾਰਾ ਆਉਣਾ ਪਊਗਾ ਵਪਾਰੀ ਕੱਲ੍ਹ ਦੁਬਾਰਾ ਗਿਆ ਅੱਜ ਫਿਰ ਜਾ ਕੇ ਉਸ ਨੌਜਵਾਨ ਨਾਲ ਗੱਲ ਕੀਤੀ ਜਦੋਂ ਲੈ ਕੇ ਉਹਨੂੰ ਵਾਪਸ ਆਉਣ ਲੱਗਾ ਤਾਂ ਨੌਜਵਾਨ ਕਹਿਣ ਲੱਗਾ ਅੱਜ ਦੇ ਕੰਮ ਦੇ ਸਿਰਫ ਮੈਂ ਤੁਹਾਡੇ ਕੋਲੋਂ 10 ਦਿਨਾਰ ਲਊਂਗਾ ਅੱਛਾ ਕੀ ਗੱਲ ਸਾਡੇ ਘਰ ਕੰਮ ਕਰਨਾ ਤੈਨੂੰ ਇੰਨਾ ਵਧੀਆ ਲੱਗਾ ਕੀ ਅਸੀਂ ਤੇਰੇ ਨਾਲ ਬਹੁਤ ਵਧੀਆ ਵਰਤਾਰਾ ਕੀਤਾ ਕੀ ਸਾਡਾ ਕੰਮ ਇੰਨਾ ਆਸਾਨ ਸੀ ਤੂੰ ਆਪਣਾ ਰੇਟ ਘਟਾ ਦਿੱਤਾ ਅਤੇ ਨੌਜਵਾਨ ਕਹਿਣ ਲੱਗਾ ਨਹੀਂ ਮੈਂ ਹਫ਼ਤੇ 'ਚ 2 ਦਿਨ ਕੰਮ ਕਰਦਾ ਅਤੇ 2 ਦਿਨਾਂ ਦੇ ਮੇਰੇ ਵੱਖਰੇ ਵੱਖਰੇ ਰੇਟ ਤੈਅ ਨੇ ਇੱਕ ਦਿਨ ਮੈਂ 10 ਦਿਨਾਰ ਲੈਂਦਾ ਇੱਕ ਦਿਨ ਮੈਂ 50 ਦਿਨਾਰ ਲੈਂਦਾ ਜੇ ਤੁਸੀਂ ਮੈਨੂੰ ਫਿਰ ਉਸੇ ਦਿਨ ਹੀ ਲੈਣ ਆਓਗੇ ਤਾਂ ਮੈਂ 50 ਹੀ ਲਊਂਗਾ ਪਰ ਇੱਦਾਂ ਕਿਉਂ ਨੌਜਵਾਨ ਨੇ ਫਿਰ ਕਹਿ ਕੇ ਟਾਲ ਦਿੱਤਾ ਕਿ ਮੈਂ ਤੁਹਾਡੇ ਨਾਲ ਪਹਿਲੇ ਦਿਨ ਸ਼ਰਤ ਰੱਖੀ ਸੀ ਹਰ ਇੱਕ ਸਵਾਲ ਦਾ ਜਵਾਬ ਮੈਂ ਨਹੀਂ ਦਊਂਗਾ ਇਸੇ ਤਰ੍ਹਾਂ ਦੇ ਨਾਲ ਲੰਮਾ ਸਿਲਸਿਲਾ ਚੱਲਦਾ ਰਿਹਾ ਨੌਜਵਾਨ ਨੇ ਬੜੀ ਮਿਹਨਤ ਦੇ ਨਾਲ ਬੜੀ ਤਨਦੇਹੀ ਦੇ ਨਾਲ ਕੰਮ ਕੀਤਾ ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਵਪਾਰੀ ਹੋਰ ਕਿਸੇ ਕੋਲੋਂ ਹੁਣ ਕੰਮ ਹੀ ਨਾ ਕਰਾਉਂਦਾ ਉਹਨੇ ਬਾਕੀ ਮਿਸਤਰੀਆਂ ਨੂੰ ਵੀ ਕਹਿ ਛੱਡਿਆ ਕਿ ਇਹੋ 2 ਦਿਨ ਮੇਰੇ ਘਰ ਕੰਮ ਕੀਤਾ ਜਾਵੇ ਬਾਕੀ ਦਿਨਾਂ ਦੇ ਵਿੱਚ ਜੇ ਕੋਈ ਮਜ਼ਦੂਰ ਲੱਭਦਾ ਵੀ ਆ ਤਾਂ ਬੜਾ ਨਿਕੰਮਾ ਹੁੰਦਾ ਇਹ ਸਿਲਸਿਲਾ ਲੰਮਾ ਚੱਲਿਆ ਕਿਉਂਕਿ ਘਰ ਕੰਮ ਵੀ ਲੰਮਾ ਚੱਲਿਆ ਅੱਜ ਜਦੋਂ ਵਪਾਰੀ ਇੱਕ ਵਾਰੀ ਫਿਰ ਤੋਂ ਉਹਨੂੰ ਬਾਜ਼ਾਰ ਦੇ ਵਿੱਚ ਲੈਣ ਗਿਆ ਪਤਾ ਲੱਗਾ ਕਿ ਉਹ ਅੱਜ ਨਹੀਂ ਆਇਆ ਵਪਾਰੀ ਕਹਿਣ ਲੱਗਾ ਪਰ ਅੱਜ ਤਾਂ ਉਹ ਆਉਂਦਾ ਹੁੰਦਾ ਅਤੇ ਨਾਲ ਦੇ ਮਜ਼ਦੂਰਾਂ ਨੇ ਦੱਸਿਆ ਸ਼੍ਰੀਮਾਨ ਉਹ ਤੁਹਾਡੇ ਲਈ ਸੁਨੇਹਾ ਦੇ ਕੇ ਗਿਆ ਐਸ ਪਤੇ 'ਤੇ ਚਲੇ ਜਾਓ ਉਹ ਆਪਣੇ ਘਰ ਹੀ ਤੁਹਾਨੂੰ ਮਿਲੂਗਾ ਕਹਿੰਦਾ ਸੀ ਜੇ ਮੇਰਾ ਪਤਾ ਪੁੱਛਦੇ ਤੁਸੀਂ ਆਓ ਤਾਂ ਇਸ ਪਤੇ 'ਤੇ ਭੇਜ ਦਿਓ ਜਦੋਂ ਵਪਾਰੀ ਘਰ ਪਹੁੰਚਿਆ ਤਾਂ ਕੀ ਵੇਖਦਾ ਨੌਜਵਾਨ ਮੰਜੇ 'ਤੇ ਪਿਆ ਬੁਰੀ ਤਰ੍ਹਾਂ ਦੇ ਨਾਲ ਬਿਮਾਰ ਹੈ ਵਪਾਰੀ ਨੇ ਜਾ ਕੇ ਵੇਖਿਆ ਦਵਾਈ ਦਵਾਉਣ ਦੇ ਲਈ ਕਿਹਾ ਤਾਂ ਨੌਜਵਾਨ ਕਹਿਣ ਲੱਗਾ ਨਹੀਂ ਸ਼੍ਰੀਮਾਨ ਮੇਰਾ ਇਹ ਆਖਰੀ ਸਮਾਂ ਹੁਣ ਮੇਰੇ ਉੱਤੇ ਕਿਸੇ ਦਵਾਈ ਨੇ ਕੋਈ ਕੰਮ ਨਹੀਂ ਕਰਨਾ ਮੈਂ ਤੁਹਾਨੂੰ ਇੱਥੇ ਇਸ ਕਰਕੇ ਸੱਦਿਆ ਕਿਉਂਕਿ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ ਮੈਂ ਸਵਾਲ ਇੱਦਾਂ ਛੱਡ ਕੇ ਨਹੀਂ ਜਾ ਸਕਦਾ ਅਤੇ ਦੂਸਰੀ ਗੱਲ ਮੈਨੂੰ ਤੁਸੀਂ ਭਲੇ ਲੱਗੇ ਹੋ ਜੇ ਮੈਂ ਤੁਹਾਡੇ 'ਤੇ ਯਕੀਨ ਕਰਕੇ ਤੁਹਾਨੂੰ ਕੋਈ ਕੰਮ ਕਹਾਂ ਤਾਂ ਕਰੋਗੇ ਹਾਂ ਤੂੰ ਮੇਰੇ ਘਰ ਇੰਨਾ ਕੰਮ ਕੀਤਾ ਨੌਜਵਾਨਾਂ ਦੱਸ ਕਹਿਣ ਲੱਗਾ 3 ਕੰਮ ਮੇਰੇ ਕਰਨੇ ਤੁਸੀਂ ਪਹਿਲਾ ਜਦੋਂ ਮੈਂ ਮਰ ਜਾਂ ਤਾਂ ਮੇਰਾ ਮੰਜਾ ਬਾਹਰ ਕੱਢ ਕੇ ਚੌਂਕ 'ਚ ਰੱਖ ਦਿਓ ਮੇਰਾ ਮੰਜਾ ਖੁੱਲ੍ਹੇ ਦੇ ਵਿੱਚ ਰੱਖ ਦਿਓ ਮੇਰੇ ਆਖਰੀ ਕਿਰਿਆ ਕਰਮ ਦੇ ਲਈ ਕੋਈ ਕਿਤੇ ਪੈਸਾ ਧੇਲਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਿਓ ਮੈਂ ਜਿਹੜੇ ਲੋਕਾਂ ਦਾ ਮੈਨੂੰ ਉਹਨਾਂ ਲੋਕਾਂ ਦੇ ਵਿੱਚ ਬਾਹਰ ਰੱਖ ਦਿਓ ਦੂਸਰਾ ਆ ਕੁਛ ਸਮਾਨ ਪਿਆ ਇਸ ਸ਼ਹਿਰ ਦੇ ਫਲਾਣੇ ਫਲਾਣੇ ਚੌਰਾਹੇ ਦੇ ਵਿੱਚ ਜਾ ਕੇ ਇਹ ਥੜੇ ਦੇ ਉੱਤੇ ਰੱਖ ਦਿਓ ਤੇ ਤੀਸਰਾ ਇੱਕਾ ਬਕਸਾ। ਇਹ ਫਲਾਂ ਫਲਾਂ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਲਾਣੇ ਬੰਦੇ ਕੋਲ ਪਹੁੰਚਾ ਦਿਓ। ਤੇ ਨਾਂ ਸੁਣ ਕੇ ਵਪਾਰੀ ਕਹਿਣ ਲੱਗਾ, ਹਾਂ ਉਸ ਦੇਸ਼ ਦੇ ਇਸ ਬੰਦੇ ਨੂੰ ਤਾਂ ਮੈਂ ਜਾਣਦਾ, ਉਹ ਤਾਂ ਬੜਾ ਵੱਡਾ ਵਪਾਰੀ ਹੈ। ਮੇਰਾ ਕਿਸੇ ਛੋਟੇ ਮੋਟੇ ਕੰਮਾਂ ਦੇ ਲਈ ਇੱਕ ਦੋ ਵਾਰੀ ਵਾਹ ਵਾਸਤਾ ਪਿਆ, ਪਰ ਤੂੰ ਉਹਨੂੰ ਕਿੱਦਾਂ ਜਾਣਦਾ? ਉਹ ਤਾਂ ਬੜਾ ਵੱਡਾ ਧਨਾੜ ਹੈ, ਤੇਰਾ ਉਹਦੇ ਨਾਲ ਕੀ ਵਾਹ ਵਾਸਤਾ? ਨੌਜਵਾਨ ਕਹਿਣ ਲੱਗਾ, ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਇੰਨੇ ਸਵਾਲਾਂ ਦੇ ਜਵਾਬ ਦੇਵਾਂ। ਬਸ ਮੈਨੂੰ ਹੁਣ ਮੇਰੇ ਰੱਬ ਦੇ ਨਾਲ ਇਕੱਲਾ ਛੱਡ ਦਿੱਤਾ ਜਾਵੇ। ਵਪਾਰੀ ਉਹ ਤਿੰਨੇ ਗੱਲਾਂ ਸੁਣ ਕੇ ਬਾਹਰ ਨਿਕਲਿਆ। ਜਿਹੜਾ ਦੱਸਿਆ ਸੀ ਥੜਾ, ਉਸ ਥੜੇ ਦੇ ਉੱਤੇ ਜਾ ਕੇ ਉਹਨੇ ਸਮਾਨ ਧਰ ਦਿੱਤਾ, ਪਰ ਮਨ ਦੇ ਵਿੱਚ ਜਗਿਆਸਾ ਸੀ ਕਿ ਇਹ ਥੜੇ ਦੇ ਉੱਤੇ ਸਮਾਨ ਧਰਿਆ ਹੋਣਾ ਕੀ ਹੈ। ਲਾਗੇ ਹੀ ਪੈ ਕੇ ਵੇਖਣ ਲੱਗ ਪਿਆ। ਥੋੜ੍ਹੀ ਦੇਰ ਦੇ ਵਿੱਚ ਇੱਕ ਆ, ਦੋ ਆ, ਚਾਰ ਆ, ਇੱਕ ਵੱਡੀ ਭੀੜ ਇਕੱਠੀ ਹੋ ਗਈ। ਇੱਕ ਰੋ, ਦੂਸਰਾ ਹੋਰ ਉੱਚੀ ਰੋ। ਉਸ ਸਮਾਨ ਨੂੰ ਵੇਖ ਕੇ ਹਰ ਕੋਈ ਰੋਈ ਜਾਂਦਾ, ਇੱਕ ਦੂਸਰੇ ਦੇ ਗਲ ਲੱਗ ਲੱਗ ਕੇ ਰੋਈ ਜਾਂਦਾ। ਇਹਨੇ ਨੂੰ ਇੱਕ ਬਜ਼ੁਰਗ ਨੇ ਆ ਕੇ ਪੁੱਛਿਆ, ਸ਼੍ਰੀਮਾਨ ਜੀ ਇਹ ਸਮਾਨ ਤੁਸੀਂ ਲਿਆ ਕੇ ਰੱਖਿਆ? ਹਾਂ ਇਹ ਮੈਂ ਲਿਆ ਕੇ ਰੱਖਿਆ, ਪਰ ਮੈਨੂੰ ਤੁਸੀਂ ਦੱਸ ਸਕਦੇ ਹੋ ਇਹ ਹੋ ਕੀ ਰਿਹਾ? ਤਾਂ ਬਜ਼ੁਰਗ ਕਹਿਣ ਲੱਗਾ, ਇੱਕ ਨੌਜਵਾਨ ਸੀ ਜਿਹੜਾ ਸਾਰੇ ਇਹਨਾਂ ਸਾਰਿਆਂ ਦੀ ਮਦਦ ਕਰਦਾ ਸੀ। ਉਹ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਸਾਰਿਆਂ ਦੀ ਦਵਾਈ ਬੂਟੀ ਦਾ, ਇਹਨਾਂ ਦੇ ਘਰ ਦੇ ਰੋਟੀ ਪਾਣੀ ਦਾ ਖਿਆਲ ਰੱਖਦਾ। ਇਹ ਸਾਰੇ ਗਰੀਬ ਲੋਕ ਨੇ ਇਸ ਸ਼ਹਿਰ ਦੇ, ਉਹ ਗਰੀਬ, ਉਹ ਲਤਾੜੇ ਜਿਹੜੇ ਇਸ ਸੋਕੇ ਦੇ ਕਰਕੇ ਘਰ ਰੋਟੀ ਵੀ ਨਹੀਂ ਸੀ ਪਕਾ ਸਕਦੇ। ਉਸ ਨੌਜਵਾਨ ਨੇ ਇਹਨਾਂ ਨੂੰ ਕਹਿ ਰੱਖਿਆ ਸੀ ਕਿ ਜੇ ਮੈਂ ਕਿਸੇ ਦਿਨ ਤੁਹਾਡੇ ਘਰ ਤੱਕ ਰੋਟੀ ਨਾ ਪਹੁੰਚਾ ਸਕਾਂ, ਦਵਾਈ ਬੂਟੀ ਨਾ ਪਹੁੰਚਾ ਸਕਾਂ, ਤਾਂ ਫਲਾਣੇ ਚੌਂਕ ਦੇ ਵਿੱਚ ਆ ਜਾਓ, ਅਤੇ ਜੇ ਉੱਥੇ ਆਹ ਸਮਾਨ ਪਿਆ ਹੋਵੇ ਤਾਂ ਸਮਝ ਜਾਓ ਮੈਂ ਇਸ ਦੁਨੀਆ ਦੇ ਵਿੱਚ ਨਹੀਂ। ਇਹ ਲੋਕ ਤਾਂ ਰੋ ਰਹੇ ਨੇ ਕਿਉਂਕਿ ਇਹਨਾਂ ਦਾ ਰੋਟੀ ਪਾਣੀ, ਇਹਨਾਂ ਦੀ ਦਵਾ ਬੂਟੀ, ਇਹਨਾਂ ਦਾ ਰੱਬ, ਇਹਨਾਂ ਦਾ ਅੱਲਾ ਜਾਂਦਾ ਰਿਹਾ। ਵਪਾਰੀ ਨੂੰ ਇੱਕਦਮ ਝਟਕਾ ਲੱਗਾ, ਐਡਾ ਨੇਕ ਬੰਦਾ ਸੀ ਜਿਹੜਾ ਮੇਰੇ ਘਰ ਕੰਮ ਕਰਦਾ ਰਿਹਾ। ਵਪਾਰੀ ਦੀ ਜਗਿਆਸਾ ਹੋਰ ਵੱਧ ਗਈ, ਹੋਵੇ ਨਾ ਤਾਂ ਇਹ ਬਕਸਾ ਵੀ ਮੈਂ ਛੇਤੀ ਪਹੁੰਚਾਵਾਂ, ਸ਼ਾਇਦ ਉੱਥੋਂ ਵੀ ਕੁਛ ਵੇਖਣ ਨੂੰ ਕਰਨ ਨੂੰ ਮਿਲੇ। ਕਹਿੰਦੇ ਵਪਾਰੀ ਨੇ ਉਹ ਬਕਸਾ ਲਿਆ ਤਾਂ ਉਸ ਵੇਲੇ ਉਸ ਸ਼ਹਿਰ ਦੇ ਵਿੱਚ ਦੇਣ ਲਈ ਨਿਕਲ ਪਿਆ। ਜਾ ਕੇ ਜਦੋਂ ਉਹ ਬਕਸਾ ਬਣਦੀ ਥਾਂ ਦੇ ਉੱਤੇ ਦਿੱਤਾ ਤਾਂ ਵਿੱਚੋਂ ਕੁਛ ਨਿਸ਼ਾਨੀਆਂ ਨਿਕਲੀਆਂ। ਉਸ ਆਦਮੀ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਇਹ ਤੈਨੂੰ ਕਿੱਥੋਂ ਮਿਲਿਆ, ਕਿਹਨੇ ਦਿੱਤਾ, ਦੇਣ ਵਾਲੇ ਦੇ ਹਾਲਾਤ ਕਿੱਦਾਂ ਦੇ ਨੇ, ਮੈਂ ਉਹਨੂੰ ਕਿੱਦਾਂ ਮਿਲ ਸਕਦਾ? ਤਾਂ ਕਹਿਣ ਲੱਗਾ, ਨਹੀਂ ਜੀ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਉਸ ਸ਼ਾਹੂਕਾਰ ਨੇ ਵੱਡੀ ਧਾ ਮਾਰੀ ਅਤੇ ਰੋਣਾ ਸ਼ੁਰੂ ਹੋ ਗਿਆ। ਪੁੱਛੇ ਜਾਣ 'ਤੇ ਪਤਾ ਲੱਗਾ ਕਿ ਉਹਦਾ ਪੁੱਤਰ ਸੀ। ਕਹਿਣ ਲੱਗਾ, ਮੇਰਾ ਪੁੱਤ ਨਿੱਕੀ ਉਮਰੇ ਰੱਬ ਦੇ ਰਾਹ ਤੁਰ ਪਿਆ ਸੀ। ਬੜੀ ਵਾਰ ਸਾਡੀ ਆਪਸ ਦੇ ਵਿੱਚ ਗੱਲਬਾਤ ਹੁੰਦੀ। ਉਹ ਮੈਨੂੰ ਅਕਸਰ ਦੱਸਦਾ ਸੀ ਕਿ ਇਹ ਮਾਇਆ ਕਿਸੇ ਕੰਮ ਨਹੀਂ ਆਉਣੀ। ਉਹ ਮੈਨੂੰ ਕਹਿੰਦਾ ਸੀ, ਲੋਕਾਂ ਦੀ ਮਦਦ ਕਰਿਆ ਕਰ, ਇਸ ਦੁਨੀਆਂ 'ਤੇ ਆਏ ਜੀਆਂ ਦੇ ਜੇਕਰ ਤੂੰ ਪੁੰਨ ਇਕੱਠੇ ਕਰੇਗਾ ਤਾਂ ਤੇਰਾ ਅੱਗਾ ਸੌਰ ਜਾਊ। ਪਰ ਉਹਦੀਆਂ ਗੱਲਾਂ ਮੈਨੂੰ ਕਦੀ ਵੀ ਸਮਝ ਨਹੀਂ ਆਈਆਂ। ਮੈਨੂੰ ਲੱਗਦਾ ਸੀ ਇਹਦੇ ਉੱਤੇ ਕੋਈ ਅਸਰ ਹੋ ਗਿਆ, ਕਿਸੇ ਦਾ ਕੁਛ ਕੀਤਾ ਖਰਾ, ਇਹ ਵਿਹਲੜ ਨਿਕੰਮਾ, ਇਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਇਹ ਬਹਾਨੇ ਬਣਾਉਂਦਾ। ਮੁੱਕਦੀ ਗੱਲ, ਮੈਂ ਆਪਣੇ ਪੁੱਤ ਨੂੰ ਸਮਝ ਨਹੀਂ ਸਕਿਆ। ਉਹ ਚਾਹੁੰਦਾ ਸੀ ਮੈਂ ਵੀ ਇਸ ਦੁਨੀਆ ਤੋਂ ਪੁੰਨ ਖੱਟ ਕੇ ਜਾਵਾਂ। ਤੁਸੀਂ ਦੱਸੋਗੇ ਉਹ ਕਿਹੜੀ ਜਗ੍ਹਾ? ਆਪਣੇ ਪੁੱਤ ਬਾਰੇ ਹੋਰ ਸਾਰਾ ਕੁਛ ਜਾਣ ਕੇ ਜਿੱਥੇ ਉਹਨੂੰ ਫਖਰ ਮਹਿਸੂਸ ਹੋਇਆ ਉੱਥੇ ਹੁਣ ਉਹ ਬਹੁਤ ਦੇਰ ਕਰ ਚੁੱਕਾ ਹੈ। ਸ਼ਾਇਦ ਉਹਨੇ ਜਾ ਕੇ ਆਖਰੀ ਕਿਰਿਆ ਕਰਮ ਆਪਣੇ ਪੁੱਤ ਦਾ ਕੀਤਾ ਤੇ ਇਸੇ ਦੇ ਦਰਮਿਆਨ ਉਸ ਸ਼ਹਿਰ ਦੇ ਵਪਾਰੀ ਦਾ ਆਖਰੀ ਸਵਾਲ ਵੀ ਹੱਲ ਹੋ ਗਿਆ। ਉਸੇ ਚੁਰਾਹੇ ਤੇ ਬੈਠੇ ਬਜ਼ੁਰਗ ਨੇ ਦੱਸਿਆ ਕਿ ਨੌਜਵਾਨ 2 ਦਿਨ ਕੰਮ ਕਰਦਾ ਸੀ। ਇੱਕ ਦਿਨ 50 ਦਿਨਾਰ ਲੈਂਦਾ ਸੀ ਤੇ ਸਾਰੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਇਹ ਦਿਨ ਇਹਨੇ ਇਹਨਾਂ ਦੇ ਲੇਖੇ ਲਾਇਆ ਸੀ। ਜੋ ਵੀ ਕਮਾਉਂਦਾ ਉਹਦੇ ਵਿੱਚੋਂ ਇਹਨਾਂ ਦੀ ਮਦਦ ਕਰਦਾ ਤੇ ਦੂਸਰੇ ਦੇ ਵਿੱਚੋਂ ਇਹ ਥੋੜ੍ਹੇ ਪੈਸਿਆਂ ਦੇ ਉੱਤੇ ਕੰਮ ਕਰਦਾ, ਉਹਦੇ ਵਿੱਚ ਸਾਰਾ ਹਫ਼ਤਾ ਇਹ ਆਪਣਾ ਘਰ ਚਲਾਉਂਦਾ ਤੇ ਉਹਦੇ ਦਰਮਿਆਨ ਦੇ ਜਿਹੜੇ ਦਿਨ ਬਚਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਨੂੰ ਛੱਡ ਕੇ ਵੈਸੇ ਲੋਕਾਂ ਦੀ ਮਦਦ ਲਈ ਨਿਕਲਦਾ। ਕੁੱਲ ਮਿਲਾ ਕੇ ਉਹਨੇ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਲੇਖੇ ਲਾ ਦਿੱਤੀ। ਕਹਿੰਦੇ ਨੇ ਉਹਦੇ ਪਿਓ ਨੇ ਵੀ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤ ਦਾ ਬਣਦਾ ਜਾਂ ਅਧੂਰਾ ਕੰਮ ਹੁਣ ਉਹ ਪੂਰਾ ਕਰੂਗਾ। ਅਤੇ ਲੰਮੇ ਸਮੇਂ ਤੱਕ ਬਗਦਾਦ ਦੀਆਂ ਗਲੀਆਂ 'ਚ ਆਪਣੇ ਧੀਆਂ ਪੁੱਤਾਂ ਨੂੰ ਇਹ ਕਹਾਣੀ ਸਾਰੇ ਸੁਣਾਉਂਦੇ ਰਹੇ, ਉਹਨਾਂ ਨੂੰ ਚੰਗੇ ਰਾਹ ਪਾਉਣ ਦੇ ਲਈ, ਉਹਨਾਂ ਨੂੰ ਅੱਲਾ ਦੇ ਨਾਂ 'ਤੇ ਕੁਛ ਚੰਗਾ ਦੱਸਣ ਦੇ ਲਈ, ਤਾਂ ਕਿ ਉਹ ਵੀ ਇਨਸਾਨ ਦੀ ਮਦਦ ਕਰਨਾ ਸਿੱਖ ਸਕਣ, ਤਾਂ ਕਿ ਉਹ ਵੀ ਅਹਿਮੀਅਤ ਸਮਝ ਸਕਣ ਇਨਸਾਨ ਦੀ, ਉਹ ਵੀ ਸਮਝ ਸਕਣ ਕਿ ਪੈਸਾ ਕਿੰਨਾ ਕੁ ਜ਼ਰੂਰੀ ਹੈ ਇਸ ਜ਼ਿੰਦਗੀ ਦੇ ਵਿੱਚ, ਕਿਹੜੀ ਚੀਜ਼ ਜ਼ਿਆਦਾ ਮਹੱਤਤਾ ਰੱਖਦੀ ਹੈ ਕਿਹੜੀ ਘੱਟ, ਕਿੱਦਾਂ ਆਪਾਂ ਦੂਸਰਿਆਂ ਦੇ ਦਿਲ ਦੇ ਵਿੱਚ ਥਾਂ ਬਣਾ ਸਕਦੇ ਹਾਂ, ਕਿੱਦਾਂ ਆਪਾਂ ਦੂਸਰਿਆਂ ਦੇ ਲਈ ਬਿਲਕੁਲ ਅਣਜਾਣ ਹੋ ਕੇ ਵੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕਦੇ ਹਾਂ, ਕਿੱਦਾਂ ਆਪਾਂ ਕੁਛ ਇੱਦਾਂ ਕਰ ਸਕਦੇ ਹਾਂ ਕਿ ਤੁਹਾਡੇ ਜਾਣ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹੋਣ। ਉਹ ਤਾਂ ਹੀ ਹੋਣਗੇ ਜੇ ਉਹਨਾਂ ਦੇ ਲਈ ਤੁਸੀਂ ਕੁਛ ਕੀਤਾ ਹੋਊਗਾ। ਵੇਖਿਆ ਜਾਵੇ ਤਾਂ ਜ਼ਿੰਦਗੀ ਦਾ ਮਨੋਰਥ ਪੈਸੇ ਕਮਾਉਣਾ ਅਤੇ ਸਿਰਫ ਪੈਸੇ ਕਮਾਉਣਾ ਸ਼ਾਇਦ ਕਦੀ ਵੀ ਨਹੀਂ ਹੋ ਸਕਦਾ, ਨਹੀਂ ਤਾਂ ਕਮਾਉਣ ਨੂੰ ਉੱਥੇ ਪਿਓ ਨੇ ਵੀ ਬਹੁਤ ਕਮਾਏ, ਪਰ ਉਹ ਪੈਸਾ ਆਖਿਰਕਾਰ ਉਹਦੇ ਸ਼ਾਇਦ ਕਿਸੇ ਕੰਮ ਨਹੀਂ ਆਇਆ। ਜਿਹੜਾ ਮਾਣ ਉਹਨੂੰ ਆਪਣੇ ਪੁੱਤ ਦੇ ਕੀਤੇ ਕੰਮਾਂ ਦੇ ਉੱਤੇ ਹੋਇਆ, ਆਪਣੇ ਕਮਾਏ ਪੈਸੇ ਦੇ ਉੱਤੇ ਉਹ ਕਦੀ ਵੀ ਉੱਦਾਂ ਦਾ ਮਾਣ ਨਹੀਂ ਕਰ ਸਕਿਆ। ਜਿਹੜਾ ਜ਼ਿੰਦਗੀ ਦਾ ਮਨੋਰਥ ਉਹਦਾ ਪੁੱਤ ਸਮਝ ਸਕਿਆ ਸ਼ਾਇਦ ਉਹ ਵਪਾਰੀ ਕਦੀ ਵੀ ਨਹੀਂ ਸਮਝ ਸਕਿਆ। ਕਹਿੰਦੇ ਨੇ ਆਖਰੀ ਸਾਹਾਂ 'ਤੇ ਵਪਾਰੀ ਨੇ ਇੱਕ ਗੱਲ ਕਹੀ ਕਿ ਅਕਸਰ ਹੀ ਮਾਪੇ ਧੀਆਂ ਪੁੱਤਾਂ ਨੂੰ ਸਮਝਾਉਂਦੇ ਨੇ, ਮੈਂ ਉਹ ਕਰਮ ਵਾਲਾ ਜਿਹਨੂੰ ਔਲਾਦ ਵੀ ਸਮਝਾ ਗਈ, ਇਸ ਤੋਂ ਵੱਡੀ ਦੇਣ ਹੋਰ ਦੁਨੀਆਂ 'ਤੇ ਕੁਛ ਨਹੀਂ ਹੋ ਸਕਦੀ, ਇਸ ਤੋਂ ਵੱਡੇ ਪੁੰਨ ਮੇਰੇ ਪੁੱਤ ਦੇ ਕੁਛ ਨਹੀਂ ਹੋ ਸਕਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਜਬ ਚਾਹੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ

0: ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।

0: ਇਹ ਵੈਸੇ ਹੀ ਸੀ ਬਸ
1: ਓਪਨਿੰਗ ਲਈ
0: ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਯੇ ਵੋ ਫਲਾਣਾ ਧਮਕਾ ਮੈਂ ਮਨਤੇਜ ਸਿੰਘ ਤੁਸੀਂ ਗੌਤਮ ਗੋਪਿਲ ਇਹ ਜੀ ਓਪਨਿੰਗ ਆਪਾਂ ਅੱਜ ਦੇਣੀ ਹੋਣੀ ਆਪਾਂ ਦੱਸਣਾ ਹੀ ਨੀ ਪ੍ਰੋਗਰਾਮ ਕਿਹੜਾ ਅੱਜ
1: ਪਰ ਨਹੀਂ ਨਹੀਂ ਪਰ ਜਿਹੜਾ ਤੁਸੀਂ ਮਿਊਜ਼ਿਕ ਲਾਤਾ ਸੀ ਨਾ ਮੈਂ ਤੇ ਭੁੱਲ ਗਿਆ ਮੈਂ ਨੀ ਕਰਨਾ ਪ੍ਰੋਗਰਾਮ
0: ਮੈਂ ਕਿਹਾ ਅੱਜ ਚੱਕੋ ਤੁਸੀਂ ਮਿਊਜ਼ਿਕ ਸੁਣੇ ਹੋ ਅੱਜ ਤੁਸੀਂ ਗਾਣਾ
1: ਇੱਕ ਮੇਰੀ ਰਿਕੁਐਸਟ ਹੈ
0: ਹਾਂਜੀ
1: ਉਹ ਵਾਲਾ ਫੇਰ ਜਿਹੜਾ ਸਟਾਰਟਿੰਗ ਦੇ ਲਾਇਆ ਇੱਕ ਵਾਰੀ ਲਾ ਦੋ ਬਸ ਇੱਕ ਵਾਰੀ
0: ਇੱਕ ਵਾਰੀ ਉਹ ਲਾ ਦਾ
1: ਉਹ ਵਾਲਾ ਜਿਹੜਾ ਹਾਂ
0: ਇਹਨੂੰ ਸੈਕਸੋਫੋਨ ਕਹਿੰਦੇ ਆ ਇਹ ਵੱਜ ਰਿਹਾ ਸੀਗਾ ਜਿਹੜਾ ਪਿੱਛੇ ਪਰ ਉਹਦੀ ਬਜਾਏ ਤੁਸੀਂ ਹੁਣ ਅੱਜ ਜਿਹੜੇ ਗਾਣੇ ਸੁਣਾਣੇ ਆ ਭਾਜੀ ਇੱਕੋ ਹੀ ਟੋਨ ਦੇ ਵਿੱਚ ਗਾਣੇ ਸੁਣਾਵਾਂਗੇ
1: ਮੈਂ ਕਹਿੰਦਾ ਚੱਕਵੇ ਚੱਕਵੇ
0: ਗਾਣੇ ਕਲਾਸਿਕ
1: ਆ ਹੈ
0: ਪਰ ਚੱਕਵੇ ਅੰਦਾਜ਼
1: ਅੱਛਾ ਚੱਕ
0: ਮਤਲਬ ਗਾਣੇ ਸੈਡ ਨੇ
1: ਓਏ ਸਾਡੇ ਘਰ ਕੱਲ ਪਰਸੇ ਚੱਲਣ ਰਿਹਾ ਸੀ ਜਦੋਂ ਦੋਨੋਂ ਲੱਗੇ ਸੀ
0: ਅਸਲੀਅਤ
1: ਬੜਾ ਚੱਲਦਾ ਸਾਡੇ ਘਰ ਜਸਸ ਭਾਜੀ ਜਿਹੜੇ ਲਾ ਕੇ ਚਲੇ ਗਏ ਨਾ ਸਾਡੇ ਨਾਲ

0: ਅਜਨਬੀ ਬਣ ਗਏ ਆ, ਵਿਆਹ ਤੋਂ ਬਾਅਦ ਸਾਰੇ ਅਜਨਬੀ ਹੋ ਜਾਂਦੇ ਆ ਤੁਹਾਨੂੰ ਮੈਂ ਦੱਸਾਂ, ਇਹ ਜਿਹੜਾ ਨਾ ਪਹਿਲਾਂ ਹੀ ਹੁੰਦਾ ਤੁਹਾਨੂੰ ਮੈਂ ਦੱਸਾਂ।
1: ਭਾਜੀ ਦੇਖੋ ਤੁਸੀਂ ਅੱਗੇ ਪ੍ਰੋਗਰਾਮ ਦੇ ਐਂਡ ਤੇ ਮੇਰੇ ਤੇ ਇਲਜ਼ਾਮ ਲਗਾਉਂਦੇ ਹੁੰਦੇ ਵੀ ਤੁਸੀਂ ਅੱਜ ਸ਼ੁਰੂਆਤ,
0: ਅੱਜ ਮੈਂ ਆਪ ਤਪਿਆ ਪਿਆ ਵਾ, ਅੱਜ ਮੈਂ ਆਪ ਲੜਾਈ ਕਰਨਾ ਚਾਹੁੰਦਾ ਵਾ, ਆਓ ਤੇ ਸਹੀ ਕਿੰਨਾ ਬੰਦਾ ਡਰ ਡਰ ਕੇ ਰਵੇ,
1: ਮੇਰੇ ਚ
0: ਕਿੰਨਾ ਬੰਦਾ ਜੀ ਜੀ ਕਰੇ ਯਾਰ, ਹੱਦ ਹੋ ਗਈ
1: ਜੀ ਜੀ ਕਰੇ,
0: ਨਹੀਂ ਜੀ ਜੀ ਮਤਲਬ ਆਪਾਂ ਜੀ ਜੀ ਕਰਦੇ, ਕਿੰਨਾ ਬੰਦਾ ਜੀ ਜੀ ਕਰੇ, ਜੀ ਜੀ ਕਰ ਕਰ ਕਰਕੇ ਵੀ ਸਾਡੀ ਜੀ ਜੀ ਹੁੰਦੀ ਆ ਬਸ। ਨਹੀਂ ਨਹੀਂ ਨਹੀਂ ਭਾਜੀ ਅੱਜ ਆਪਾਂ ਦੋ ਦੇਖਿਆ ਇਹ
1: ਮਾਈਕ ਵੀ ਡਰਿਆ, ਮਾਈਕ ਵੀ ਇਹ ਵੀ ਇਹ ਘਰ ਵਾਲਾ ਘਰ ਵਾਲੀ ਤਾਂ ਹੀ ਟੁੱਟਿਆ ਜੇ, ਜਿਹੜਾ ਤੁਹਾਡੇ ਵਾਲੇ ਪਾਸੇ ਉਹ ਫੀਮੇਲ ਮਾਈਕ,
0: ਫੀਮੇਲ ਮਾਈਕ ਇਹ ਵਧੀਆ ਤੇ ਇਹਨੂੰ ਬਹੁਤ ਸੁਰਖੀ ਬਿੰਦੀ ਲਾਈ ਹੈ,
1: ਇਹ ਤਾਂ ਸੁਣਦਾ ਵੱਧ ਹੈ ਕਿਉਂਕਿ ਬੋਲਦਾ ਬਹੁਤ,
0: ਇਸ ਕਰਕੇ ਵਾਈਫ ਨੂੰ ਹਮੇਸ਼ਾ ਇਦਾਂ ਹੀ ਕਿਉਂ ਕਿਹਾ ਵੀ ਇਹ ਬੋਲਦੀ ਬਹੁਤ ਹੈ
1: ਸਪੀਕਰ,
0: ਨਹੀਂ ਕਿਉਂ ਕਿਹਾ ਗਿਆ ਤੁਹਾਨੂੰ ਪਤਾ ਕਿਉਂ, ਇਹਦਾ ਰੀਜ਼ਨ ਕੀ ਹੈ, ਕਿਉਂਕਿ ਇਹ ਪ੍ਰੈਕਟੀਕਲ ਹੋ ਗਿਆ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਕਾਲ ਕਰਾਂ, ਸਾਡੀ ਗੱਲ ਹੋਏਗੀ ਹੈਲੋ ਭਾਜੀ ਠੀਕ ਹੈ, ਕੱਲ ਆਪਾਂ ਰੇਡੀ ਤੇ ਹੋਣਾ, ਚਲੋ ਓਕੇ ਬਾਏ ਟਾਟਾ, ਇਹੋ ਹੀ ਸਾਡੀਆਂ ਘਰ ਦੀਆਂ ਗੱਲਾਂ ਕਰਨ।
1: ਨਹੀਂ ਤੁਸੀਂ ਇਹ ਥੋੜਾ ਜਿਹਾ ਗਲਤ ਕਹਿ ਰਹੇ ਹੋ,
0: ਕਿਹੜਾ
1: ਐਡੀ ਲੰਬੀ ਸਾਡੀ ਗੱਲ ਨਹੀਂ ਹੁੰਦੀ,
0: ਹੋਰ ਭਾਜੀ ਠੀਕ ਹੈ,
1: ਹੋਰ ਤੇ
0: ਦਸ ਵਾਰੀ ਕਹਿ ਦਿੰਦੇ ਆ, ਹੋਰ ਭਾਜੀ ਹੋਰ ਸੁਣਾਓ ਹੋਰ ਸੁਣਾਓ,
1: ਇਹਦਾ ਮਤਲਬ ਇਹ ਹੁੰਦਾ ਵੀ ਫੋਨ ਕੱਟੋ,
0: ਇਹਦਾ ਮਤਲਬ ਕੋਈ ਗੱਲ ਕੋਈ ਹੈ ਨੀ, ਪਰ ਲੇਡੀਜ਼ ਨੂੰ ਕਿੱਥੋਂ ਗੱਲਾਂ ਆ ਜਾਂਦੀਆਂ ਮੈਨੂੰ ਇਹ ਨੀ ਸਮਝ ਲੱਗਦੀ ਹੈ, ਮਤਲਬ ਉਹ ਪਤਾ ਨੀ ਭਾਵੇਂ ਗੱਲ ਨਾ ਕੁਝ ਕੁਝ ਨਾ ਕਹਿਣਾ ਹੋਵੇ, ਹੈ ਇੱਕ ਘੰਟਾ ਤੇ ਆਰਾਮ ਨਾਲ ਗਿਆ ਸਮਝੋ, ਬਾਅਦ ਚੋਂ ਕਹਿੰਦੇ ਸਾਡਾ ਟਾਈਮ ਦਾ ਪਤਾ ਨੀ ਲੱਗਾ।
1: ਤੁਸੀਂ ਖੁਸ਼ ਕਿਸ ਦਿਨ ਸਭ ਤੋਂ ਵੱਧ ਹੁੰਦੇ ਹੋ, ਜਿੱਦਣ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਜਾਂ ਫਿਰ ਜਿੱਦਣ ਲੜਾਈ ਹੋਈ ਹੁੰਦੀ ਹੈ, ਕੋਈ ਗੱਲ ਨੀ ਹੋ ਰਹੀ,
0: ਨਹੀਂ ਨਹੀਂ ਜਿੱਦਣ ਮੈਂ ਚੁੱਪ ਰਹੇ, ਜਿੱਦਣ ਕੋਈ ਡਿਸਟਰਬ ਨੀ ਮੈਨੂੰ ਕਰਦਾ,
1: ਲੱਗਦਾ ਤੁਸੀਂ ਰੋਜ਼ ਹੀ ਹੁੰਦੇ। ਮੌਂਟੀ ਐਂਟਰਟੇਨਰ ਚੁੱਪ ਹੋ ਗਿਆ ਤੇ ਫਿਰ ਕੀ ਹੋ ਗਿਆ,
0: ਮੌਂਟੀ ਐਂਟਰਟੇਨਰ ਅੱਜ ਮੈਂ ਕੀ ਬਣਿਆ ਸੀ, ਨਹੀਂ ਅੱਜ ਤਾਂ ਮੈਂ ਕੁਛ ਨਹੀਂ ਬਣਿਆ,
1: ਅੱਜ
0: ਮੈਂ
1: ਬੰਦਾ ਬਣਿਆ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਕੀ ਬਣੇ ਸੀਗੇ, 15 ਅਗਸਤ ਨੂੰ ਕੀ,
0: 15 ਅਗਸਤ ਨੂੰ
1: ਝੰਡੇ ਬਣੇ,
0: ਮਹਾਤਮਾ ਗਾਂਧੀ
1: ਆਜ਼ਾਦੀ ਦੇ ਦਿਹਾੜੇ ਦੇ ਮੌਕੇ ਅਸ਼ੋਕ ਚੱਕਰ
0: ਆਇਆ ਕੀਤਾ ਸੀ,
1: ਗੋਲ ਹੋ ਕੇ ਬੈਠਾ।
0: ਨਹੀਂ ਨਹੀਂ ਭਾਈ ਉਹ ਨਾ ਜਿੱਦਾਂ ਫੇਸਬੁੱਕ ਦੀ ਮੈਮਰੀਜ਼ ਆਉਂਦੀ ਆ, ਇੱਕ ਤਾਂ ਫੇਸਬੁੱਕ ਵੈਸੇ ਜਿਨ੍ਹਾਂ ਨੇ ਬਣਾਇਆ, ਥੈਂਕ ਯੂ ਜੀ ਤੁਹਾਡਾ, ਤੁਸੀਂ ਮੈਮਰੀਜ਼ ਭੇਜਦੇ ਰਹਿੰਦੇ ਆ ਸੋਹਣੀਆਂ ਸੋਹਣੀਆਂ,
1: ਤੁਹਾਡੇ ਤੋਂ ਨਾਂ ਨੀ ਲੈ ਹੁੰਦਾ ਮਾਰਕ ਜ਼ਕਰਬਰਗ,
0: ਉਹ ਨਹੀਂ ਮਾਰਕ ਤੱਕ ਤਾਂ ਡਿੱਗੀ, ਜਗਰ ਬਰਗਰ ਕਰਕੇ, ਇਹ ਕੀ ਬਰਗਰ ਕਿਹੜਾ ਕੀ, ਜਗਰ ਬਰਗਰ ਨਹੀਂ, ਮਾਰਕ ਤੇ ਓਕੇ ਆ, ਜਗਰ ਕੀ,
1: ਤੁਸੀਂ ਮੈਮਰੀ ਦੱਸੋ ਪਹਿਲਾਂ,
0: ਜਗਰ ਮੈਮਰੀ ਹੋਈ
1: ਅੱਧਾ ਘੰਟਾ ਲੱਗ ਜਾਣਾ,
0: ਪਤਾ ਮੈਨੂੰ ਫੇਰ ਨਹੀਂ ਲੱਗਣਾ ਤੈਨੂੰ ਦੱਸ, ਇਹ ਔਖੇ ਨਾ
1: ਮਾਰਕ ਤੱਕ,
0: ਮਾਰਕ ਠੀਕ ਹੈ, ਹਾਂ ਹੁਣ ਜਿੱਦਾਂ
1: ਮਾਰਕ ਚਤੁਰਵੇਦੀ ਕਹਿ ਲਿਆ,
0: ਮਾਰਕ ਤ੍ਰਿਵੇਦੀ, ਹਾਂ ਮਾਰਕ ਚੌਹਾਨ ਜੀ, ਠੀਕ ਹੈ, ਹਾਂ ਮਾਰਕ ਚੌਹਾਨ ਜੀ ਨੇ ਜਿਹੜਾ ਫੇਸਬੁੱਕ ਬਣਾਇਆ ਨਾ, ਔਰ 3 ਕੁ ਦਿਨ ਪਹਿਲਾਂ ਨਾ ਉਹ ਸਪਾਈਡਰਮੈਨ ਜਿਹੜੀ ਮੈਂ ਬੜੀ 1-2 ਸਾਲ ਹੋ ਗਿਆ ਉਹਦਾ ਮੈਂ ਭੰਗੜਾ ਪਾਇਆ ਸੀ, ਤੇ ਨਾਲ ਗੈਸਟ ਸੀ ਉਹਨਾਂ ਨੇ ਭੰਗੜਾ ਪਾਇਆ ਸੀ, ਉਦੋਂ ਇੰਨੀ ਵਾਇਰਲ ਨਹੀਂ ਹੋਈ ਜਿੰਨੀ ਹੁਣ ਹੋ ਗਈ ਆ, ਮੈਂ ਕਿਹਾ ਯਾਰ ਆਹ ਤੇ ਬਹੁਤ ਵਧੀਆ ਫੇਸਬੁੱਕ ਨੇ ਕੀਤਾ, ਮਤਲਬ ਹੁਣ ਮਤਲਬ ਸਾਰੇ ਜਣੇ ਕਹਿੰਦੇ ਭਾਜੀ ਸਪਾਈਡਰਮੈਨ ਦਾ ਭੰਗੜਾ ਇੱਕ ਵਾਰੀ ਫੇਰ ਹੋਣਾ ਚਾਹੀਦਾ,
1: ਤੁਹਾਨੂੰ ਆਪਣੇ ਆਪ ਨੂੰ ਯਾਦ ਰਹਿ ਜਾਂਦਾ,
0: ਮੈਨੂੰ ਆਪ ਦੇਖਣਾ
1: ਮੈਂ ਕੀਤੇ,
0: ਮੈਂ ਕਹਿੰਦਾ ਹੁਣ ਹੈ ਇਹ ਮੈਂ ਕੀਤਾ,
1: ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਪਰੇਸ਼ਾਨੀ ਹੁੰਦੀ ਹੈ,
0: ਮੈਨੂੰ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹੋਰ ਕੋਈ ਕਰਦਾ ਨਹੀਂ,
1: ਵਿਆਹ ਵਾਲੀ ਐਲਬਮ ਦੇਖੀਏ ਕਦੇ ਦੁਬਾਰਾ,
0: ਨਹੀਂ ਵਿਆਹ ਵਾਲੀ ਐਲਬਮ, ਓਏ ਹੋਏ ਹੋਏ ਹੋਏ ਵਿਆਹ ਵਾਲੀ ਐਲਬਮ ਦਾ ਕੀ ਸੀ ਭਲਾ, ਅੱਛਾ ਵਿਆਹ ਐਲਬੀ, ਵਿਆਹ ਵਾਲੀ
1: ਐਲਬਮ ਕਦੇ ਕਹਿੰਦੇ
0: ਕਿਉਂਕਿ ਬਾਅਦ ਚੋਂ ਬੰਬ ਹੀ ਫੁੱਟਦੇ ਆ, ਕਿਉਂਕਿ ਪਹਿਲਾਂ ਐਲ ਐਲ ਹੁੰਦਾ ਬਾਜੀ, ਉਹਦੇ ਐਲ ਬੈਂਬ ਬੈਂਬ, ਹਾਂ ਮੈਂ ਨਾ ਹੁਣ ਸ਼ੋਅ ਬੰਦ ਕਰਨ ਲੱਗਾ,
1: ਕਰੋ ਕਰੋ,
0: ਨਹੀਂ ਮੈਂ ਕਰਦਾ ਹੀ ਨਹੀਂ ਹੈ,
1: ਅੱਛਾ
0: ਭਾਜੀ ਜਿੱਡਾ ਸਾਡਾ ਸ਼ੋਅ ਨਹੀਂ ਹੁੰਦਾ,
1: ਹਾਂਜੀ
0: ਓਨਾ ਜ਼ਿਆਦਾ ਮੈਨੂੰ ਟ੍ਰੈਫਿਕ ਪਾਰਕਿੰਗ ਤੇ ਟਾਈਮ ਲੱਗਣ ਲੱਗ ਪਿਆ ਅੱਜ ਕੱਲ੍ਹ, ਅੱਜ ਤੁਹਾਡੇ ਥੱਲੇ ਕੀ ਹੈ ਯਾਰ, ਤੁਸੀਂ ਉਹ ਜਿਹੜਾ ਨਹੀਂ ਨਹੀਂ ਆਹ ਜਿਹੜੀ ਆਪਣੀ ਥੱਲੇ ਵਾਲੀ
1: ਪਾਰਕਿੰਗ ਵਾਲੀ
0: ਉਹ ਥੱਲੇ ਐ ਪਤਾ ਹੀ ਨਹੀਂ ਲੱਗਦਾ ਕਿੱਧਰ ਚੱਲ ਗਏ, ਲੱਗਦਾ ਬੰਦੇ ਗੱਡੀਆਂ ਲਾ ਕੇ ਸੋ ਗਏ ਕਿਤੇ ਜਾ ਕੇ,
1: ਉਹ ਏਦਾਂ ਹੀ ਕਰਨਾ ਚਾਹੀਦਾ ਤੁਹਾਨੂੰ, ਮਤਲਬ ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਹੋ, ਜਿਵੇਂ ਤੁਸੀਂ ਆਹ ਟਾਈਮ ਜੇ ਆ ਰਹੇ ਹੋ ਤਾਂ ਇਹ ਟਾਈਮ ਤੁਸੀਂ ਉੱਥੇ ਲਿਆ ਕੇ ਇੱਕ ਸਾਈਡ ਤੇ ਖੜੇ ਹੋ ਜਾਓ,
0: ਅੱਛਾ ਜੀ ਠੀਕ,
1: ਪਹਿਲੇ ਪਹਿਲੇ ਪਹਿਲੇ ਫਲੋਰ ਤੇ,
0: B1 ਤੇ ਨਹੀਂ B2 ਤੇ, ਠੀਕ ਹੈ B1 ਤੇ, ਅੱਛਾ B1 ਤੇ,
1: ਪਹਿਲੇ ਤੇ,
0: ਅੱਛਾ ਹਾਂ ਕਿਉਂਕਿ ਜਿਹੜੇ ਪਹਿਲੇ ਆਣਗੇ ਉਹਨਾਂ ਨੇ B1
1: ਮੰਗਣੀ ਹੈ, ਸਵੇਰ ਦੇ ਆਏ ਹੋਏ ਨੇ ਉਹ, ਹੁਣ ਜਾਣ ਦੇ ਟਾਈਮ ਤੇ ਨੇ,
0: ਆ ਗੁੱਡ ਆਈਡੀਆ,
1: ਜੇ ਤੁਸੀਂ ਸਵੇਰੇ ਸਵੇਰੇ ਹੋ ਤੇ ਫੇਰ ਉੱਥੇ ਹੇਠਲਿਆਂ ਤੇ ਜਾਓ, ਕਿਉਂਕਿ ਉੱਥੇ ਆ ਸਿਰਫ ਆ ਡਾਕਟਰਾਂ ਦੇ ਆਣ ਜਾਣ ਕਰਨ ਵਾਲੇ ਜ਼ਿਆਦੇ ਹੁੰਦੇ ਨੇ,
0: ਓ ਅੱਛਾ ਅੱਛਾ, ਤੇ ਜਦੋਂ ਤੁਸੀਂ ਆਉਂਦੇ ਉਦੋਂ ਮਿਲ ਜਾਂਦੀ ਪਾਰਕਿੰਗ ਤੁਹਾਨੂੰ?
1: ਸਰ ਮੈਂ ਕਮਾਲ ਦੀ ਗੱਲ, 5 ਮਿੰਟ ਨੀ ਮੈਨੂੰ ਮਿਲਦੀ, ਮੈਨੂੰ ਘੱਟੋ ਘੱਟ ਅੱਧਾ ਘੰਟਾ ਖੜਨਾ ਪੈਂਦਾ,
0: ਮੈਂ ਨਾ ਜਦੋਂ ਅੱਜ ਵੀ ਹੁਣ ਸਵੇਰੇ ਲਾਉਂਦੇ ਨਾ ਹੁਣੇ ਦੇ ਪਾਰਕਿੰਗ ਲਾ ਕੇ ਆਇਆ ਨਾ, ਤੇ ਮੈਂ ਐ ਕਰਕੇ ਵੇਖ ਨਾ, ਸਾਰੇ ਨਾ ਐ ਕਰਕੇ ਵੇਖੀ ਜਾ ਰਹੇ, ਮੈਂ ਜਿਹੜਾ ਐ ਵੇਖਣ ਡਿਆ ਨਾ
1: ਲੱਭਣ ਇਹਦੇ ਤੋਂ ਗਾਹ, ਚਲੋ
0: ਜਿਹੜਾ ਬੰਦਾ ਸਿੱਧਾ ਜਾ ਰਿਹਾ ਨਾ ਇਹਦਾ ਵੱਲ ਉਹਨੇ ਕਿਤੇ ਸਪੋਟ ਖਾਲੀ ਕੀਤਾ, ਦੇਖੋ ਕਿੱਥੋਂ ਕੀਤਾ, ਜਿਹੜੇ ਐ ਕਰਕੇ ਵੇਖਣ ਡਿਆ ਉਹਨਾਂ ਨੂੰ ਵੇਖਣ ਦਾ ਫਾਇਦਾ ਹੀ ਨਹੀਂ ਹੈ, ਕਈ ਤੇ ਅੱਜ ਕੱਲ ਉੱਥੇ ਵੀ ਲਾ ਕੇ ਚਲ ਗਏ, ਅੱਜ ਨਾ ਇੱਕ ਹੁਣੇ ਹੀ ਮੈਂ ਲਾਇਆ ਤੇ ਉਹ ਜਿਹੜੀ ਚਾਰਜਿੰਗ ਵਾਲੀ ਆ ਉਹ ਚ ਲਾ ਕੇ ਚਲਾ ਗਿਆ,
1: ਚਾਰਜਿੰਗ ਵਾਲੀ
0: ਫਾਈਨ ਲੱਗਦਾ ਹੈ ਨਾ ਜੇ ਉਹ ਉੱਥੇ ਲਾ ਦਈਏ ਤਾਂ,
1: ਮਤਲਬ ਉਹ ਜੇ ਕੌਂਸਲ ਵਾਲੇ ਲਗਾਉਣਾ ਚਾਹਣ ਉਹਨਾਂ
0: ਨੇ ਲਾ ਸਕਦੇ ਨਾ, ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਚਾਰਜ ਪੁਆਇੰਟ ਲਾਉਣ ਤੇ, ਤਾਂ ਤੁਸੀਂ ਦੂਜੀ ਗੱਡੀ ਲਾ ਦਿਓ ਮੇਰੇ ਵਰਗੀ ਜਿਹੜੀ ਆ
1: ਕੈਮਰੀ।
0: ਅੱਛਾ ਜਿਹੜੀਆਂ ਗੱਡੀਆਂ ਚਾਰਜ ਹੁੰਦੀਆਂ ਤੇ ਉਹ ਮਤਲਬ ਹੋਰ ਕਿਤੇ ਵੀ ਲੱਗ ਸਕਦੀਆਂ?
1: ਮੈਨੂੰ ਲੱਗਿਆ ਸੀਗਾ ਤੁਸੀਂ ਪੁੱਛੋਗੇ ਕਿ ਸਿਰਫ ਗੱਡੀਆਂ ਹੀ ਚਾਰਜ ਹੁੰਦੀਆਂ ਜਾਂ ਇੱਥੇ ਜਨਾਨੀ ਵੀ ਲਗਾ ਸਕਦੇ ਚਾਰਜ।
0: ਭਾਈ ਉਹ ਤੇ ਆਲਰੇਡੀ ਚਾਰਜ ਹੁੰਦੀ ਆ ਯਾਰ, ਬੰਦਿਆਂ ਨੂੰ ਪੁੱਛੋ ਜਿਹੜੇ ਬੰਦੇ ਹੋ ਜਾਂਦੇ। ਅੱਛਾ ਮੁੱਦੇ ਤੇ ਗੱਲ ਆਈ,
1: ਆਪਾਂ ਜਿਹੜੇ ਅਗਸਤ ਦੀ ਗੱਲ ਕਰ ਰਹੇ, ਕਿੱਥੇ ਕਿੱਥੇ ਗਏ ਫਿਰ ਤੁਸੀਂ?
0: 15 ਅਗਸਤ ਵਾਲੇ ਦਿਨ ਮੈਂ ਆਈ ਵੈਂਟ ਟੂ ਪੌਂਡਸ ਕਮਿਊਨਿਟੀ ਸੈਂਟਰ ਦੇ ਲਾਗੇ ਇੱਕ ਹੋਇਆ ਸੀ, ਝੰਡਾ ਆਪਣਾ ਲਹਿਰਾਇਆ ਗਿਆ ਸੀ। ਉਦੋਂ ਪਰ ਥੋੜਾ ਮੀਂਹ ਵੀ ਆ ਗਿਆ ਸੀ, ਕਿਨਵਿਨ ਆ ਗਿਆ ਸੀ, ਤੇ ਫਿਰ ਮੈਂ ਗਿਆ ਭਾਜੀ। ਫਿਰ ਮੈਂ 16 ਤਰੀਕ ਨੂੰ ਵੀ ਗਿਆ, 16 ਅਗਸਤ ਨੂੰ। 15 ਅਗਸਤ ਨੂੰ ਤੇ ਗਿਆ,
1: 16 ਨੂੰ ਕਿਹਦਾ ਜਾਣਾ ਹੁੰਦਾ?
0: 16 ਅਗਸਤ ਨੂੰ ਮਾਸਟਰ ਪਾਰਕ ਸੀ।
1: ਅੱਛਾ
0: ਹਾਂ, 16 ਅਗਸਤ
1: ਲੇਟ ਆਈ ਸੀ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਕਿ ਹਾਲੇ ਵੀ ਦੁਨੀਆ ਚ 17 ਐਸੇ ਦੇਸ਼ ਨੇ ਜਿਹੜੇ ਆਜ਼ਾਦ ਨਹੀਂ ਹੋਏ ਹੈਗੇ। ਡੂ ਯੂ ਨੋ ਦੈਟ?
0: ਹਾਲੇ ਵੀ? ਅੱਛਾ,
1: ਹਾਲੇ ਵੀ ਜੀਓਗ੍ਰਾਫੀਕਲ ਲੋਕੇਸ਼ਨ ਹੈਗੀਆਂ ਨੇ ਜਿਹੜੀਆਂ ਆਜ਼ਾਦ ਨਹੀਂ ਹੋਈਆਂ ਹੈਗੀਆਂ,
0: ਹਾਲੇ ਵੀ ਉਹਨਾਂ ਤੇ ਕਬਜ਼ਾ ਕਿਸੇ ਦਾ
1: ਕਬਜ਼ਾ ਹੈਗਾ, ਜਦੋਂ ਆਜ਼ਾਦੀ ਦੇ ਲਈ ਮੰਗ ਕਰ ਰਹੀਆਂ ਨੇ। ਫੋਰ ਐਗਜ਼ਾਮਪਲ ਬਰਮੂਡਾ,
0: ਬਰਮੂਡਾ
1: ਪਾਣ ਵਾਲਾ ਨੀ
0: ਹਾਂ
1: ਜ਼ਮੀਨ, ਉੱਥੇ ਹੈਗਾ ਇੱਕ ਟਾਪੂ ਹੈ।
0: ਸੱਚ ਮੈਂ ਬਰਮੂਡਾ ਹੈ, ਕੋਈ ਖਾਣ ਵਾਲਾ ਵੀ ਕੋਈ ਹੁੰਦਾ, ਉਹ ਮੁਰਮਰਾ ਹੁੰਦਾ ਸੱਚ,
1: ਹਨਾ? ਮੁਰੁੰਡਾ ਹੁੰਦਾ,
0: ਮੁਰੁੰਡਾ ਨਹੀਂ, ਅਸੀਂ ਮੁਰਮਰਾ ਕਹਿੰਦੇ ਹਾਂ।
1: ਅੱਛਾ,
0: ਤੁਸੀਂ ਮੁਰੁੰਡਾ ਕਹਿੰਦੇ ਹੋ? ਕੀ ਤੁਸੀਂ ਉਹਦੀ ਮੁੰਡੀ ਤੋੜਦੀ ਹੈ? ਮੁਰੁੰਡਾ ਹੈ, ਮੁਰਮਰਾ, ਮੁਰਮਰਾ। ਅੱਛਾ, ਬਰਮੂਡਾ,
1: ਬਰਮੁੰਡਾ ਨੀ, ਬਰਮੂਡਾ,
0: ਬਰਮੂਰਾ।
1: ਹਾਂ, ਤੁਸੀਂ ਉਹ
0: ਰਹਿਣ, ਤੁਹਾਨੂੰ ਰਹਿਣ ਦੋ ਉੱਥੇ, ਨਾ ਔਖਾ ਜਿਹਾ
1: ਹੋਰ ਕੰਟਰੀ ਚੱਲ ਜਾ,
0: ਸੌਖਾ ਨਾ ਦੱਸੋ ਕੋਈ। ਹਾਂ,
1: ਦੂਜਾ ਹੈਗਾ ਫਾਕਲੈਂਡ ਆਈਲੈਂਡ, ਅਟਲਾਂਟਿਕ ਜੀ ਪੈਂਦਾ, ਇਹ ਵੀ ਬ੍ਰਿਟੇਨ ਤੋਂ ਆਜ਼ਾਦੀ।
0: ਇੱਥੇ ਬੰਦੇ ਰਹਿੰਦੇ ਵੀ ਹੈਗੇ ਕਿ ਨਹੀਂ?
1: ਹਾਂਜੀ ਹਾਂਜੀ ਸਰ,
0: ਵੈਰੀ ਗੁੱਡ।
1: ਕਾਇਦਾ ਕੇਮਨ ਆਈਲੈਂਡ ਹੈ,
0: ਕੇਮਨ ਆਈਲੈਂਡ।
1: ਹਾਂ, ਕੇਮਨ ਆਈਲੈਂਡ, ਕਹਿੰਦੇ ਕਿ ਟੈਕਸ ਫ੍ਰੀ, ਜੇ ਤੁਸੀਂ ਆਪਣੀ ਜਿਵੇਂ ਕੰਪਨੀਆਂ ਬਣਾਉਣੀਆਂ ਉੱਥੇ ਬਣਾ ਦਿਓ।
0: ਓਕੇ,
1: ਕਿ ਮੇਰੀ ਕੇਮਨ ਆਈਲੈਂਡ ਦੇ ਵਿੱਚ ਹੈ, ਤੁਹਾਨੂੰ ਕੋਈ ਵੀ ਕੰਟਰੀ ਟੈਕਸ ਨਹੀਂ ਲੱਗਦਾ,
0: ਟੈਕਸ ਨਹੀਂ
1: ਲੱਗਦਾ। ਪਰ ਇਹ ਬ੍ਰਿਟੇਨ ਦੇ ਹਲੇ ਵੀ ਕੰਟਰੋਲ ਚ ਹੈ। ਰਾਜਾ ਨਹੀਂ ਹੈਗਾ, ਰਾਜਾ ਜਾਣਦੇ ਹੋ ਤੁਸੀਂ?
0: ਓ, ਬ੍ਰਿਟੇਨ ਵਾਲਾ
1: ਕਿੰਗ ਚਾਰਲਸ,
0: ਕਿੰਗ ਨਹੀਂ, ਉਹ ਤੇ ਤਾਸ਼ ਵਿੱਚ
1: ਛੋਟਾ ਭਰਾ ਗੰਦੇ ਕੰਮ ਕਰਦਾ ਫੜਿਆ ਗਿਆ ਸੀ।
0: ਓ, ਵੈਰੀ ਗੁੱਡ,
1: ਉਹ ਵਾਲਾ, ਉਹਨਾਂ ਦੇ ਕੰਟਰੋਲ ਚ ਹੈ।
0: ਅੱਛਾ, ਠੀਕ ਹੈ, ਠੀਕ ਹੈ, ਮਤਲਬ ਹੈ ਗੋਰਿਆਂ ਦੇ ਕੰਟਰੋਲ ਚ ਹੀ ਹੈ?
1: ਗੋਰਿਆਂ ਦੇ,
0: ਗੋਰੇ ਮੈਂ ਕਹਿੰਦਾ ਸ਼ਾਮੀ
1: ਆ ਸਪੇਨ ਦੇ ਕੰਟਰੋਲ ਚ ਵੀ ਹੈ, ਜਿਨ੍ਹਾਂ ਨੇ ਵਰਲਡ ਕੱਪ ਜਿੱਤਿਆ ਸੀ।
0: ਸਾਡੇ ਲਈ ਤੇ ਸਪੇਨ ਵੀ ਗੋਰਾ ਹੀ ਹੈ।
1: ਜਿਬਰਾਲਟਰ,
0: ਜਿਬਰਾਲਟੋ,
1: ਜਿਬਰਾਲਟਰ,
0: ਜਿਬਰਾਲਟਰ, ਇਹ ਰਹਿਣ ਹੀ ਦੋ ਫਿਰ। ਚਲੋ, ਸਾਰੇ ਏਦਾਂ ਦੇ ਕੰਟਰੀ ਹੈਗੇ ਆ, ਕੋਈ ਸੌਖਾ ਜਿਹਾ ਹੈਗਾ?
1: ਸੌਖਾ ਹੈਗਾ ਇੱਕ,
0: ਕਿਹੜਾ?
1: ਇਹ ਹੈਗਾ ਟਰਕਸ ਕਾਇਕੋਸ ਆਈਲੈਂਡ।
0: ਇਹ ਤੈਨੂੰ ਗਏ, ਇਹ ਤੈਨੂੰ ਦੱਸਦੇ ਤੁਸੀਂ ਇਕੱਠੇ, ਇੱਕ ਦਾ ਨਾਂ ਦੱਸਿਆ ਜਾਵੇ ਪਲੀਜ਼।
1: ਓਕੇ, ਇੱਕ ਦਾ ਨਾਂ ਦੱਸ ਦਿੰਦਾ, ਇਹ ਹੈਗਾ ਐਂਗੂਈਆ।
0: ਇਹ ਮੈਂ ਜਿਹੜੇ ਸਾਨੂੰ ਸੁਣਦੇ ਪਏ ਆ, ਪਲੀਜ਼ ਇੱਕ ਵਾਰੀ ਦੇਖ ਵੀ ਲਓ, ਹੈਗੇ ਵੀ ਆ ਕੰਟਰੀ ਕੇ ਲੈ ਕੇ, ਤੁਸੀਂ ਆਪਣੇ ਇੰਗੂਈਆ ਲਾਈ ਜਾਂਦੇ ਹੋ।
1: ਕਿੱਥੇ ਵੀ ਆਪਣੇ ਆਸਟ੍ਰੇਲੀਆ ਦੇ ਲਾਗੇ ਵੀ ਇੱਕ ਪਿਟਕੇਨ, ਆਬਾਦੀ ਵੀ ਸੁਣ ਲਓ, ਤੁਸੀਂ ਸੁਣ ਕੇ ਹੈਰਾਨ ਹੋ ਜਾਓ,
0: ਪਿਟਕੇਨ ਦੀ
1: ਉਂਗਲੀਆਂ ਤੇ ਨਹੀਂ ਗਿਣੇ ਜਾਂਦੇ
0: ਉਹ ਤੇਰੀ। ਅੱਛਾ, ਜਾਣੀ ਕਿ
1: ਤੁਹਾਨੂੰ 3 ਜਾਂ 4 ਬੰਦੇ ਚਾਹੀਦੇ ਨੇ ਗਿਣਨ ਦੇ, ਕਿਉਂਕਿ ਉਹਨਾਂ ਦੀ ਉਂਗਲੀਆਂ ਤੇ ਗਿਣੇ ਜਾਣਗੇ।
0: ਓ, ਅੱਛਾ, ਜਾਣੀ ਕਿ ਉਹਨੇ ਕੀ ਹੈਗੇ ਆ?
1: 50 ਜਾਣੇ ਰਹਿੰਦੇ ਨੇ ਇੱਥੇ,
0: 50 ਜਾਣੇ। ਓ ਲੈ,
1: ਆਜ਼ਾਦੀ ਨੀ ਮੰਗ ਰਹੇ ਹੈਗੇ, ਪਰ
0: ਸਾਨੂੰ ਇੱਥੇ ਰਹਿ ਦੋ ਫੈਮਿਲੀ ਨੂੰ।
1: ਹਾਂ, ਬਸ ਇਹ ਦੁਨੀਆ ਦੀ ਸਭ ਤੋਂ ਮਤਲਬ ਛੋਟੀ ਆਬਾਦੀ ਵਾਲਾ ਇੱਕ ਟਾਪੂ ਹੈਗਾ।
0: ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਵਾ ਵੀ ਇਹ ਸੱਚੇ ਹੀ ਕੰਟਰੀ ਹੈਗੇ, ਜੋ ਸਹੀ ਕੰਟਰੀ ਹੈ ਨਾ ਭਾਜੀ, ਤੁਸੀਂ ਕਿਤੇ
1: ਬਾਅਦ ਚੋਂ
0: ਇਹਨੇ ਮੈਸੇਜ ਆਉਣਾ
1: ਭਾਈ। ਇਹ ਜ਼ਿਆਦਾਤਰ ਅਮਰੀਕਾ, ਸੋਰੀ, ਇੰਗਲੈਂਡ, ਸਪੇਨ ਵਾਲੇ ਨੇ, ਅਮਰੀਕਾ ਵਾਲੇ ਵੀ ਹੈਗੇ ਨੇ, ਜਿਵੇਂ ਗੁਆਮ ਹੋ ਗਿਆ, ਅਮੈਰੀਕਨ ਸਮੋਆ ਹੋ ਗਿਆ, ਯੂਐਸ ਵਰਜਿਨ ਆਈਲੈਂਡ ਹੋ ਗਿਆ, ਇਹ ਸੌਖੇ ਨੇ। ਫਿਰ ਫਰਾਂਸ ਦੇ ਕੰਟਰੋਲ ਵਾਲੇ ਹੈਗੇ ਨੇ, ਨਿਊ ਕੈਲੇਡੋਨੀਆ, ਉਹਦਾ ਤਾਂ ਐਡੀ ਗੱਲ ਸੁਣੀ ਹੈ, ਫ੍ਰੈਂਚ ਪੋਲੀਨੇਸ਼ੀਆ, ਜਿੱਥੋਂ ਲੋਕ ਕਿਸ਼ਤੀਆਂ ਕੁਸ਼ਤੀਆਂ 'ਚ ਜਾਂਦੇ ਨੇ।
0: ਓਕੇ,
1: ਫਿਰ ਨਿਊਜ਼ੀਲੈਂਡ ਦੇ ਕੋਲ ਵੀ ਇੱਕ ਹੈਗਾ ਇਲਾਕਾ, ਨਿਊਜ਼ੀਲੈਂਡ ਤੋਂ ਆਜ਼ਾਦੀ ਮੰਗ ਰਹੇ ਨੇ ਉਹ।
0: ਅੱਛਾ, ਨਿਊਜ਼ੀਲੈਂਡ ਵਾਲੇ ਕੋਲ ਆਜ਼ਾਦੀ ਮੰਗ ਰਹੇ?
1: ਹਾਂ
0: ਯਾਰ, ਪੰਜਾਬੀ ਹੋ,
1: ਟੋਕੇ ਲਾਓ,
0: ਟੋਕੇ ਲਾਓ,
1: ਟੋਕੇ ਲਾਓ,
0: ਟੋਕੇ ਲਾਓ।
1: ਹਾਂ, ਇਹ 3 ਛੋਟੇ ਛੋਟੇ ਟਾਪੂ ਨੇ, ਉਹਨਾਂ ਦਾ ਹੈਗਾ ਇਹ ਸਮੂਹ, ਔਰ 1500 ਦੀ ਆਬਾਦੀ।
0: ਮੇਰੀ ਗੱਲ ਸੁਣੋ, ਜਿੱਦਾਂ ਟਾਕੀ ਲਾਓ ਹੈਗਾ ਨਾ, ਉੱਥੇ ਕੋਈ ਨਾ ਕੋਈ ਹੈੱਡ ਹੋ ਗਿਆ ਹੋਣਾ, ਕਹਿੰਦਾ ਹੋਣਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ,
1: ਤੇ ਉਹ ਕਹਿੰਦਾ ਨਹੀਂ, ਇਹ 3 ਅੱਡ ਅੱਡ ਟਾਪੂ ਨੇ, ਇਹਨਾਂ ਨੂੰ ਟਾਕੇ ਲਾਓ,
0: ਟਾਂਕੇ ਲਾਓ,
1: ਟਾਕੇ ਲਾਓ, ਤੇ
0: ਜੋੜੋ, ਜੋੜ ਕੇ ਦੱਸੋ ਕੀ ਬਣਦਾ ਹੈ,
1: ਫੇਰ ਆਪਾਂ ਯਾਦ ਹੋ।
0: ਇਹ ਤੇ ਉਹੀ ਆ ਵੀ ਜਿੱਦਾਂ ਮੈਂ ਗੇਮ ਖਿਡਾਉਣਾ, ਅੱਖਾਂ ਬੰਦ ਕਰਕੇ ਉਹ ਚੀਜ਼ਾਂ ਜਿਹੀਆਂ ਜੋੜਨ ਵਾਲੀਆਂ ਵੀ ਕੀ ਬਣਦਾ।
1: ਤੁਸੀਂ ਮੈਨੂੰ ਦੱਸੀ ਸੀਗੀ ਗੱਲ ਵੀ ਜਿੱਥੇ ਜਿਵੇਂ ਆਪਾਂ ਦੁਬਈ, ਹਰ ਵਾਰ ਪਤਾ ਨੀ ਕਿਵੇਂ ਤੁਸੀਂ ਦੱਸਿਆ ਸੀਗਾ ਵੀ 7 ਅਲੱਗ ਅਲੱਗ ਕੰਟਰੀਆਂ ਨੇ ਰਲ ਕੇ, ਐਮੀਰੇਟਸ ਨੇ ਰਲ ਕੇ, ਹਨਾ, ਉਹ ਇੱਕ ਕੰਟਰੀ ਬਣਾਈ।
0: ਅੱਛਾ ਅੱਛਾ, ਨਹੀਂ ਨਹੀਂ, ਅਲੱਗ ਅਲੱਗ ਹੈ, ਜਿੱਦਾਂ
1: ਅੱਛਾ ਹਲੇ ਵੀ ਅੱਡਾ,
0: ਜਿਵੇਂ ਅਜਮਾਨ, ਉਮਰ ਕਵੀਨ,
1: ਸ਼ਾਰਜਾ,
0: ਤੇ ਸ਼ਾਰਜਾ, ਹਾਂ, ਦੁਬਈ, ਸ਼ਾਰਜਾ, ਯੂਏ, ਉਹ ਸਾਰੇ ਛੋਟੇ ਛੋਟੇ ਹੈਗੇ।
1: ਇੱਕ ਅਲਫਕ ਕੁਛ ਇਹੋ ਜਿਹਾ ਵੀ ਕੁਛ ਹੈਗਾ,
0: ਅਲ ਤੋਂ ਹੀ ਹੁੰਦੇ ਆ ਸਾਰੇ। ਹਾਂ, ਸਾਰੇ ਅਲ ਤੋਂ ਹੁੰਦੇ ਆ। ਕੀ ਇੱਕ ਹੋਰ ਹੈਗਾ ਜੀ, ਅਲ ਕਵੀਨ ਤੋਂ ਤਾਂ ਮੇਰੇ ਆਉਂਦੇ ਹੁੰਦੇ ਸੀ, ਉਹ ਸਾਰੇ ਡਰਾਈਵਰ ਨਹੀਂ ਸਾਡੇ ਜਿੱਦਾਂ ਆਪਣੀ ਕੰਪਨੀ ਚ ਹੁੰਦੇ, ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਸੀ। ਓ ਬੈਕ ਟੂ ਦੀ ਪੁਆਇੰਟ, ਛੱਡੋਗਾ ਹਾਂ,
1: ਨਹੀਂ ਉਹ ਮੈਂ ਇਸ ਕਰਕੇ ਦੱਸਣ ਲੱਗਿਆ,
0: ਦੁਬਈ ਦੀ ਖਬਰ ਆ ਗਈ।
1: ਹਾਂ, ਦੁਬਈ ਦੀ ਖਬਰ ਇਸ ਕਰਕੇ ਦੱਸਣ ਲੱਗਿਆ ਸੀ, ਇੱਕ ਨਾ ਰੀਲ ਅੱਜ ਕੱਲ ਬਹੁਤ ਵਾਇਰਲ ਹੋ ਰਹੀ ਹੈ, ਆਪਣਾ ਦੇਸੀ ਹੈ ਮੁੰਡਾ,
0: ਠੀਕ ਹੈ ਜੀ,
1: ਤੇ ਹੋ ਸਕਦਾ ਹਰਿਆਣਾ ਹਰਿਆਣੇ ਦਾ ਹੋਵੇ ਕੋਈ ਬੋਲਬਾਣੀ ਤੋਂ, ਏਦਾਂ ਲੱਗਦਾ।
0: ਹਾਂਜੀ,
1: ਉਹਨੇ ਨਾ ਇੱਕ ਰੀਲ ਬਣਾਈ ਜਿਵੇਂ ਉਹ ਸੈਲਫੀ ਸਟਾਈਲ ਚ, ਮੋਦੀ ਸਾਹਿਬ ਨੀ ਅੱਜ ਕੱਲ ਬਣਾ ਰਹੇ,
0: ਉਹ ਅੱਜ ਕੱਲ ਹਾਂਜੀ ਹਾਂਜੀ
1: ਫਰਾਂਸ, ਉਹ ਪਤਾ ਨੀ ਲੱਗਦਾ ਫਰਾਂਸ ਨੂੰ ਬੁਲਾ ਰਹੇ ਨੇ ਕਿ ਫਰੈਂਡਸ ਨੂੰ ਬੁਲਾ ਰਹੇ, ਹਾਂ ਫਰਾਂਸ।
0: ਅੱਛਾ,
1: ਤੇ ਉਹ ਉਹਨੇ ਚਲੋ ਵੀਡੀਓ ਪਾਈ ਉਹਦੇ ਤੇ, ਤੇ ਵੀਡੀਓ ਦੇ ਵਿੱਚ ਉਹਨੇ ਲਿਖਿਆ ਕਿ ਦੁਬਈ ਸਿਰਫ ਲਗਜ਼ਰੀ ਨਹੀਂ ਹੈਗਾ ਦੋਸਤੋ।
0: ਹਾਂਜੀ,
1: ਤੇ ਤੁਸੀਂ ਦੇਖੋ, ਮੈਂ ਕਹਿੰਦਾ ਕੰਮ ਤੋਂ ਤੁਰਿਆ ਹੋਇਆ ਆ ਰਿਹਾ, ਰਾਤ ਦੇ 9 ਵਜੇ ਦਾ, ਮੈਂ ਪਸੀਨੋ ਪਸੀਨੀ ਹੋ ਗਿਆ।
0: ਗਰਮੀ ਬਹੁਤ ਜ਼ਿਆਦਾ ਉੱਥੇ, ਪਰ ਉੱਥੇ ਰੂਲ ਵੀ ਹੈਗਾ ਵਾ, ਜਦੋਂ
1: ਜਿਹਨਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮਿਲਦਾ ਉਹਨਾਂ ਨੂੰ ਨਾਲ ਏਸੀ ਵੀ ਦਿੰਦੀ ਹੈ ਸਰਕਾਰ, ਉਹਨਾਂ ਦੀ ਏਸੀ ਦੀ ਤੇਸੀ ਕਰਕੇ ਰੱਖਦੇ
0: ਐਸੀ। ਨਹੀਂ, ਉੱਥੇ ਸੱਚੀ ਗੱਲ ਆ, ਉੱਥੇ ਏਦਾਂ ਦਾ 2-3 ਮਹੀਨੇ ਏਦਾਂ ਦੇ ਹੁੰਦੇ ਆ ਜਿੱਥੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਨਾ ਕੋਈ ਬੰਦਾ ਬਾਹਰ ਨੀ ਨਿਕਲਦਾ,
1: ਬਸ 2 ਘੰਟਿਆਂ ਲਈ,
0: ਬਸ 2-3 ਘੰਟੇ, ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ,
1: ਬਸ 2 ਘੰਟਿਆਂ ਗਰਮੀ ਠੀਕ ਹੋ ਜਾਂਦੀ ਹੈ।
0: ਨਾ ਨਾ, ਗਰਮੀ ਤਾਂ ਜ਼ਿਆਦਾ ਹੀ ਪੈਣੀ ਆ, ਉਹ ਜਿਹੜਾ ਟਾਈਮ ਹੈ ਨਾ ਉੱਥੇ, ਮਤਲਬ ਬੰਦਾ ਕੰਮ ਹੀ ਨਹੀਂ ਕਰ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਸਾਰੀਆਂ ਰੁਕ ਜਾਂਦੀ ਹੈ, ਸਾਰਾ ਰੁਕ ਜਾਂਦਾ, ਸਾਰੇ ਅੰਦਰ ਹੋਣਗੇ, ਕੋਈ ਬਾਹਰ ਨੀ ਹੋਏਗਾ,
1: ਬ੍ਰੇਕ 2 ਘੰਟਿਆਂ ਦੀ ਹੁੰਦੀ ਹੈ,
0: ਮਤਲਬ ਆਰਾਮ ਨਾਲ, ਮਤਲਬ ਮੇਰੇ ਖਿਆਲ ਨਾਲ 2 ਵੀ ਨਹੀਂ ਜ਼ਿਆਦਾ ਘੰਟਿਆਂ
1: ਦੀ, ਫਿਰ ਉਹ 2 ਘੰਟਿਆਂ ਦੇ ਪੇ ਕਰਦੇ ਨੇ,
0: ਹਾਂ ਪੇ ਹੁੰਦੀ ਹੈ, ਪੇ ਹਾਂ, ਇਹ ਨਹੀਂ ਆ ਵੀ ਪੇ ਹੁੰਦੇ ਨਹੀਂ ਆ, ਪਰ ਉੱਥੇ ਗਰਮੀ, ਉੱਥੇ ਤਾਂ ਸਰਦੀ ਹੈ ਹੀ ਨਹੀਂ ਹੈ ਸਮਝੋ, ਸਾਰਾ ਦਿਨ ਗਰਮੀਆਂ ਗਰਮੀਆਂ, ਬਸ ਸ਼ਾਮ ਨੂੰ ਗਰਮੀ, ਸਵੇਰੇ ਗਰਮੀ, ਓਏ ਹੋਏ ਬਹੁਤ ਗਰਮੀ।
1: ਫਿਰ ਥੋੜੀ ਗੱਲ ਕਰਨ ਉਹਦੇ ਨਾਲ, ਕੈਨੇਡਾ ਦੇ ਨਾਲ,
0: ਉਹਦੇ ਬਰਬੁਰ ਭੇਜੇ
1: ਚਲੋ ਇਹਦੀ ਗੱਲ ਕਰਦੇ ਆ। ਤੇ ਅੱਜ ਦੀਆਂ ਆਪਣੀਆਂ ਖਬਰਾਂ ਜਿਹੜੀਆਂ ਹੋਣਗੀਆਂ ਭਾਜੀ, ਅੱਜ
0: ਅੱਜ ਉਹ ਵੀ ਸੱਚ ਜਿਹੜੀਆਂ ਸੁਰਖੀਆਂ ਪਹਿਲਾਂ ਦੱਸੋਗੇ ਤੁਸੀਂ ਕਿ ਪਹਿਲਾਂ ਸੁਰਖੀ ਬਿੰਦੀ ਲਈ ਆਪਾਂ,
1: ਸੁਰਖੀ ਬਿੰਦੀ ਦੱਸ ਦਿੰਦੇ ਤੁਹਾਨੂੰ, ਅੱਜ ਦੱਸਣਾ ਤੁਹਾਨੂੰ ਡਾਰਕ ਟੂਰਿਜ਼ਮ ਦੇ ਬਾਰੇ।
0: ਡਾਰਕ ਟੂਰਿਜ਼ਮ
1: ਕੀ ਹੈਗਾ ਉਹਦੇ ਬਾਰੇ,
0: ਹਨੇਰੇ ਚ ਆਪਾਂ ਕਿੱਦਾਂ ਘੁੰਮਣਾ ਫਿਰਦਾ, ਡਾਰਕ ਟੂਰਿਜ਼ਮ
1: ਅੱਗੇ ਚੱਲ ਕੇ, ਕਿਉਂਕਿ ਉਹਦੇ ਬਾਰੇ ਜੇ ਮੈਂ ਦੱਸਤਾ ਤਾਂ ਫਿਰ ਉਹ ਪੂਰੀ ਖਬਰ
0: ਨਹੀਂ, ਫਿਰ ਭੱਜਣਾ ਸਾਰਿਆਂ ਨੇ।
1: ਇੱਕ ਤੁਹਾਨੂੰ ਦੱਸਣਾ ਹੈ ਕਿ ਦੁਨੀਆਂ ਦਾ ਜਿਵੇਂ ਪਿਛਲੀ ਵਾਰ ਸਭ ਤੋਂ ਵੱਧ ਬੱਚਿਆਂ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਸੀ ਨਾ, ਆਪਾਂ ਖਬਰ ਲਿਆਂਦੀ ਸੀਗੀ, ਦੁਨੀਆਂ ਦਾ ਸਭ ਤੋਂ ਛੋਟਾ ਪ੍ਰੀ ਮੈਚੋਰ ਬੱਚੇ ਦਾ ਰਿਕਾਰਡ ਆਸਟ੍ਰੇਲੀਆ ਨੇ ਬਣਾਇਆ ਫਿਰ, ਸਭ ਤੋਂ ਛੋਟਾ 21 ਹਫ਼ਤਿਆਂ ਚ ਜਵਾਕ ਹੋ ਗਿਆ,
0: 21 ਹਫ਼ਤਿਆਂ।
1: ਆ ਜਿਹੜਾ ਤੁਹਾਡਾ ਕੱਪ ਹੈ,
0: ਹਾਂਜੀ,
1: ਐਡਾ ਜਵਾਕ ਹੈ,
0: ਚੱਲ ਮੈਂ ਪਾਣੀ ਵੀ ਯਾਦ ਆ ਗਿਆ, ਮੈਂ ਪਾਣੀ ਪੀ ਲੈਣਾ।
1: ਨਹੀਂ ਵਾਕਈ ਐਡਾ, ਕਹਿੰਦੇ ਕੋਕੋ ਕੋਲਾ ਦੇ ਕੇਨ ਜਿੱਡਾ ਜਵਾਕ ਹੋਇਆ,
0: ਐਡਾ ਕ, ਇਹ ਤਾਂ ਜਿੱਦਾਂ ਬਿੱਲੀ ਦਾ ਬਲੂੰਗੜਾ ਨੀ ਹੁੰਦਾ ਛੋਟਾ।
1: ਬਸ
0: ਇਹ ਬਈ ਸੁਣ ਕੇ ਜਾਣਾ ਖਬਰ, ਬਹੁਤ ਵਧੀਆ ਖਬਰ ਹੈ।
1: ਇੱਕ ਨਿਊਜ਼ ਤੁਹਾਨੂੰ ਦੱਸਣੀ ਹੈਗੀ ਹੈ ਕਿ ਪੰਜਾਬੀ ਕੈਨੇਡਾ ਦੇ ਵਿੱਚ ਰੇਲਵੇ ਟਰੈਕ ਤੇ ਹੀ ਲੰਬਾ ਪੈ ਗਿਆ, ਤੇ ਉਹਨੇ ਜੋ ਉੱਥੇ ਘਸਮਾਨ ਪਾਇਆ, ਇਸੇ ਕਰਕੇ ਤਾਂ ਕਹਿ ਰਹੇ ਨੇ ਵੀ ਕੈਨੇਡਾ ਚ ਇਹਨਾਂ ਨੂੰ ਕੱਢੋ ਬਾਹਰ।
0: ਅੱਛਾ,
1: ਕੈਨੇਡਾ ਤੋਂ ਜਦੋਂ ਸਾਰੇ ਨਿਕਲ ਗਏ ਤੇ ਆਖਰੀ ਖਬਰ ਸਾਡੀ ਇਹੀ ਹੈ ਵੀ ਹੁਣ ਕਿਹੜੀ ਕੰਟਰੀ ਚ ਜਾਣਗੇ। ਰਸ਼ੀਆ ਨੇ ਟੈਲੈਂਟ ਵੀਜ਼ਾ ਸ਼ੁਰੂ ਕਰਤਾ, ਪੰਜਾਬੀਆਂ ਕੋਲ ਤਾਂ ਤੁਹਾਨੂੰ ਪਤਾ ਟੈਲੈਂਟ ਬਹੁਤ,
0: ਸਾਨੂੰ
1: ਰਸ਼ੀਅਨ ਪਸੰਦ ਵੀ ਬਹੁਤ ਹੈ।
0: ਮੈਂ ਰੁੱਸ ਜਾਣਾ, ਮੈਂ ਰੁੱਸ ਹੀ ਜਾਣਾ।
1: ਨਹੀਂ, ਉਹ ਰੁੱਸਣ ਵਾਲਾ ਹੀ ਗਾਣਾ,
0: ਰੁੱਸਣ ਵਾਲਾ ਹੀ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਹੋਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹੁਣ ਦੇਖਿਓ ਹੁਣ ਕਿਵੇਂ ਚੱਕਿਆ ਜਾਂਦਾ ਗਾਣਾ। ਨਹੀਂ ਹਲੇ ਨੀ, ਹਲੇ ਨੀ। ਸ਼ੇਰ ਬਹੁਤ ਵੱਡਾ ਹੋ ਗਿਆ, ਹੁਣ ਸੁਣਾ ਅਸਲੀ ਗਾਣਾ।

0: ਮੈਂ ਕਦੀ ਖਾਧਾ ਨੀ ਨਾ ਜੂਠਾ ਸੇਬ।
1: ਮੈਨੂੰ ਪਤਾ ਤੁਸੀਂ ਕਿਹੜੀ ਜ਼ਹਿਰੀਲੀਆਂ ਗੱਲਾਂ ਕਰ ਰਹੇ
0: ਹੋ। ਰੱਬ ਕਰੇ ਮੈਂ ਉਹ ਜੇ ਮੈਂ ਤੇਰਾ ਸੇਬ ਖਾਵਾਂ ਮੈਂ ਤੈਨੂੰ ਦੋ ਸੇਬ ਦਵਾਂ, ਏਦਾਂ ਥੋੜੀ ਆ ਭਾਜੀ। ਮੈਂ ਜੇ ਕਿਸੇ ਦੀ ਚੀਜ਼ ਖਾ ਲੈਂਦਾ ਹੁੰਦਾ ਨਾ, ਮੈਂ ਅਗਲੇ ਨੂੰ ਫਿਰ ਦੋ ਉਹਨਾਂ ਨੂੰ ਡਬਲ ਕਰਕੇ ਦੇਣਾ। ਮੈਂ ਸਾਨੂੰ ਇਹ ਸਿਖਾਇਆ ਗਿਆ
2: ਆਹ ਵਾਲਾ ਸੇਬ ਦਊਂਗੇ
0: ਐਪਲ ਅੱਧਾ ਵਾਲਾ। ਉਹ ਇਹ ਜਿਹੜਾ ਐਪਲ ਕਿੰਨੇ ਬਣਾਇਆ ਹੋਇਆ ਜਿਹੜਾ ਅੱਧਾ ਐਪਲ ਖਾ ਕੇ ਇੰਨਾ ਮਤਲਬ ਕਰਦਾ,
2: ਇਹਦੀ ਸਟੋਰੀ ਨੀ ਪਤਾ
0: ਤੁਹਾਨੂੰ? ਇਹ ਹੈਗੀ ਸਟੋਰੀ ਸੱਚੀ ਹੈ?
2: ਲੈ ਵਾਕਈ ਇਹਦੀ ਸਟੋਰੀ
0: ਯਾਰ ਭਾਜੀ, ਇਹ ਲੱਗਦਾ ਤੁਹਾਡਾ ਹਿੱਲ ਗਿਆ।
2: ਇਹ ਪਹਿਲਾਂ ਪੂਰਾ ਐਪਲ ਹੁੰਦਾ ਸੀ।
0: ਅੱਛਾ ਪੂਰਾ ਐਪਲ ਹੁੰਦਾ ਸੀ
2: ਹਾਂ, ਜਦੋਂ ਐਪਲ ਕੰਪਨੀ ਆਈ ਸੀ।
0: ਫਿਰ ਚੂਹਾ ਆਇਆ,
2: ਫਿਰ ਇਹਦੇ 'ਚੋਂ ਜਿਹੜੇ ਦੋ ਪਾਰਟਨਰ ਹੁੰਦੇ ਸੀ ਉਹ ਇੱਕ ਪਾਰਟਨਰ ਨਿਕਲ ਗਿਆ,
0: ਉਹ ਆਪਣੀ ਆਪਣਾ ਪੀਸ ਲੈ ਕੇ ਛੋਟਾ ਜਿਹਾ ਨਿਕਲ ਗਿਆ।
2: ਫਿਰ ਉਹਨੇ ਉਹਦੇ 'ਚੋਂ ਖਾਧੇ ਹੋਏ ਦਾ ਸਾਈਨ ਬਣਾਇਆ ਵੀ ਆਹ ਦੇਖੋ।
0: ਲੈ ਵੀ ਦੇਖ ਲਓ, ਉਹ ਜਿਹੜਾ ਇੱਕੋ ਬੁਰਕੀ ਲੈ ਕੇ ਗਿਆ ਵਾ ਇੱਕੋ ਪੀਸ, ਬਾਕੀ ਸਾਰਾ ਮੇਰੇ ਕੋਲ ਹੈਗਾ।
2: ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦੀ ਪ੍ਰੋਗਰਾਮ ਖਬਰ ਬੜੀ ਬੇਕਾਰ ਦੇ ਵਿੱਚ ਹੁਣ ਅੱਜ ਦੇ ਦਿਨ ਤੁਹਾਡੇ ਤੱਕ ਪਹਿਲੀ ਖਬਰ ਲੈ ਕੇ। ਓ ਮੈਂ ਤਾਂ ਮਿਊਜ਼ਿਕ ਹੀ ਗਲਤ ਚਲਾ ਦਿੱਤਾ ਜੀ।
0: ਓ ਦੋ ਜੀ
2: ਮਿਊਜ਼ਿਕ ਨਾ ਚਲਾਣਾ ਸੀਗਾ।
0: ਚਲੋ ਚੱਕੋ ਪਲੇਟਾਂ ਸੱਚੀ ਲੈ ਆਉਣੀ ਆ, ਕਿਸੇ ਦੇ ਸੱਚੀ ਮਾਰਾਂਗੇ।
2: ਤੁਹਾਡੇ ਕੋਲ ਡਫਲੀ ਤਾਂ ਹੈਗੀ ਓ ਇੱਥੇ?
0: ਉਹ ਸੱਚ ਡਫਲੀ ਪਈ, ਹੌਲੀ ਹੌਲੀ ਮੈਂ ਸਾਰਾ ਇਕੱਠਾ ਸਮਾਨ ਕਰ ਲੈਣਾ ਸਾਰਾ ਕੁਝ ਨਾ।
2: ਆਰਕੈਸਟਰਾ
0: ਐਕਚੁਅਲੀ ਕੀ ਹੁੰਦਾ,
2: ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਮਿਸ ਪੂਜਾ ਦੇ ਬੁਆਏਫ੍ਰੈਂਡ ਮੋਡੀ ਮੋਡੀ ਮੋਡੀ।
0: ਇੱਕ ਕਹਿਣਾ ਜ਼ਰੂਰੀ ਸੀ, ਪੂਜਾ ਤਾਂ ਸਹੀ ਨਹੀਂ ਸੀ ਤੁਸੀਂ, ਹੈ
2: ਕਿਉਂਕਿ ਹੈ ਨਹੀਂ ਸਾਡੇ ਕੋਲ ਨੱਚਣ ਵਾਲੀ।
0: ਨਹੀਂ ਨਹੀਂ, ਬੁਆਏਫ੍ਰੈਂਡ ਦਾ ਮਤਲਬ ਕੀ ਆ? ਤੁਸੀਂ ਕਹਿ ਸਕਦੇ ਹੋ ਪੂਜਾ ਦੇ ਫਰੈਂਡ ਬਸ। ਹਾਂ
2: ਅੱਛਾ,
0: ਹਾਂ
2: ਮਿਸ ਪੂਜਾ ਦੇ ਫਰੈਂਡ ਜਿਹੜੇ ਬੁਆਏ ਨੇ ਮੋਡੀ।
0: ਇਹ ਜੇ ਤੁਸੀਂ ਮੈਨੂੰ ਵੈਸੇ ਕਹਿੰਦੇ ਰੇਡੀਓ ਤੋਂ ਇੱਧਰ ਉੱਧਰ ਨਾ, ਫਿਰ ਮੈਨੂੰ ਬਹੁਤ ਸਕੂਨ ਮਿਲਦਾ। ਹੁਣ ਰੇਡੀਓ ਤੇ ਜਦੋਂ ਤੁਸੀਂ ਬੋਲ ਦਿੰਦੇ ਹੋ ਨਾ, ਉਦੋਂ ਯਾਰ ਮਜ਼ਾ ਜਿਹਾ ਨਹੀਂ ਆਉਂਦਾ, ਉਦੋਂ ਨਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਗੱਲ ਬਣਦੀ ਨਹੀਂ ਆ।
2: ਭਾਜੀ ਖਬਰ ਇਹ ਨਹੀਂ ਸੀਗੀ ਵੀ ਤੁਸੀਂ ਪੂਜਾ ਦੇ ਬੁਆਏਫ੍ਰੈਂਡ ਹੋ।
0: ਓ ਸੌਰੀ,
2: ਖਬਰ ਇਹ ਸੀਗੀ
0: ਕਿ
2: ਡਾਰਕ ਟੂਰਿਜ਼ਮ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ
0: ਹਨੇਰੇ 'ਚ
2: ਚਾਈਨਾ 'ਚ।
0: ਚਾਈਨਾ 'ਚ? ਅੱਛਾ, ਉੱਥੇ ਵੀ ਤਾਂ ਹਨੇਰਾ ਹੀ ਹੈ, ਉੱਥੇ ਨਹੀਂ ਪਤਾ ਲੱਗਦਾ ਕੀ ਹੋ ਰਿਹਾ।
2: ਚਾਈਨਾ ਕਾ ਮਾਰਸ ਤੇ ਆ
0: ਭਾਜੀ, ਆਪਾਂ ਚਾਈਨਾ ਵੀ ਜਾਣਾ ਸੀ ਸੱਚ?
2: ਆਪਾਂ ਜਾਣਾ ਹੁਣ?
0: ਤੁਸੀਂ ਕਹਿ ਰਹੇ ਨਾ ਵੀ ਆਪਾਂ ਕਿਸੇ ਦਿਨ ਪਲਾਨ ਬਣਾਉਂਦੇ ਆ।
2: ਹਾਂਜੀ,
0: ਟਿਕਟਾਂ ਕਰਾ ਲਓ ਫਿਰ ਤੁਸੀਂ।
2: ਟਿਕਟਾਂ ਆਪਣਾ
0: ਟਿਕਟਾਂ ਦੋ ਲੈ ਲੈ ਵੀ ਬਸ,
2: ਬਲੈਕ ਟਾਊਨ ਤੋਂ ਜਾਊਗੀ
0: ਬਲੈਕ। ਨਹੀਂ ਨਹੀਂ, ਵੈਸੇ ਵੈਸੇ ਚਾਈਨਾ ਜਾ ਦੇਖਣਾ
2: ਆਪਾਂ, ਚੈਟ ਸੂਟ ਚੱਲਦੇ ਆ ਇੱਕੋ ਹੀ ਗੱਲ।
0: ਉਹ ਵੀ ਸੀ ਤੋਂ, ਇਹ ਵੀ ਸੀ ਤੋਂ, ਆ ਚੈਟ ਸੂਟ
2: ਉੱਥੇ ਸਾਰੇ ਚਾਈਨੀਜ਼ ਹੀ ਨੇ।
0: ਅੱਛਾ ਹਾਂਜੀ, ਕਮ ਬੈਕ ਟੂ ਦੀ
2: ਚੈਟ ਸੂਟ ਚ ਭਾਜੀ, ਅਸੀਂ ਨਾ ਦੋ ਕੁ ਹਫ਼ਤੇ ਪਹਿਲਾਂ ਗਏ ਸੀਗੇ
0: ਚੈਟ ਸੂਟ।
2: ਹਾਂ, ਬੜੀਆਂ ਘੈਂਟ ਖਾਣ ਪੀਣ ਨੂੰ ਚੀਜ਼ਾਂ ਯਾਰ।
0: ਉੱਥੇ ਇੱਕ ਮੇਲਾ ਵੀ ਲੱਗਦਾ ਹੁੰਦਾ ਉੱਥੇ ਜਿਹੜਾ,
2: ਉਹ ਲੱਗੇ ਹਰ ਵਾਰੀ ਲੱਗਿਆ ਹੁੰਦਾ
0: ਮੈਟਰੋ ਜਿਹੜਾ ਹਨਾ ਉੱਥੇ ਗਲੀ,
2: ਉਹ ਬਾਹਰ ਗਲੀ ਦੇ ਵਿੱਚ ਹਰ ਵਾਰੀ ਲੱਗਿਆ ਹੁੰਦਾ।
0: ਹਾਂ ਉੱਥੇ, ਹਾਂ ਸਹੀ ਗੱਲ,
2: ਜਦੋਂ ਮਰਜ਼ੀ ਜਿਹੜੇ ਮਰਜ਼ੀ ਵੀਕਐਂਡ ਤੇ ਚਲੇ ਜਾਓ, ਪਰ ਉੱਥੇ ਨਾ ਇੱਕ ਚੈਟ ਸੂਟ ਦੇ ਵਿੱਚ ਵੈਸਟ ਪੁਆਇੰਟ ਨਾ ਜਾਇਓ, ਪਾਰਕਿੰਗ ਲਗਾਓ ਨਾ, ਚੇਜ਼ ਚ ਪਾਰਕਿੰਗ ਲਗਾ ਕੇ, ਤੇ ਉਹ ਹੈਗਾ ਅਮੀਰਾਂ ਦਾ ਸ਼ੋਪਿੰਗ ਸੈਂਟਰ, ਐਲੀਟ ਕਲਾਸ ਆ ਉੱਥੇ। ਗੁੱਚੀ ਲੁੱਚੀ ਬ੍ਰਾਂਡ ਤੁਹਾਨੂੰ ਮਿਲਣਗੇ ਕਿ ਤੁਹਾਡੇ ਹੋਸ਼ ਫਾਖਤਾ ਹੋ
0: ਜਾਣਗੇ।
2: ਜਾ ਕੇ ਕੱਪੜੇ ਨੀ ਲੈਣੇ,
0: ਕੀ ਲੈਣਾ ਫਿਰ,
2: ਬ੍ਰਾਂਡ ਨੀ ਲੈਣੇ,
0: ਲੈਣਾ ਕੀ,
2: ਜਮਾਈ
0: ਥੱਲੇ ਜਾਣਾ।
2: ਹਾਂ
0: ਥੱਲੇ ਕਿੱਥੇ, ਪਾਰਕਿੰਗ ਤੇ?
2: ਨਹੀਂ, ਪਾਰਕਿੰਗ ਉੱਤੇ ਆ।
0: ਪਹਿਲੀ ਵਾਰੀ ਸੁਣਿਆ ਪਾਰਕਿੰਗ ਉੱਤੇ ਸਾਰਾ ਸਮਾਨ ਥੱਲੇ,
2: ਸਾਰਾ ਸਮਾਨ ਥੱਲੇ ਆ। ਤੇ ਉਹਦੇ ਚ ਨਾ ਬੇਸਮੈਂਟ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਪਰ ਉੱਥੇ ਇੱਕ ਬੇਕਰੀ ਆ, ਉਹਦਾ ਕਿਓਸਕ ਜਿਹੜਾ ਲੱਗਿਆ ਹੋਇਆ, ਗੱਬਰੇ ਗੱਬੇ ਜਮੇ
0: ਗੱਬੇ,
2: ਜਿਵੇਂ ਵਾਮਿਕਾ ਗੱਬੀ ਹੈ, ਉਵੇਂ ਗੱਬੇ ਇੱਕ ਕਿਓਸ ਲੱਗਿਆ ਹੋਇਆ
0: ਖਾਣ ਪੀਣ ਲਈ।
2: ਉੱਥੇ ਉਹ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਕੁਕੀਜ਼
0: ਔਖੀ,
2: ਤਰ੍ਹਾਂ ਤਰ੍ਹਾਂ ਦੀਆਂ ਪੇਸਟਰੀਜ਼
0: ਔਖੀ,
2: ਤਰ੍ਹਾਂ ਤਰ੍ਹਾਂ ਦੀਆਂ ਕੌਫੀਜ਼।
0: ਮਾਲੇ ਤੁਸੀਂ ਸਾਰਾ ਸ਼ੂਗਰ ਕਰਕੇ ਜਾਓਗੇ ਹੁਣ ਸਾਨੂੰ ਸਾਰਿਆਂ ਨੂੰ।
2: ਪਰ ਭਾਜੀ ਉੱਥੇ ਜੇ ਜਾ ਕੇ ਤੁਸੀਂ ਇੱਕ ਇੱਕ ਚੀਜ਼ ਸਾਰੀਆਂ ਨਾ ਖਾਧੀਆਂ, ਵਾ ਇਹ ਹੈ ਕਿ ਤੁਹਾਡਾ 300-400 ਦਾ ਬਜਟ ਲੈ ਕੇ ਚੱਲਿਓ, ਕਿਉਂਕਿ ਉਹ ਚੀਜ਼ਾਂ ਜਦੋਂ ਤੁਸੀਂ ਖਾ ਲਈਆਂ ਤੇ ਉਦੋਂ ਬਾਅਦ ਉੱਥੇ ਦੋ ਨੇ ਇਸ ਕਿਸਮ ਦੇ ਕੌਫੀ ਵਾਲੇ, ਇੱਕ ਇਹ ਹੈ ਇੱਕ ਹੋਰ ਹੈ ਥੋੜਾ ਜਿਹਾ ਨਾਲ,
0: ਹਾਂਜੀ
2: ਉਸੇ ਹੀ ਬੇਸਮੈਂਟ 'ਚ ਉੱਥੇ ਹੀ ਸੇਮ ਸਾਰੇ।
0: ਠੀਕ ਹੈ ਠੀਕ ਹੈ।
2: ਉਹਨਾਂ ਦੇ ਕੋਲ ਫਿਰ ਜਾ ਕੇ ਤੁਸੀਂ ਮਤਲਬ ਜੋ ਜੋ ਕਿਸਮ ਕਿਸਮ ਦੀਆਂ, ਉਹ ਨਹੀਂ ਅੱਜ ਕੱਲ੍ਹ ਉਹ ਟ੍ਰੈਂਡ ਨਹੀਂ ਚੱਲਦਾ, ਉਹ ਕੜਛੀ ਜੀ ਲੈ ਕੇ ਐਂ ਕੱਟ ਕਰਦੇ ਆ ਸਿੱਧਾ, ਫਿਰ ਸੱਜੇ ਫਿਰ ਖੱਬੇ ਫਿਰ ਐਂ ਚੱਕ ਕੇ ਫਿਰ ਐਂ ਪਲੇਟ ਦੇ ਵਿੱਚ ਧਰਦੇ ਨੇ।
0: ਭਾਈ ਇਹ ਗੱਲ ਦੱਸੋ ਮੈਨੂੰ, ਐਂ ਕਿਉਂ ਲੱਗਦਾ ਤੁਹਾਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਜਾਂ ਤੁਸੀਂ ਖਾਧੀ ਸੀ?
2: ਨਹੀਂ ਮੈਂ ਖਾ ਗਿਆ, ਮੈਂ ਸਟ੍ਰਾਬੇਰੀ
0: ਤੁਸੀਂ
2: ਸਪੰਜ ਕੇਕ ਖਾ ਕੇ ਆਇਆ, ਸਟ੍ਰਾਬੇਰੀ
0: ਸਟ੍ਰਾਬੇਰੀ ਦਾ ਕੱਲਾ ਹੀ ਸਪੰਜ ਕੇਕ,
2: ਸਟ੍ਰਾਬੇਰੀਆਂ ਉੱਤੇ ਸੀਗੀਆਂ ਸਪੰਜ ਕੇਕ,
0: ਸੱਚੀ $300-$400 ਲੱਗ ਜਾਂਦਾ ਜੇ ਇੰਨਾ,
2: ਮਤਲਬ ਜੇ ਤੁਸੀਂ ਕੱਲੀ ਕੱਲੀ ਚੀਜ਼ ਟਰਾਈ ਕਰੋਗੇ ਤਾਂ $300 ਤਾਂ ਲੱਗ ਜਾਊਗਾ।
0: ਉੱਥੇ ਥਾਲੀ ਸਿਸਟਮ ਨਹੀਂ ਹੈਗਾ, ਡਾਲਰ ਦੀ ਜਿੰਨੇ ਮਰਜ਼ੀ ਖਾਓ ਜਿੱਦਾਂ ਹੋਣਾ ਚਾਹੀਦਾ ਯਾਰ, ਇਹ ਸਾਰਾ ਥਾਲੀ ਸਿਸਟਮ ਸਾਡੇ ਘਰ ਚ ਇੱਧਰ ਹੀ ਰਹਿ ਗਿਆ, ਬਲੈਕ ਐਂਡ
2: ਵਾਈਟ
0: ਇੱਧਰ, ਉਹਨਾਂ ਨੂੰ ਪਤਾ ਇਹ ਪੰਜਾਬੀਆਂ ਨੂੰ ਪਤਾ ਲੱਗ ਗਿਆ ਥਾਲੀ ਸਿਸਟਮ ਦਾ।
2: ਨਹੀਂ ਪਰ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਨੇ ਖਾਣ ਵਾਲੀ, ਮਤਲਬ ਚੈਟਸ ਫੂਡ ਚੇਜ਼ ਚ ਤੁਸੀਂ ਜਾਓਗੇ ਨਾ ਇੱਕ ਵਾਰ, ਤੁਸੀਂ ਬਾਹਰ ਨੀ ਨਿਕਲੋਗੇ, ਤੁਸੀਂ ਕਹੋਗੇ ਯਾਰ ਅੱਜ ਇੱਥੇ ਦਿਹਾੜੀ ਲਗਾ ਲਈਏ।
0: ਵਾਹ ਜੀ ਵਾਹ,
2: ਗੁੱਡ ਹੈ।
0: ਅੱਛਾ ਜੀ,
2: ਐਨੀਵੇਜ਼ ਬੜੇ ਜਾਣੇ ਗਏ ਹੋਣਗੇ, ਆਪਾਂ ਪਹਿਲੀ ਵਾਰ ਗਏ ਹਾਂ,
0: ਮੈਂ ਹਲੇ ਵੀ ਨਹੀਂ ਜਾਣਾ।
2: ਤੇ ਆਪਾਂ ਆਈਏ ਇੱਥੇ ਚਾਈਨਾ।
0: ਓ ਚਾਈਨਾ, ਹਾਂਜੀ ਚਾਈਨਾ ਚ ਕੀ ਜਾਣਦੇ
2: ਹੋ? ਚਾਈਨਾ ਦੇ ਵਿੱਚ ਇੱਥੇ ਨਾ ਹਾਂਗਜ਼ੂ ਸ਼ਹਿਰ ਹੈ, ਇੱਕ ਹਾਂਗਜ਼ੂ,
0: ਹਾਂਗਜ਼ੂ,
2: ਹਾਂਗਜ਼ੂ। ਜਿਵੇਂ ਤੁਹਾਨੂੰ ਛਿੱਕ ਵੱਜਦੀ ਹੈ ਤਾਂ ਤੁਸੀਂ ਕੀ ਕਹਿੰਦੇ?
0: ਹਾਂਗਜ਼ੂ, ਆਪਾਂ ਛੀ ਕਹਿੰਦੇ ਇਹ ਸ਼ੂ ਕਰੋ। ਹਾਂ ਇਹ ਸ਼ੂ ਜਦੋਂ ਬਾਹਰ
2: ਕਰਦੇ ਹਾਂਗਜ਼ੂ,
0: ਹਾਂਗਜ਼ੂ। ਹਾਂ ਉਹ ਜਿਹੜੇ ਅਮੀਰ ਖਾਨ ਦੀ ਕਿਹੜੀ ਫਿਲਮ ਆਈ ਜੇ ਚੋ ਬਣਿਆ ਹੁੰਦਾ ਸੀ 3 ਇਡੀਅਟ ਵਿੱਚ, ਉਹ ਵੀ ਇਹੋ ਜਿਹਾ ਨਾ ਹੀ ਜਿਹੜਾ ਲਾਸਟ ਤੇ ਲੱਭਦਾ ਹੁੰਦਾ।
2: ਹਾਂ ਹਾਂ, ਉਹ ਜਿਹਨੇ ਹੁਣ ਧਰਨੇ ਤੇ ਵੀ
0: ਬੈਠਾ। ਹਾਂ ਸਹੀ ਗੱਲ, ਉਹ ਕਿੱਧਰ ਚਲ ਗਿਆ ਹੁਣ?
2: ਉਹ ਬਾਹਰ ਆ ਗਏ ਹੁਣ, ਬਸ ਹੋ ਗਿਆ ਉਹਨਾਂ ਦਾ ਕੰਮ।
0: ਅੱਛਾ ਹਾਂ, ਉਹ ਦੱਸੋ ਤੁਹਾਡਾ।
2: ਤੇ ਉੱਥੇ ਹਾਂਗਜ਼ੂ ਦੇ ਵਿੱਚ ਹੈਗਾ ਲਿਕਸਿੰਗ ਬੇਸ ਨਾਮ ਦਾ ਇੱਕ ਏਰੀਆ।
0: ਓਕੇ,
2: ਤੇ ਉਹ ਇੱਕ ਕਿਸਮ ਦਾ ਡਿਜ਼ਾਸਟਰ ਸਿਮੂਲੇਸ਼ਨ ਸੈਂਟਰ ਹੈ। ਡਿਜ਼ਾਸਟਰ ਸਿਮੂਲੇਸ਼ਨ ਦਾ ਮਤਲਬ ਵੀ ਜਿਹੜੀ ਨਕਲੀ ਡਿਜ਼ਾਸਟਰ ਕ੍ਰੀਏਟ, ਉੱਥੇ ਤੁਸੀਂ ਲੋਕ ਜਾਂਦੇ ਨੇ,
0: ਤੈਸ ਨੈਸ ਹੋਇਆ ਸਰ,
2: 890 ਡਾਲਰ, 890 ਯੁਆਨ ਦਿੰਦੇ ਨੇ,
0: ਠੀਕ ਹੈ, ਉਹ ਜਿਹੜੀ ਚਾਈਨਾ ਦੀ
2: ਚਾਈਨਾ ਦੀ ਕਰੰਸੀ।
0: ਓਕੇ,
2: 890 ਯੁਆਨ ਚ ਤੁਹਾਨੂੰ ਇੱਕ ਐਕਸਪੀਰੀਅੰਸ ਮਿਲੂਗਾ, ਤੁਸੀਂ ਚਾਹੇ ਸੁਨਾਮੀ ਦਾ ਲੈ ਲਓ, ਚਾਹੇ ਭੂਚਾਲ ਦਾ ਲੈ ਲਓ।
0: ਅੱਛਾ, ਉਹ ਸਾਰੇ ਕਰਕੇ ਦਿੰਦੇ ਆ,
2: ਉਹ ਨੈਚੁਰਲ ਡਿਜ਼ਾਸਟਰ ਦਾ ਇੱਕ ਐਕਸਪੀਰੀਅੰਸ ਤੁਹਾਨੂੰ ਦੇਣਗੇ। ਆ ਤੁਸੀਂ ਬੜਕ ਦੇਣੇ ਕੰਧ ਦੇ ਨਾਲ
0: ਯਾਰ, ਸੱਟ ਸੁੱਟ ਨਹੀਂ ਲੱਗਦੀ ਫਿਰ ਜੇ
2: ਬੰਦਾ ਵੀ ਉਹਦੇ ਤੇ ਪਹਿਲਾਂ ਤੁਸੀਂ ਸਾਈਨ ਕਰਕੇ ਜਾਣੇ ਨੇ,
0: ਉਹ ਵੇਵਰ ਫਾਰਮ ਪਹਿਲਾਂ ਜਿਹੜਾ ਹੁੰਦਾ,
2: ਨਹੀਂ ਬੇਸਿਕਲੀ ਉਹ ਸੂਟ ਇੱਕ ਕਿਸਮ ਦਾ ਹੁੰਦਾ ਕਿ ਉਹ ਜਿਵੇਂ ਉਹ ਨਹੀਂ ਹੁੰਦਾ ਹੈਗਾ ਕਿ ਸੂਟ ਪਹਿਨਾ ਕੇ ਕੁੱਤਿਆਂ ਦੇ ਅੱਗੇ ਛੱਡ ਦਿੰਦੇ ਨੇ।
0: ਆਹੋ, ਅੱਛਾ,
2: ਕੁੱਤਾ ਜਦ ਵੱਢੂ
0: ਤੇਰੀ, ਇਦਾਂ ਵੀ ਹੁੰਦਾ। ਤੇ ਅੱਛਾ, ਫਿਰ ਉਹ ਸੂਟ ਸੱਟ ਪੂਰਾ ਪਵਾ ਕੇ ਫਿਰ ਸੱਟ ਨਾ ਲੱਗੇ?
2: ਪੂਰਾ ਪੂਰਾ ਪੂਰਾ ਸੂਟ ਪਵਾ ਕੇ ਐਨ ਪੂਰੀ ਪ੍ਰੋਪਰ ਟ੍ਰੇਨਿੰਗ ਹੈਗੀ ਹੈ।
0: ਅੱਛਾ ਜੀ,
2: ਫਲੈਸ਼ ਫਲੱਡਿੰਗ ਹੁੰਦੀ ਹੈ ਵੀ ਜਿਵੇਂ ਜਦੋਂ ਐਨ ਜਿਵੇਂ ਹੜ ਆਊਗਾ ਤਾਂ ਕਿਸ ਕਿਸ, ਔਰ ਉਹ ਐਗਜ਼ੈਕਟ ਉਸੇ ਇੰਟੈਂਸਿਟੀ ਦੇ ਨੇ,
0: ਮਤਲਬ ਜੇ ਤੁਸੀਂ ਜਿੱਦਾਂ ਹੜ ਕੇ ਆਵਾ ਤੇ ਮਤਲਬ ਸੱਚੀ ਪਾਣੀ ਹੋਏਗਾ ਅੰਦਰ।
2: ਹਾਂ ਹਾਂ, ਜੇ ਤੁਸੀਂ ਹੜ ਦਾ ਐਕਸਪੀਰੀਅੰਸ ਲੈ
0: ਉਹ ਪਾਣੀ ਦੇ ਵਾਲੇ, ਉਹ ਉਹ ਚੀਜ਼ ਹੋਏਗੀ। ਉਹ ਹੋ, ਅੱਛਾ,
2: ਪ੍ਰੋਪਰ ਪਾਣੀ ਆ ਕੇ ਵੱਜੂਗਾ, ਗਿੱਲਾ ਗਿੱਲਾ।
0: ਤੇ ਜੇ ਉਹ ਅਰਥਕਵੇਕ ਆ ਉਸੇ ਹਿਸਾਬ ਨਾਲ ਹੋਏਗਾ,
2: ਹਿੱਲੇਗਾ, ਹਿੱਲੋਗੇ, ਜਮਾਂ ਹੀ ਬੁਰਾ ਹਾਲ
0: ਹੋ। ਜੇ ਕਿਤੇ ਉਹ ਬੱਦਲ ਫਟਿਆ, ਮੀਂਹ ਬੂ ਆ ਗਿਆ, ਉਹ ਵੀ ਸਾਰਾ
2: ਸਾਰਾ
0: ਸਾਰੀ ਅਲੱਗ ਅਲੱਗ ਚੀਜ਼ਾਂ
2: ਅਲੱਗ ਅਲੱਗ ਨੇ। ਹਲੇ ਮੈਨੂੰ ਇਹ ਨਹੀਂ ਪਤਾ ਵੀ ਕਿੰਨੀਆਂ ਨੇ ਟੋਟਲ, ਪਰ ਹੁਣ ਤੱਕ ਕਹਿੰਦੇ 2024 ਤੋਂ ਹੁਣ ਤੱਕ 1.5 ਲੱਖ ਲੋਕਾਂ ਨੇ ਟਿਕਟਾਂ ਲੈ ਕੇ ਬਕਾਇਦਾ ਵਿਜ਼ਿਟ ਕੀਤਾ ਹੈਗਾ ਉੱਥੇ, ਹੁਣ ਤੱਕ ਜਾ ਚੁੱਕੇ ਨੇ ਲੋਕ।
0: ਜਿਹੜੇ
2: ਇਹਨੂੰ ਕਹਿੰਦੇ ਨੇ ਡਿਜ਼ਾਸਟਰ ਐਂਟਰਟੇਨਮੈਂਟ,
0: ਡਿਜ਼ਾਸਟਰ
2: ਬਰਬਾਦੀ ਦੇ ਵਿੱਚੋਂ ਆਨੰਦ ਲੈਣਾ।
0: ਲਾਲੇ ਬਰਬਾਦੀ
2: ਕਰਵਾ, ਤੁਸੀਂ ਵਿਆਹ ਤੋਂ ਬਾਅਦ ਆਨੰਦ ਲੈ।
0: ਮੈਂ ਬਹੁਤ ਖੁਸ਼ ਹਾਂ, ਤੁਹਾਨੂੰ ਕੀ ਲੱਗਦਾ?
2: ਇਹ ਵੀ ਖੁਸ਼ ਨੇ,
0: ਇਹ ਵੀ ਖੁਸ਼ ਨੇ,
2: ਇਹ 890 ਡਾਲਰ ਦਾ ਜੇ
0: ਤੇ ਮਾਇਆ ਦਾ ਸਾਰੀ ਜ਼ਿੰਦਗੀ ਦੇਖ
2: ਲਈ ਗਿਆ ਤੇ ਲੱਖਾਂ ਡਾਲਰ ਦਾ ਖਰਚਾ ਤਾਂ ਹੋ ਹੀ ਗਿਆ।
0: ਹਾਂ, ਬਹੁਤ ਜ਼ਿਆਦਾ ਖਰਚ ਹੋ ਗਿਆ ਸੀ।
2: ਸੋ ਇਹ ਮਤਲਬ ਇਸ ਕਿਸਮ ਦਾ ਹੈਗਾ, ਤੇ ਇਹਨੂੰ ਅੱਜ ਕੱਲ ਕਹਿ ਰਹੇ ਨੇ ਡਾਰਕ ਟੂਰਿਜ਼ਮ। ਹੁਣ ਚਾਈਨਾ ਤੋਂ ਬਾਅਦ ਇਹ ਹੋਰ ਕੰਟਰੀਆਂ ਦੇ ਵਿੱਚ ਵੀ ਆਊਗਾ, ਦੇਖਿਓ।
0: ਜੀ ਹਾਂ ਜੀ, ਹੁਣ ਤੇ ਆਪਾਂ ਨਿਊਜ਼ ਵੀ ਦੇਤੀ ਸਾਰਿਆਂ ਨੂੰ, ਦੱਸਦਾ ਹੁਣ ਤੇ ਸਾਡੇ ਕਰਕੇ ਕਿਸੇ ਨੇ ਖੋਲ ਲੈਣਾ। ਦੇਖੋ ਭਾਜੀ, ਆਪਾਂ ਹੀ ਖੋਲ ਲੈਂਦੇ ਹਾਂ,
2: ਆਪਾਂ ਹੀ ਬਰਬਾਦ ਕਰੀਏ।
0: ਨਹੀਂ ਭਾਜੀ, ਵੈਸੇ ਆਈਡੀਆ ਗੁੱਡ ਹੈਗਾ ਜੀ, ਹਨਾ
2: ਹਨਾ,
0: ਜੇ ਇਹੋ ਜਿਹੀ ਕੋਈ ਲੈ ਕੇ ਨਾ ਆਪਾਂ ਕਿਸੇ ਨੂੰ ਨਾ ਅਮੀਰ ਅਸਾਮੀ ਨੂੰ ਫੜਦੇ ਹਾਂ, ਭਾਜੀ ਆ ਜਾ ਸਾਡੇ ਕੋਲ, ਆਪਣੇ ਕੋਲ ਆਈਡੀਆ ਬਹੁਤ ਹੈਗੇ ਆ, ਪਰ ਅਸੀਂ ਨਾ ਖਰਚੇ ਦੇ ਨਹੀਂ ਆ ਪੈਸੇ, ਜੇ ਹੋਣਗੇ ਤੇ ਖਰਚਾਂਗੇ,
2: ਅਸੀਂ ਦੇਣੇ ਨਹੀਂ ਆਈਡੀਆ ਕਿਸੇ
0: ਨੂੰ। ਆਪਾਂ
2: ਸਾਡੇ ਕੋਲ ਆਈਡੀਆ ਬਹੁਤ ਹੈ, ਅਸੀਂ 10 ਵੀ ਦੇਣੇ ਆ, ਪਰ ਅਸੀਂ ਤੁਹਾਨੂੰ ਇਹ ਨਹੀਂ ਦੱਸਣਾ ਵੀ ਕੰਮ ਕਿਵੇਂ ਹੋਊਗਾ।
0: ਲੇਡੀਜ਼ ਕੋਲ ਬੋਲਦੀਆਂ ਪਈਆਂ, ਇਹ
2: ਕੀ ਹੋ ਗਿਆ?
0: ਲੇਡੀਜ਼ ਬੋਲਦੀਆਂ ਪਈਆਂ, ਇਹ ਚਾਈਨਾ ਵਾਲਾ ਗਾਣਾ ਲਾਤਾ ਤੁਸੀਂ?
2: ਹਾਂ, ਇਹ ਕੀ ਹੈ?
0: ਪਹਿਲੀ ਉਹ ਚਾਈਨਾ ਵਾਲਾ ਹੀ
2: ਮੌਨ ਹੈ ਫਕੀਰਾਂ ਦੀਆਂ।

0: ਅੱਛਾ ਦੇ ਗਾਣੇ
1: ਹੈ ਅੱਛਾ ਮੈਂ ਕਿਹਾ ਤੁਸੀਂ ਵੈਸੇ ਮੈਨੂੰ ਕਿਹਾ ਵਾ ਭਾਈ ਦੱਸਿਆ ਕਰੋ ਜਦੋਂ ਮੈਂ ਕੱਲ ਕੁ ਤੇ ਲਾ ਕੇ ਮੈਂ ਤਿਆਰ ਹੋ ਜਾ ਕਰ ਹਾਂ
0: ਅੱਛਾ ਭਾਈ ਤੁਹਾਨੂੰ ਕਿਉਂ ਦੱਸਿਆ ਕਰੋ ਤੁਸੀਂ ਸੁਖਬੀਰ ਬਾਦਲ
1: ਪ੍ਰਧਾਨਮੰਤਰੀ
0: ਬਣਨ ਲਈ ਤਾਂ ਖਾਸੀ ਕੁੱਟ ਖਾਣੀ ਚਾਹੀਦੀ
1: ਅੱਛਾ ਭਾਜੀ ਅੱਜ ਤੁਸੀਂ ਨੋਟ ਕੀਤਾ ਇੱਕ
0: ਹਾਂਜੀ
1: ਅੱਜ ਗਰਮੀ ਬਹੁਤ ਹੋ ਗਈ ਜਿਵੇਂ
0: ਅੱਛਾ
1: ਅੱਜ ਬਾਹਰ ਮੈਂ ਤਾਂ ਕਿਹਾ ਮੌਸਮ
0: ਲਿਆਓ ਲਿਮਕਾ ਫਿਰ ਬਰਫ਼ ਪਾ ਕੇ
1: ਓਏ ਹੋਏ ਹੋਏ ਉਹ ਵਾਲਾ ਪੀਤਾ ਤੁਸੀਂ ਵੱਡੇ ਵਾਲੀ ਬੋਤਲ ਚ ਲਾਲ ਵਾਲਾ ਹੁੰਦਾ ਸੀ ਉਹ ਚ ਦੁੱਧ ਵਾਲਾ ਪਾਈਦਾ ਸੀ ਉਹ ਸੋਡਾ ਬਣ ਗਿਆ ਪਰ ਜਿਹੜਾ ਦੂਜਾ ਹੁੰਦਾ ਸੀ ਵਾਈਟ ਉਹਦਾ ਕਲਰ ਦਾ ਉਹ ਚ ਨੀ ਦੁੱਧ ਪਾਈਦਾ
0: ਅੱਛਾ
1: ਮਤਲਬ ਉਹ ਅਲੱਗ ਉਹ ਵੈਸੇ ਪੀ ਪੂ ਲਈਦਾ ਸੀ
0: ਓਕੇ
1: ਤੇ ਕੱਲ ਪਰਸੋਂ ਮੈਂ ਗੱਲ ਕਰ ਰਿਹਾ ਸੀ ਭਈ ਆ ਜਿਹੜੀ ਕੋਕ ਆ ਜਿਹੜੀ ਸ਼ਾਇਦ ਕਹਿੰਦੀ ਕੋਕ ਦੀ ਰੈਸਪੀ ਕਿਸੇ ਤੇ ਛੁਪਾ ਕੇ ਰੱਖੀ ਹੈ ਇਹ ਸੱਚੀ ਗੱਲ ਹੈ
0: ਕੋਕ ਦੀ ਰੈਸਪੀ ਛੁਪਾ ਕੇ ਰੱਖੀ
1: ਜਿਹੜੀ ਆ ਕੋਕ ਆਪਾਂ ਪੀਂਦੇ ਆ ਨਾ ਉਹ ਕਿਸੇ ਲਈ ਨਾ ਕਿੱਦਾਂ ਬਣਦੀ ਆ ਕੋਕ ਰੈਸਪੀ ਨਾ ਕਿਸੇ ਚ ਛੁਪਾ ਕੇ ਰੱਖੀ ਹੈ ਪਰ ਨਹੀਂ
0: ਪਾਣੀ ਲਓ
1: ਪਾਣੀ ਲਿਆ
0: ਤੇ 8-10 ਚਮਚੇ ਖੰਡ ਦੇ ਲਓ ਕਾਰਬੋਨੇਟਿਡ ਗੈਸ ਲੋ ਕਾਰਬੋਨੇਟਿਡ ਹਨਾ ਉਹ ਚ ਬੁਲਬੁਲੇ ਭਰੋ
1: ਜਿਹੜੇ ਬੁਲਬੁਲੇ ਹਾਂ
0: ਤੇ ਥੋੜਾ ਬਹੁਤ ਇਧਰ ਉਧਰੋਂ ਪੈਸਟੀਸਾਈਡਸ ਵਗੈਰਾ ਹੋਰ ਜਿੰਨੇ ਵੀ ਤੁਸੀਂ ਗੰਦ ਮੰਦ ਤੁਸੀਂ ਲੈ ਸਕਦੇ
1: ਬਸ
0: ਸਾਰੇ ਰਲਾਓ
1: ਹਾਂਜੀ
0: ਕਰੋ ਪੀਜੋ
1: ਮੈਂ ਨਾ ਇੱਕ ਬੰਦਾ ਹੈਗਾ ਕੋਕ ਦਾ ਇੱਥੇ ਮੈਨੇਜਰ
0: ਦੀਵਾਨਾ
1: ਮੈਂ ਕਿਹਾ ਸੀ ਵੀ ਅਸੀਂ ਤਾਂ ਤੇਰੀ ਤਾਰੀਫ ਕਰਾਂਗੇ ਆ ਕੱਲ ਆ ਸੁਣ ਲਾ ਬਈ ਤਾਰੀਫ ਤੇਰੀ ਹੋ ਗਈ ਤਾਰੀਫ
0: ਪਹਿਲਾਂ ਦੱਸਣਾ ਸੀ
1: ਇਹੋ ਤਾਰੀਫ ਸੁਣਨਾ ਚਾਹੁੰਦਾ ਸੀ ਤੁਸੀਂ ਬਈ ਨਹੀਂ ਵੈਸੇ ਸੱਚੀ ਗੱਲ ਆ ਕੋਕ ਆ ਕੇ ਤਾਂ ਮੈਂ
0: ਤਾਰੀਫ ਤੋਂ ਗੱਲ ਯਾਦ ਆਈ
1: ਹਾਂ ਇੱਕ ਹੋਰ ਆ ਗਈ
0: ਅਗਲੀ ਖਬਰ ਤਾਂ ਸਿੱਧੀ ਕੈਨੇਡਾ ਤੋਂ ਆ ਰਹੀ ਹੈ
1: ਉਹਦਾ ਦੀ ਤਾਰੀਫ ਕਰੀਏ ਹੁਣ
0: ਤਾਰੀਫ ਕਰਨੀ ਪੈਂਦੀ ਹੈ ਭਾਈ ਸਾਹਿਬ ਦੀ
1: ਲਓ ਜੀ ਲਓ
0: ਭਾਈ ਸਾਹਿਬ ਉੱਥੇ ਨਾ ਵੈਨਕੂਵਰ ਦੇ ਵਿੱਚ ਏਅਰਪੋਰਟ ਹੈ ਜਿਹੜਾ ਉੱਥੇ ਦਾ
1: ਹਾਂਜੀ
0: ਵੈਨਕੂਵਰ ਦਾ ਤੇ ਉੱਥੇ ਉਹ ਸਕਾਈ ਜਿਵੇਂ ਟ੍ਰੇਨਾਂ ਨੀ ਚੱਲਦੀਆਂ ਹੁੰਦੀਆਂ ਸਕਾਈ ਟ੍ਰੇਨ ਜਿਵੇਂ ਸਿੰਗਾਪੁਰ ਏਅਰਪੋਰਟ
1: ਸਿੰਗਾਪੁਰ ਵਾਲੀ
0: ਸਾਰੇ ਦੁਬਈ ਸਾਰੇ ਕਿਤੇ ਚੱਲਦੀਆਂ ਨੇ ਤੇ ਉਹ ਸਕਾਈ ਟ੍ਰੇਨ ਦੇ ਵਿੱਚ ਹੀ ਕਹਿੰਦੇ ਉੱਥੇ ਗੱਬੇ ਬਹਿ ਗਿਆ ਟਰੈਕ ਦੇ ਉੱਤੇ
1: ਆਖਰੀ
0: ਦਿਨ ਹੋਣਾ ਬਾਕੀਆਂ ਦਾ ਵੀ ਆਖਰੀ ਬਣਾ ਕੇ ਚਲਾ ਗਿਆ ਹਮ ਤੋ ਡੂਬੇਂਗੇ ਸਰ ਹਮ ਤੁਮ ਲੇਟ ਡੂਬੇਂਗੇ
1: ਪਿਛਲੀ ਵਾਰੀ ਇਹੀ ਕਰਾਈ ਬੱਚੇ ਕਰਕੇ ਜਹਾਜ਼ ਰੁਕ ਗਿਆ
0: ਅੱਛਾ ਹੈ ਵੀ ਸਕਾਈ ਜਿਹੜੀ ਉਹ ਟ੍ਰੇਨ ਸੀਗੀ ਜਿਹੜੀ ਜਾਂਦੀ ਆ ਉਹਨਾਂ ਦਾ ਸਿੰਗਲ ਸਿੰਗਲ ਟਰੈਕ ਹੁੰਦਾ ਚੱਕ ਕੇ ਧੂਕੇ ਲੈ ਕੇ ਗਏ ਬਟ
1: ਧੋਣਾ ਹੀ ਪੈਣਾ ਸੀ ਏਦਾਂ ਤੇ
0: ਮਤਲਬ ਕਾ ਬਾਤ ਹੋਈ ਸਾਜਨ ਐਸੇ ਕਿਉਂ ਕਰਤੇ ਹੋ
1: ਏਦਾਂ ਕਿਉਂ ਕਰਦੇ ਹੋ ਭਾਜੀ
0: ਕਮਾਲੀ ਗੱਲ
1: ਹੈ ਦੱਸੋ ਜੇ ਤੁਸੀਂ ਟ੍ਰੇਨ ਤੇ ਝੂਟਾ ਲੈਣਾ ਤੇ ਅਸੀਂ ਝੂਟਾ ਦਵਾਦਾਂਗੇ
0: ਤੁਹਾਨੂੰ ਫਿਰ ਕਹਿੰਦੇ ਆ ਪੰਜਾਬੀਆਂ ਦੇ ਨਾਲ ਧੱਕਾ ਹੁੰਦਾ ਐ ਪੰਜਾਬੀਆਂ ਦੇ ਨਾਲ ਧੱਕਾ ਹੋ ਵੀ ਗਿਆ ਭਾਜੀ ਇੱਥੇ ਨਾ ਆਪਣੇ ਆਪਣੇ ਇੱਧਰ ਸਾਊਥ ਵਾਲੇ ਪਾਸੇ ਕੈਂਬਲ ਟਾਊਨ ਤੋਂ ਅੱਗੇ ਬਲੇਅਰ ਐਥੋਲ ਕਰਕੇ ਇੱਕ ਏਰੀਆ
1: ਅੱਛਾ ਜੀ
0: ਉੱਥੇ ਪੰਜਾਬੀ ਬੰਦਿਆਂ ਦੇ ਕਾਰੋਬਾਰਾਂ ਦੇ ਉੱਤੇ ਸਪੈਸ਼ਲੀ ਚੋਰੀਆਂ ਡਾਕੇ ਪਏ ਨੇ ਦੋ ਦਿਨ ਪਹਿਲਾਂ
1: ਯਾਰ ਭਾਜੀ ਇੱਥੇ ਸੇਮ ਗੱਲ ਇੱਥੇ ਵੀ
0: ਗਲੈਂਡਰ ਚ ਵੀ ਹੋਈ ਸੀ ਸੇਮ ਸੇਮ ਸੇਮ
1: ਅੱਛਾ ਸੇਮ
0: 1200-2000 ਡਾਲਰ ਦੀ ਚੋਰੀ ਅਲੱਗ ਅਲੱਗ ਦੁਕਾਨਾਂ ਤੋਂ ਹੋਈ ਹੈਗੀ
1: ਉਹ ਵੀ ਇਕੱਠੀ
0: ਮਤਲਬ
1: ਅੱਛਾ
0: ਦੋ ਤਿੰਨ ਤਿੰਨ ਦੁਕਾਨਾਂ ਕਹਿੰਦੇ ਲੁੱਟ ਕੇ ਲੈ ਕੇ ਗਏ
1: ਇਹ ਤਾਂ ਮਾੜੀ ਗੱਲ ਆ ਵੀ ਇਹ ਲੱਗਦਾ ਇਹ ਅਟੈਕ ਹੀ ਉਹਨਾਂ ਤੇ ਕਰਦੇ ਪਏ ਆਪਣੇ ਦੂਜੀ ਕਮਿਊਨਿਟੀ ਤੇ ਨਾ
0: ਇੰਡੀਅਨ ਤੇ
1: ਇੰਡੀਅਨ ਤੇ ਹਾਂ ਮਤਲਬ ਇਹਨਾਂ ਨੂੰ ਕਹਿ ਦਈਏ
0: ਸੋ ਇਸ ਕਰਕੇ ਚਲੋ ਰਸ਼ੀਆ
1: ਅੱਛਾ ਰਸ਼ੀਆ ਚੱਲੀਏ ਫਿਰ
0: ਹਾਂ ਉਹ ਮਤਲਬ ਅੱਜ ਕੱਲ ਉਹ ਆ ਰਹੀ ਹੈ ਨਾ

0: ਕਿਤੇ ਉਹਨਾਂ ਨੇ ਕੀ ਦਿੱਤਾ ਰਸ਼ੀਆ ਚ, ਤੁਸੀਂ ਲਾਸਟ ਕਿਹਾ ਸੀ ਉਹਦੀ, ਉਹ ਵੀ ਖਬਰ ਹੈਗੀ ਆ। ਨਹੀਂ ਨਹੀਂ ਉਹ ਕਿਹੜਾ ਟੈਲੈਂਟ ਵੀਜ਼ਾ,
1: ਟੈਲੈਂਟ ਵੀਜ਼ਾ ਤੁਹਾਨੂੰ ਟੈਲੈਂਟ ਵੀਜ਼ਾ ਦੀ ਟੈਲੈਂਟ ਵੀਜ਼ਾ ਦੀ ਬਾਰੇ ਤੁਹਾਨੂੰ ਮੈਂ ਦੱਸਦਾ ਅੱਗੇ ਚੱਲ ਕੇ।
0: ਹਾਂ
1: ਇੱਕ ਗਾਣਾ ਸੁਣ ਲਓ ਆਹ ਵਾਲਾ।
0: ਆਹ

0: ਸੁਣਿਆ ਨੇ ਛੱਤਰ ਚੱਠਾ, ਇਸ ਤੋਂ ਵਧੀਆ ਨੀ ਤੁਸੀਂ ਸੁਣਿਆ।
1: ਵਾਹ ਵਾਹ ਵਾਹ।
0: ਤੇ ਦੋ ਕੁ ਖਬਰਾਂ ਭਾਜੀ ਤੁਹਾਨੂੰ ਦੇ ਜਾਈਏ, ਤੇ ਫਿਰ ਟ੍ਰੈਡੀਸ਼ਨ ਦੇ ਮੁਤਾਬਕ ਖਬਰਾਂ ਦਾ ਸਮਾਂ ਹੋ ਗਿਆ।
1: ਚੱਕਦੇ ਮਿਊਜ਼ਿਕ ਚੱਲ ਗਿਆ।
0: ਆ ਫੋਨ ਸਾਰੇ ਸ਼ੋਅ ਦੇ ਟਾਈਮ ਹੀ ਕਿਉਂ ਆਉਂਦੇ ਹੁੰਦੇ ਨੇ?
1: ਰਸ਼ੀਆ
0: ਨੇ ਹੁਣ ਦੁਨੀਆ ਭਰ ਦੇ ਵਿੱਚੋਂ ਹੁਨਰਮੰਦ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ।
1: ਓਕੇ,
0: ਸੋ ਤੁਹਾਡੇ ਤਾਂ ਬਹੁਤ ਹੁਨਰ ਤਾਂ ਤੁਹਾਡੇ ਚ ਕੁੱਟ ਕੁੱਟ ਕੇ ਭਰਿਆ।
1: ਸਪਾਈਡਰਮੈਨ ਬਣ ਕੇ ਜਾਓਗਾ।
0: ਕੋਸ਼ਿਸ਼ ਕਰੋ ਰਸ਼ੀਆ ਦਾ ਵੀਜ਼ਾ ਲਓ, ਪੱਕੇ ਪੁੱਕੇ ਹੋਵੋ।
1: ਓਕੇ,
0: ਤੇ ਟੈਲੈਂਟ ਵੀਜ਼ਾ ਦੇ ਨਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਕਿ ਸਾਇੰਸ, ਟੈਕਨੋਲੋਜੀ, ਮੈਨੂਫੈਕਚਰਿੰਗ, ਸਪੋਰਟਸ, ਐਜੂਕੇਸ਼ਨ, ਇੰਡਸਟਰੀ, ਵਟਐਵਰ ਮਾਈਟ,
1: ਮੇਰੀ ਨਹੀਂ ਹੈਗੀ ਐਂਟਰਟੇਨਮੈਂਟ ਇੰਡਸਟਰੀ,
0: ਤੁਸੀਂ ਆ ਜਾਓ ਕਹਿੰਦੇ। ਉਦੋਂ ਬਾਅਦ ਯੂਕਰੇਨ ਨੇ ਗੋਲੇ ਗੋਲੇ ਸੁੱਟ ਕੇ ਤੁਹਾਨੂੰ ਮਾਰਤਾ ਦੇਣਾ ਹੀ।
1: ਅੱਛਾ ਜੀ,
0: ਤੁਸੀਂ ਆ ਜਾਓ ਇੱਕ ਵਾਰ,
1: ਇੱਕ ਵਾਰੀ ਆ ਜਾਓ, ਗੋਲੇ ਤੁਹਾਡੇ
0: ਜਾਨ ਦੀ ਗਾਰੰਟੀ ਸਾਡੀ ਨਹੀਂ ਹੈ।
1: ਆ ਜਾ,
0: ਜਿਹੜਾ ਬੰਦਾ ਇੱਕ ਵਾਰ ਆ ਗਿਆ ਰੂਸ ਚ ਉਹ ਪੱਕਾ ਹੀ ਰੂਸ ਚ ਰਹਿ ਜੂਗਾ,
1: ਪੱਕਾ ਹੀ ਰੂਸ ਜੀਗਾ, ਫਿਰ ਉਹ ਗੱਲਾਂ ਹੀ ਨਹੀਂ ਕਰੇਗਾ ਫਿਰ ਸਾਡੇ ਕੀ ਹਾਲ ਹੈ।
0: ਤੇ ਰਸ਼ੀਆ ਨੇ ਹੁਣ ਦੇਖੋ, ਮਤਲਬ ਗਲਤ ਟਾਈਮ ਤੇ ਸਟਾਰਟ ਕਰ ਲਿਆ ਸਰ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੁੰਦਾ।
1: ਮਤਲਬ ਤੁਸੀਂ ਸਟਾਰਟ ਕਰਦੇ ਤੇ ਪਰ ਹਲੇ ਕੱਢਣਾ ਨਹੀਂ ਸੀ ਬਾਹਰ, ਹਾਂ ਬਾਅਦ ਦੱਸਦੇ, ਹਾਂ ਨਹੀਂ ਤਾਂ ਕਿਹਨੇ ਕਿੱਥੇ ਆਣਾ ਹੈ।
0: ਪੁਦੀਨ ਸਾਹਿਬ ਕਹਿੰਦੇ ਲੈਟਸ ਪੁੱਟ ਦੈਮ ਇਨ
1: ਅਬੋਰਟੇਰੀਆ। ਅਜੇ ਮੇਰੀ ਗੱਲ ਸੁਣ,
0: ਦੇ ਕੈਨ ਨਾਟ ਗੋ।
1: ਮੈਂ ਪਹਿਲਾਂ ਉਹਨੂੰ ਪੁੱਟੀ ਨਹੀਂ ਕਹਿੰਦਾ ਹੁੰਦਾ, ਮੈਂ ਹੈ ਕਿਦਾਂ ਨਾ ਲਾਵਾ ਪੁੱਟੀ ਲੈ। ਹਾਂ,
0: ਪੁਟੀਨ। ਤੇ ਜਿਹੜੀ ਖਬਰ ਆਪਣੀ ਇੱਥੇ ਦੀ ਆਈ ਹੈ, ਜਿਹਦਾ ਨਾਂ ਦਿੱਤਾ ਗਿਆ ਬੇਬੀ ਮਿਰੈਕਲ। 21 ਹਫ਼ਤਿਆਂ ਦੀ ਬੱਚੀ ਹੈ ਭਾਜੀ, 21 ਹਫ਼ਤਿਆਂ ਦੀ, ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਪੈਦਾ ਹੋਇਆ।
1: ਮੋਸਟ ਪ੍ਰੀਮੈਚਿਓਰ,
0: ਮੋਸਟ ਪ੍ਰੀਮੈਚਿਓਰ,
1: ਜਿਹੜਾ ਕਿ ਇਹ ਕੱਪ ਜਿੱਡੀ ਹੈ,
0: ਹਾਂ, ਕੋਕੋ ਕੋਲਾ ਦੇ ਕੇਨ ਜਿੱਡੀ ਹਾਈਟ ਆ ਉਹਦੀ।
1: ਉਹ ਇੰਨੀ ਛੋਟੀ ਹੈ, ਪਰ ਠੀਕ ਹੈ। ਤੇ
0: ਰਾਇਲ ਬ੍ਰਿਸਬੇਨ ਹਸਪੀਟਲ ਦੇ ਵਿੱਚ 25 ਮਾਰਚ ਨੂੰ ਕਹਿੰਦੇ ਇਹ ਪੈਦਾ ਹੋਈ ਸੀ। ਖਬਰ ਸਾਡੇ ਤੱਕ ਅੱਜ ਕਿਉਂ ਤੇ ਪਹੁੰਚੀ? ਆ, ਓਕੇ, ਹੁਣ ਉਹ ਚੱਕਣ ਜੋਗੀ ਹੋਈ ਹੈ ਕਹਿੰਦੇ।
1: ਓਹੋ, ਅੱਛਾ, ਪੂਰਾ ਫਿਰ ਉਹਦੇ ਵਿੱਚ ਰੱਖਿਆ ਹੋਏਗਾ।
0: ਹਾਂ, ਇਨਕਿਊਬੇਟਰ ਦੇ ਵਿੱਚ, ਔਰ ਕਾਫੀ ਜ਼ਿਆਦਾ, ਕਈ ਮਹੀਨਿਆਂ ਤੱਕ ਉਹਨੂੰ ਉੱਥੇ ਰੱਖਿਆ ਗਿਆ। ਬਰਥ ਵੇਲੇ 350 ਗ੍ਰਾਮ ਦੀ ਸੀਗੀ।
1: 350 ਗ੍ਰਾਮ
0: ਥੋੜਾ ਜਿਹਾ ਸ਼ਾਇਦ ਟੋਂਗਾ ਜਾਂ ਸਮੋਨ ਬੈਕਗ੍ਰਾਉਂਡ ਦੇ ਪੇਰੈਂਟਸ ਹੈਗੇ ਨੇ ਉਹਦੇ।
1: ਓਕੇ,
0: ਤੇ ਉਹ ਤੋਂ ਬਾਅਦ ਉਹ ਕਹਿੰਦੇ ਵੱਡਾ ਵੱਡਾ ਕਰਕੇ ਉਹਨਾਂ ਨੇ ਫੇਰ ਹੁਣ ਦਿੱਤਾ ਔਰ। ਸਿਰਫ ਇਹ ਨਹੀਂ ਕਿ ਇਹ ਮੋਸਟ ਪ੍ਰੀਮੈਚਿਓਰ ਬੇਬੀ ਹੈ,
1: ਹਾਂਜੀ,
0: ਅਸਲ ਦੇ ਵਿੱਚ ਪ੍ਰੀਮੈਚਿਓਰ ਬੇਬੀ ਹੁੰਦੇ ਨੇ ਬਟ ਉਹ ਸਰਵਾਈਵ ਨਹੀਂ ਕਰਦੇ।
1: ਅੱਛਾ, ਇਹ, ਹਾਂ,
0: ਇਹ ਕੇਸ ਇਸ ਕਰਕੇ
1: ਖਬਰਾਂ ਚ ਆ ਗਿਆ ਔਰ ਗ੍ਰੇਟ ਬਣਿਆ,
0: ਕਿਉਂਕਿ ਉਹ ਮੋਸਟ ਪ੍ਰੀਮੈਚਿਓਰ ਬੇਬੀ ਇਨ ਆਸਟ੍ਰੇਲੀਆ ਟੂ ਸਰਵਾਈਵ, ਉਹਦਾ ਟਾਈਟਲ ਉਹਨੂੰ ਜਾਂਦਾ।
1: ਸਹੀ ਗੱਲ, ਸਹੀ ਗੱਲ, ਨਹੀਂ ਤੇ ਹਾਂ,
0: ਨਾਰਮਲੀ 40 ਵੀਕ ਦੀ ਪ੍ਰੈਗਨੈਂਸੀ ਹੁੰਦੀ ਮੰਨੀ ਜਾਂਦੀ ਹੈ, ਇਹ 21 ਵੀਕ ਦੀ, ਮਤਲਬ ਅੱਧੀ ਪ੍ਰੈਗਨੈਂਸੀ,
1: ਅੱਧੀ,
0: ਜਦ ਤੱਕ ਉਹਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਹਾਂ, ਜਦ ਤੱਕ ਜਵਾਕ ਹੋ ਗਿਆ।
1: ਸਹੀ ਗੱਲ, ਯਾਰ ਕਿੱਦਾਂ ਵੇਖ ਲਓ, ਰੱਬ ਦੇ ਨਿਆਰੇ ਆ ਸਾਰੇ, ਨਾ ਰੱਬ ਨੇ ਕਿੱਦਾਂ ਕਰਦਾ ਕੀ ਨਹੀਂ ਹੈ।
0: ਪਾਣੀ ਦੇ ਆ ਬੁਲਿਆ ਵੇ, ਇੱਕ ਗਾਣਾ ਸੁਣਾਦੀ ਹੈ ਚਮਕੀਲਾ,
1: ਚਮਕੀਲਾ ਜੀ।
0: ਫੇਰ ਅੱਜ ਦੇ ਇਸ ਵੀਕਐਂਡ ਦੇ ਤੁਹਾਨੂੰ ਇਵੈਂਟ ਵੀ ਦੇ
1: ਪ੍ਰੋਗਰਾਮ ਵੀ ਦੱਸਾਂਗੇ। ਹਾਂ ਬਿਲਕੁਲ।

0: ਕੀਨ ਹੈ
1: ਪਾਣੀ ਹੈ ਬੁਲਬਲਾ ਐਂਟਾ ਜਿੱਦਾਂ ਬੁਲਬਲ ਉਹ ਸੱਚ ਬੁਲਬਲੇ ਤੋਂ ਯਾਦ ਆਇਆ ਭਾਜੀ ਮੈਂ ਨਾ ਇੱਕ ਨਵਾਂ ਇੰਸਟਰੂਮੈਂਟ ਲਿਆਂਦਾ
0: ਬੁਲਬਲੇ ਬਣਾਉਂਦਾ
1: ਉਹ ਦੱਸਾਂ ਕੀ ਕਰਦਾ ਉਹਨੂੰ ਨਾ ਜਿੱਦਾਂ ਹੱਥ ਤੇ ਕੀ ਪੈਂਦਾ ਜਦੋਂ ਠੰਡ ਹੋ ਜਾਏ ਤੇ ਦਸਤਾਨੇ
0: ਦਸਤਾਨੇ
1: ਦਸਤਾਨੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ
0: ਗਲਵਜ਼
1: ਗਲਵਜ਼ ਹਾਂ ਉਹ ਨਾ ਗਲਵਜ਼ ਵੀ ਉਹਨਾਂ ਨੇ ਦਿੱਤੇ ਆ ਠੀਕ ਹੈ ਤੇ ਉਹ ਨਾ ਮੈਂ ਇੱਦਾਂ ਕਰਕੇ ਮਸ਼ੀਨ ਜੀ ਆ ਬੁਲਬਲਾ ਚੱਕਦਾ ਉਹ ਗਲਵਜ਼ ਤੇ ਰੱਖ ਦੋ ਉਹ ਪੂਰੀ ਬਾਲ ਭੱਜ ਜਾਂਦੀ ਹੈ ਉਹ ਬੜਾ ਘੈਂਟ ਆ
2: ਇੱਕੋ ਇੰਡੀਆ ਚ ਵੀ ਦਿਖਾਉਂਦੇ ਹੁੰਦੇ ਨੇ ਬੁਲਬਲੇ ਉਹ ਐਂ ਫੂਕ ਮਾਰ ਕੇ ਫੈਲਾ ਦਿੰਦਾ ਇੱਕ ਮੋਰੀ ਪਾਈਪ ਜੀ ਚੋਂ
1: ਅੱਛਾ ਅੱਛਾ
2: ਤੇ ਉਹ ਵੱਡਾ ਹੋ ਜਾਂਦਾ ਉਹਨੂੰ ਫਿਰ ਤੁਸੀਂ ਐਂ ਮਾੜਾ ਜਿਹਾ ਫੋੜੋ ਤੇ ਉਹਨੂੰ ਫਿਰ ਇੱਦਾਂ ਹੀ ਫਿਰ ਟਾਂਕਾ ਲਗਾ ਦੋ ਉਹ ਫਿਰ ਜੁੜ ਜਾਂਦਾ
1: ਅੱਛਾ ਇਹ ਵੀ ਨਵੀਂ ਖਬਰ ਹੈ
2: ਉਹ ਬੁਲਬਲੇ ਅੱਜ ਕੱਲ ਬੜੇ ਚੱਲਦੇ ਨੇ ਉਹ ਵੀ ਚਾਈਨਾ ਵਾਲੇ ਹੀ ਨੇ ਬੁਲਬਲੇ
1: ਬਲ ਤੋੜ ਕੇ ਫਿਰ ਜੁੜ ਜਾਂਦਾ
2: ਹਾਂ ਉਹਨੂੰ ਗੱਠ ਗੁੱਠ ਬੰਨਣ ਦੀ ਲੋੜ ਨੀ ਪੈਂਦੀ ਉਹਨੂੰ ਐਂ ਫੁਲਾਇਆ ਉਹ ਤੋਂ ਬਾਅਦ ਉਹੀ ਬੁਲਬਲੇ ਨੂੰ ਐਂ ਮਚੋ ਕੇ ਜੇ ਉਹਦੇ ਤੇ ਹੀ ਲਗਾਤਾ ਤੇ ਚੱਲ
1: ਉਹ ਲੈ ਕੀ ਬਾਤ ਹੈ ਲੈ ਉਹ ਅੱਜ ਕੱਲ
2: ਉਹਦੇ ਚ ਜੇ ਕਿਸੇ ਨੇ ਫੋੜ ਵੀ ਦਿੱਤਾ ਉਹਨੂੰ ਫੇਰ ਇੱਦਾਂ ਹੀ ਸੀਲ ਕਰ ਦੋ ਉਸੇ ਹੀ ਬੁਲਬਲੇ ਦੇ ਨਾਲ
1: ਅੱਛਾ
2: ਜਿਵੇਂ ਤੁਹਾਡ੾ੇ ਹੀ ਮਾਸ ਦੇ ਨਾਲ
1: ਤੁਹਾਨੂੰ ਯਾਨੀ ਕਿ ਉਹ ਬੁਲਬਲਾ ਬੁਲ ਫੜਦਾ ਹੀ ਨਹੀਂ ਇਹਨੂੰ ਕਰਦਾ ਫਿਰ ਜੋੜ ਦੋ
2: ਫਿਰ ਜੋੜ ਦੋ ਹੈ
0: ਉਦਾਂ ਹੀ ਜੋੜੀ ਚੱਲੋ
1: ਲੈ
2: ਇਹ ਚਾਈਨੀਜ਼ ਬੁਲਬਲੇ
1: ਕੀ ਬਾਤ ਹੈ
2: ਚਲੋ ਇਹ ਬੁਲਬਲੇ ਇੱਦਾਂ ਜੁੜ ਜਾਂਦੇ ਨੇ ਜੀ ਬੰਦੇ ਨਹੀਂ ਇੱਦਾਂ ਜੁੜਦੇ ਹੈਗੇ
1: ਬੰਦੇ ਨਹੀਂ ਜੁੜਦੇ
2: ਬੰਦਿਆਂ ਦੇ ਫੱਟ ਨਹੀਂ ਇੱਦਾਂ ਜੁੜਦੇ ਤੇ
1: ਸਹੀ ਗੱਲ
2: ਫੱਟ ਜਿਹੜੇ ਇਤਿਹਾਸ ਦੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਨਹੀਂ ਜੁੜਦੇ
1: ਹਾਂਜੀ ਬਿਲਕੁਲ
2: ਗੱਲ ਇਸ ਕਰਕੇ ਕਰ ਰਹੇ ਹਾਂ ਕਿ ਸਿੱਖ ਇਤਿਹਾਸ ਦੀ ਆਖਰੀ ਮਹਾਰਾਣੀ
1: ਹਾਂਜੀ
2: ਜਿੰਦ ਕੌਰ ਜੀ ਨੂੰ ਕਹਿੰਦੇ ਹੁੰਦੇ ਸੀ ਰਾਣੀ ਜਿੰਦਾ ਵੀ ਉਹਨੂੰ ਨਾਮ ਦੇ ਨਾਲ ਜਾਣਿਆ ਜਾਂਦਾ ਉਹਦਾ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਪਲੇਅ ਜਿਹੜਾ ਉਹ ਬੜੇ ਵਧੀਆ ਢੰਗ ਦੇ ਨਾਲ ਪਿੱਛੇ ਜੇ ਮੈਲਬਨ ਦੇ ਵਿੱਚ ਵੀ ਹੋ ਕੇ ਹਟਿਆ ਪੂਰੀ ਦੁਨੀਆਂ ਦੇ ਵਿੱਚ ਹੋ ਕੇ ਹਟੇ ਹੈਗੇ ਨੇ ਇਸ ਕਿਸਮ ਦੇ ਪਲੇ ਮਹਾਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ
1: ਹਾਂਜੀ
2: ਤੇ ਉਹ ਜਿਹੜਾ ਇੱਕ ਕਿਸਮ ਦਾ ਹਿਸਟੋਰੀਕਲ ਡਰਾਮਾ ਐਕਸਪੀਰੀਅੰਸ ਜੇ ਤੁਸੀਂ ਲੈਣਾ ਹੈਗਾ ਲਾਈਵ ਡਰਾਮਾ ਐਕਸਪੀਰੀਅੰਸ ਇੱਕਦਮ ਦੀਆਂ ਫਿਲਮਾਂ
1: ਹਾਂਜੀ
2: ਜੇ ਹਿਸਟੋਰੀਕਲ ਡਰਾਮਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਆਪਣੀ ਅੱਖਾਂ ਦੇ ਨਾਲ ਜਾਓ ਆਪਣੇ ਬੱਚਿਆਂ ਦੇ ਨਾਲ ਪਰ ਬੱਚੇ ਤੁਹਾਡੇ ਪ੍ਰੀ ਮੈਚਿਓਰ ਨਹੀਂ ਹੋਣੇ ਚਾਹੀਦੇ
1: ਪੰਜ
2: ਸਾਲ ਛੇ ਸਾਲ ਤੋਂ ਛੋਟੇ ਨਹੀਂ ਹੋਣੇ ਚਾਹੀਦੇ ਹੈਗੇ ਤੇ 24 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਪੈਂਦਾ ਸਿਡਨੀ ਦੇ ਵਿੱਚ ਇਹ ਪਰਫਾਰਮੈਂਸ ਹੋਣ ਜਾ ਰਹੀ ਹੈ ਪਲੰਟਨ ਏਰੀਆ ਪੈਂਦਾ ਮੇਰੇ ਖਿਆਲ ਦੇ ਨਾਲ ਮਨਤੇਜ ਭਾਜੀ ਤੁਹਾਨੂੰ ਹੱਥ ਫੜ ਕੇ ਆਪ ਹੀ ਛੱਡ ਆਣਗੇ ਇਹਨਾਂ ਦੇ ਘਰ ਜਾਇਓ ਤੇ ਉੱਥੇ ਹੀ ਆਪ ਹੀ ਲੈ ਜਾਣਗੇ ਜੀ ਡਬਲਿਊ ਸਿਡਨੀ ਪਰਫਾਰਮਿੰਗ ਆਰਟਸ ਸੈਂਟਰ ਪੈਂਦਾ ਵੈਸੇ ਸਰਚ ਕਰ ਲਿਓ ਐਡੀ ਵੀ ਕੋਈ ਗੱਲ ਨਹੀਂ ਹੈਗੀ
1: ਪਲੰਟਨ ਹਾਈ ਸਕੂਲ ਚ ਹੀ ਪੈ ਜਾਂਦਾ
2: ਪਲੰਟਨ ਹਾਈ ਸਕੂਲ
1: ਬਿਲਕੁਲ
2: ਸ਼ਾਮੀ 5 ਵਜੇ ਦੁਬਾਰੇ ਖੁੱਲ ਜਾਣੇ ਨੇ ਪਰ ਜਿਹੜਾ ਸ਼ੋਅ ਹੈ ਉਹ ਸਹੀ 6 ਵਜੇ ਹੋ ਜਾਣਾ ਇਹ ਨਾ ਸੋਚਿਓ ਕਿਤੇ ਕਿ ਲੇਟ ਹੈ ਤੇ ਇਹਦੀਆਂ ਟਿਕਟਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਡੀਓ ਹਾਂਜੀ ਤੋਂ ਅਦਰਵਾਈਜ਼ ਇਹਦੀਆਂ ਟਿਕਟਾਂ ਜਿਹੜੀਆਂ ਨੇ ਇਵੈਂਟ ਬਾਬਾ .com ਤੇ ਵੀ ਅਵੇਲੇਬਲ ਹੈਗੀਆਂ
1: ਹਾਂਜੀ ਬਿਲਕੁਲ
2: ਪਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਤੁਹਾਨੂੰ ਹੋਰ 2-4-5% ਆਪਾਂ ਡਿਸਕਾਊਂਟ ਵੀ ਦੇ ਦਾਂਗੇ ਜੇ ਗਰੁੱਪ ਟਿਕਟਸ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਸਿੱਖ ਇਤਿਹਾਸ ਦੀ ਔਰ ਸੱਭਿਆਚਾਰ ਦੀ ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਣੀ ਜਿੰਦਾ ਦੀ ਲਾਸਟ ਕੁਈਨ ਆਫ ਪੰਜਾਬ ਇਹ ਦੇਖ ਕੇ ਆਇਓ ਜੀ ਇਹ ਸ਼ੋ ਇਹ ਤੋਂ ਇਲਾਵਾ ਸਿਡਨੀ ਦੇ ਵਿੱਚ ਹੋਰ ਕਿਹੜੇ ਕਿਹੜੇ ਇਵੈਂਟ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ ਤੁਹਾਡੇ ਕੋਲ ਕੋਈ ਇਵੈਂਟ ਹੈ
1: ਭਾਜੀ ਸਿਡਨੀ ਕੀ ਆਪਣੇ ਬਠਿੰਡੇ ਵੀ ਹੋ ਰਿਹਾ ਜੇ ਤੁਸੀਂ ਤਾਂ ਸਿਡਨੀ ਦੱਸੋ ਮੈਂ ਤੁਹਾਨੂੰ ਦੱਸਦਾ ਬਠਿੰਡੇ ਵੀ ਹੋ ਰਿਹਾ ਇੱਕ ਜੀ ਤੇ ਬਠਿੰਡੇ ਹੋ ਰਿਹਾ 8ਵਾਂ ਸਾਡਾ ਸਰਮਾਇਆ 8 ਜਿੱਥੇ ਸਾਡੇ ਬਜ਼ੁਰਗ ਜਿਹੜੇ ਆ ਫੈਡਰੇਸ਼ਨ ਜਿਹੜੀ ਆ ਉਹ ਕਰਾ ਰਹੀ ਹੈ ਤੇ ਇਹ ਹੋ ਰਿਹਾ ਜੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ
2: ਆਡੀਟੋਰੀਅਮ
1: ਹਾਂ ਇਹ ਕਿੰਨੀ ਤਰੀਕ ਨੂੰ ਹੋ ਰਿਹਾ ਇਹ ਹੋ ਰਿਹਾ ਵਾ 22 ਅਗਸਤ ਨੂੰ
2: ਓਕੇ
1: ਠੀਕ ਹੈ ਸਾਡਾ ਸਰਮਾਇਆ 8 22 ਅਗਸਤ ਤੇ ਇਹਦੇ ਵਿੱਚ ਭਾਜੀ ਵਿਸ਼ੇਸ਼ ਮਹਿਮਾਨ ਜਿਹੜੇ ਆਉਣਗੇ ਮਲਕੀਤ ਰੌਣੀ ਜੀ ਤੇ ਅਮਰਜੀਤ ਸਿੰਘ ਜੀ ਮਹਿਤਾ ਇੱਕ ਉਹ ਸਾਡੇ ਵਿਸ਼ੇਸ਼ ਮਹਿਮਾਨ ਹੈਗੇ ਆ ਉੱਥੇ ਤੇ ਮੁੱਖ ਮਹਿਮਾਨ ਜਿਹੜੇ ਐਰਕੀ ਆ ਰਹੇ ਨੇ ਉਹ ਕੁਲਤਾਰ ਸਿੰਘ ਸੰਧਵਾ
2: ਅੱਛਾ ਠੀਕ ਹੈ ਤਾਂ ਸਪੀਕਰ ਨਹੀਂ ਹੈਗਾ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਆ ਰਿਹਾ ਤੇ ਇੱਕ ਹੋਰ ਗੱਲ ਇਹਦੀ ਐਂਟਰੀ ਮੁਫਤ ਹੈਗੀ ਹੈ
2: ਅੱਛਾ
1: ਕੋਈ ਚਾਰਜ ਨਹੀਂ ਹੈਗਾ ਆਓ ਤੁਸੀਂ ਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਹੈਗਾ ਤੇ ਇਹ ਹੈਗਾ ਵਾ ਦੁਪਹਿਰੇ 2:30 ਵਜੇ ਤੋਂ ਸ਼ੁਰੂ ਹੋ ਜਾਣਾ ਜੇ ਤੇ 5:30 ਵਜੇ ਤੱਕ ਚੱਲਣਾ
2: ਓਕੇ
1: 22 ਅਗਸਤ ਇਹ ਵੀ ਦਿਨ ਸ਼ਨੀਵਾਰ
2: ਚਲੋ
1: ਹਾਂ 22 ਅਗਸਤ ਨੂੰ ਆ ਜਾਓ
2: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੁਦਾ ਬੋਲ ਭਾਵੇਂ ਨਾ ਬੋਲ ਤੇ ਮਿਰਜ਼ਾਪੁਰ ਤੇ ਬਟਵਾਰਾ ਅਵਾਰਾਪਨ ਆ ਚੁੱਕੀਆਂ ਹੈਗੀਆਂ ਨੇ ਵੈਸੇ ਇਵੈਂਟ ਜਿਹੜੇ ਨੇ ਸਿਡਨੀ ਦੇ ਵਿੱਚ ਬੜੇ ਸਾਰੇ ਹੋਣ ਜਾ ਰਹੇ ਹੈਗੇ ਨੇ NRL ਦੇ ਮੈਚ ਵੀ ਹੈਗੇ ਨੇ ਰੋਬੀਟੋਸ ਤੇ ਵਾਰੀਅਰਸ ਦਾ ਮੈਚ ਹੈ ਡਰੈਗਨਸ ਤੇ ਬੁਲਡੋਗ ਦਾ ਇਸ ਵੀਕਐਂਡ ਦੇ ਉੱਤੇ ਮੈਚ ਹੈ ਉਹ ਤੋਂ ਇਲਾਵਾ ਕੈਟ ਲਵਰ ਦੇ ਲਈ ਸਿਡਨੀ ਸ਼ੋਅ ਗਰਾਊਂਡ ਦੇ ਵਿੱਚ ਕੈਟ ਫੈਸਟੀਵਲ ਚੱਲ ਰਿਹਾ ਹੈਗਾ ਬਿੱਲੀ ਤੋਂ ਨਾ ਇੱਕ ਗੱਲ ਯਾਦ ਆਈ ਭਾਜੀ
1: ਹਾਂਜੀ
2: ਟਾਈਮ ਹੈਗਾ ਆਪਣੇ ਕੋਲ
1: ਦੇਖੋ ਦੇਖੋ ਬਹੁਤ ਟਾਈਮ ਆਪਣੇ ਕੋਲ
2: ਇਹ 3-4 ਮਿੰਟ ਦੇ ਵਿੱਚ ਇੱਕ ਬਿੱਲੀ ਦੀ ਕਹਾਣੀ
1: ਹਾਂਜੀ
2: ਹੈਗੀ ਹੈ ਤੇ ਮੈਂ ਨਾ ਆਉਂਦੇ ਆਉਂਦੇ ਸੁਣ ਰਿਹਾ ਸੀਗਾ
1: ਅੱਛਾ ਜੀ
2: ओशो ने सुनाई है कहिंदे ये कहानी।
1: अच्छा हाँ।
2: ते ओशो कहिंदा कि एक ना बड़े पुराने टाइमां दे विच एक गुरु जी हुंदे सीगे।
1: अच्छा।
2: गुरु जी ने जो दम तोड़न लगे दम निकलन लग्या जवाकां तो गल याद आई भी जवाक किन्ना तंग करदे ने ते गुरु जी मतलब पहुंचे हुए गुरु जी ते जदों दम तोड़न लगे साह छड्डन लगे ते उहनां दा चेला कहिंदा गुरु जी सारी जिंदगी मतलब चरणा च रहे है ना
1: दसो
2: जान तो पहला कोई ज्ञान ही दे जो जान लगे तो जो मर्जी करी जिंदगी च बिल्ली ना कदे पाली।
1: अच्छा
2: ओशो दी कहानी है सुनने वाली है।
1: अच्छा
2: दो मिनट दियो मैं तुहानू दस दिंदा कहने होया कि ते ओ बड़ा सारे लोगों ने ना जिथे पिंड दे विच जिथे गुरु जी रहिंदे सी सब ने बिल्लियां जिहड़े जिहड़े पालदे सी छड़तियां
1: वी
2: गुरु जी कह गए ਉਹ ਜਿਹੜਾ ਬੰਦਾ ਸੀਗਾ ਉਹ ਕਨਫਿਊਜ਼ ਹੋ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਗੁਰੂ ਐਡਾ ਪਹੁੰਚਿਆ ਹੋਇਆ ਬੰਦਾ
1: ਬਿੱਲੀ ਨਾ ਪਾਲੀ
2: ਸਾਰੀ ਜ਼ਿੰਦਗੀ ਉਹਨੇ ਸਾਧਨਾ ਕੀਤੀ ਤੇ ਉਹਨੂੰ ਉਹ ਤੋਂ ਜਦੋਂ ਮੈਂ ਪੁੱਛਿਆ ਵੀ ਜ਼ਿੰਦਗੀ ਚ ਗਿਆਨ ਦੀ ਗੱਲ ਕਰਕੇ ਜਾਓ ਕਹਿੰਦਾ ਬਿੱਲੀ ਨਾ ਪਾਲੀ ਉਹਨੇ ਫਿਰ ਆਪਣੇ ਇੱਕ ਹੋਰ ਗੁਰੂ ਭਾਈ ਜਿਹੜਾ ਉਹ ਤੋਂ ਵੱਡਾ ਸੀਗਾ ਉਮਰ ਦੇ ਵਿੱਚ ਜਿਹਨੇ ਉਹ ਤੋਂ ਵੀ ਵੱਧ ਟਾਈਮ ਗੁਰੂ ਦੇ ਨਾਲ ਬਿਤਾਇਆ ਕਹਿੰਦਾ ਇੱਦਾਂ ਕਹਤੇ ਕਿਹਾ ਕਹਿੰਦਾ ਠੀਕ ਹੀ ਕਿਹਾ ਫਿਰ ਕਹਿੰਦਾ ਅਸਲ ਚ ਹੋਇਆ ਕੀ ਕਿ ਜਦੋਂ ਗੁਰੂ ਜੀ ਜਵਾਨ ਹੁੰਦੇ ਸੀਗੇ
1: ਹਾਂਜੀ
2: ਤੇ ਗੁਰੂ ਜੀ ਤਾਂ ਹੁੰਦੇ ਹੀ ਸੀਗੇ ਉਹ ਐਵੇਂ ਲੋਕਾਂ ਨੂੰ ਗਿਆਨ ਦਿੰਦੇ ਹੁੰਦੇ ਸੀਗੇ ਪਰ ਉਦੋਂ ਅਸੀਂ ਭਿੱਖਿਆ ਮੰਗਦੇ ਹੁੰਦੇ ਸੀ ਭਿੱਖਿਆ ਮੰਗ ਮੰਗ ਕੇ ਤੇ ਆਪਣਾ ਪੂਰਾ ਆਸ਼ਰਮ ਦਾ
1: ਸਾਰਾ
2: ਗੁਜ਼ਾਰਾ ਚੱਲਦਾ ਸੀ
1: ਭਿੱਖਿਆ
2: ਮੰਗਦੇ ਸੀਗੇ ਤੇ ਅਨਾਜ ਜਿਹੜਾ ਇੱਥੇ ਪਿਆ ਹੁੰਦਾ ਸੀਗਾ ਆ ਕੇ ਚੂਹੇ ਕੁੱਤਰ ਜਾਂਦੇ ਹੁੰਦੇ ਸੀਗੇ ਗੁਰੂ ਜੀ ਨੇ ਸੋਚਿਆ ਵੀ ਆਹ ਚੂਹੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਸਿਆਣਾ ਦੱਸ ਗਿਆ ਵੀ ਬਿੱਲੀ ਪਾਲ ਲਓ।
1: ਅੱਛਾ ਵੀ ਬਿੱਲੀ
2: ਚੂਹੇ ਖਾ ਜੂ।
1: ਹਾਂਜੀ
2: ਬਿੱਲੀ ਪਾਲੀ ਤੇ ਬਿੱਲੀ ਚੂਹੇ ਖਾ ਗਈ।
1: ਅੱਛਾ ਜੀ
2: ਚੂਹੇ ਖਾ ਗਈ ਤੇ ਉਸ ਤੋਂ ਬਾਅਦ ਫਿਰ ਮਤਲਬ ਬਿੱਲੀ ਨੂੰ ਕੱਲੇ ਚੂਹੇ ਤਾਂ ਹੁਣ ਜਿਵੇਂ ਖਾਣ ਪੀਣ ਹੁੰਦਾ ਹੁੰਦਾ
1: ਖਾਣਾ
2: ਤਾਂ ਹੈਗਾ ਹੀ ਸੀਗਾ
1: ਬਿੱਲੀ
2: ਕਹਿੰਦੇ ਦੁੱਧ ਦਿਓ ਸੋਹਣੀ ਚੱਲਦਾ ਤੁਸੀਂ ਕਹਿੰਦੇ ਦੁੱਧ ਦਿਓ ਉਹ ਕਹਿੰਦੇ ਜੀ ਦੁੱਧ ਦੇਣ ਲੱਗ ਗਏ ਬਿੱਲੀ ਨੂੰ ਹੁਣ ਭਿੱਖਿਆ ਦੇ ਨਾਲ ਨਾਲ ਦੁੱਧ ਵੀ ਮੰਗਣ ਲੱਗ ਗਏ ਵੀ ਸਾਡੀ ਆਸ਼ਰਮ ਚ ਬਿੱਲੀ ਰੱਖੀ ਹੋਈ ਹੈ ਦੁੱਧ ਵੀ ਦਿਓ ਜੀ ਉਹ ਕਰਦੇ ਕਰਦੇ ਕਰਦੇ ਉਹ ਕਹਿੰਦੇ ਵੀ ਇੰਨਾ ਨੀ ਮੰਗ ਹੋਣਾ ਹੈਗਾ ਰੋਜ਼ ਰੋਜ਼ ਐਵੇਂ ਲੋਕਾਂ ਤੋਂ ਮੰਗੀਏ ਤੁਸੀਂ ਐਂ ਕਰੋ ਵੀ ਦੁੱਧ ਦੇ ਲਈ ਇੱਕ ਮੱਝ ਰੱਖ ਲਓ।
1: ਠੀਕ ਹੈ
2: ਮੱਝ ਹੀ ਦਿੰਦੀ ਹੁੰਦੀ ਹੈ ਦੁੱਧ
1: ਠੀਕ ਹੈ
2: ਮੱਝ ਰੱਖ ਲਈ ਉਹਨਾਂ ਨੇ ਆਸ਼ਰਮ ਦੇ ਵਿੱਚ ਮੱਝ ਰੱਖ ਲਈ ਤੇ ਮੱਝ ਦਾ ਦੁੱਧ ਚੋਲਿਆ ਕਰਨ ਬਿੱਲੀ ਨੂੰ ਦੇ ਦਿਆ ਕਰਨ ਬਿੱਲੀ ਚੂਹੇ ਖਾ ਜਿਆ ਕਰੇ ਅਨਾਜ ਬਚਿਆ ਰਹੇ ਭਿੱਖੂ ਜਿਹੜੇ ਭਿੱਖੂ ਸੀਗੇ ਉਹ ਵੀ ਖੁਸ਼ ਸਾਰੇ ਖੁਸ਼
1: ਸਾਰੇ ਖੁਸ਼
2: ਹੌਲੀ ਹੌਲੀ ਮੱਝ ਵੀ ਦਲੱਤੀਆਂ ਮਾਰਨ ਲੱਗ ਗਈ ਵੀ ਯਾਰ ਮੈਨੂੰ ਤਾਂ ਖਾਣ ਨੂੰ ਦਿਓ ਕੁਛ ਉਹ ਕਹਿੰਦੇ ਮੱਝ ਦੇ ਲਈ ਚਾਰਾ ਕਹਿੰਦੇ ਵੀ ਹੁਣ ਐਂ ਕਰੋ ਵੀ ਜਿੱਥੇ ਤੁਸੀਂ ਦਾਣੇ ਮੰਗਣ ਜਾਂਦੇ ਹੋ ਅੱਗੇ ਦੁੱਧ ਮੰਗਦੇ ਹੁੰਦੇ ਸੀ ਹੁਣ ਤੁਸੀਂ ਚਾਰਾ ਮੰਗ
1: ਲਓ
2: ਚਾਰਾ ਮੰਗਣ ਲੱਗ ਗਏ ਕੁਝ ਮਹੀਨੇ ਬੀਤੇ ਉਹ ਕਹਿੰਦੇ ਜੀ ਨਹੀਂ ਹੁਣ ਤਾਂ ਬਸ ਹੋ ਗਈ ਵੀ ਹੁਣ ਚਾਰਾ ਨਹੀਂ ਮੰਗਣਾ ਤਾਂ ਉਹ ਕਹਿੰਦੇ ਫਿਰ ਕੀ ਕਰੀਏ ਕਹਿੰਦੇ ਫਿਰ ਐਂ ਕਰਦੇ ਹਾਂ ਕਿ ਆਪਾਂ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਲੈ ਲੈਂਦੇ ਉੱਥੇ ਚਾਰਾ ਆਪ ਹੀ ਬੀਜਣ ਲੱਗ ਜਾਂਦੇ ਚਾਰਾ ਬੀਜਣ ਲੱਗ ਗਏ
1: ਅੱਛਾ ਜੀ
2: ਮੱਝ ਨੂੰ ਚਾਰਾ ਪਾਉਣ ਲੱਗ ਗਏ ਪੱਠੇ ਪਾਉਣ ਲੱਗ ਗਏ ਮੱਝ ਦੁੱਧ ਦੇਣ ਲੱਗ ਗਈ ਦੁੱਧ ਬਿੱਲੀ ਪੀਣ ਲੱਗ ਗਈ
1: ਬਿੱਲੀ ਚੂਹੇ ਖਾਣ
2: ਲੱਗ ਗਈ ਅਨਾਜ ਬਚਿਆ ਰਹਿ ਗਿਆ
1: ਠੀਕ ਹੈ
2: ਉਹ ਕਹਿੰਦੇ ਕਿ ਮੱਝ ਜਦੋਂ ਆਏ ਤੇ ਭਿੱਖੂ ਕਹਿੰਦੇ ਵੀ ਜਦੋਂ ਅਸੀਂ ਮੰਗਣ ਜਾਂਦੇ ਹਾਂ ਤਾਂ ਪਿੱਛੋਂ ਆ ਕੇ ਆਹ ਮਤਲਬ ਪੱਠੇ ਵੀ
1: ਖਰਾਬ
2: ਹਨਾ ਚਾਰਾ ਵੀ ਬੀਜੋ ਸਾਰਾ ਕੁਛ ਕਰੋ ਵੀ ਤੁਸੀਂ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ ਇੱਥੇ ਖੇਤੀਬਾੜੀ ਉਹ ਕਰਨ ਲੱਗ ਜਾਓ ਹਨਾ ਫਿਰ ਅਸੀਂ ਭਿੱਖਿਆ ਨਹੀਂ
1: ਮੰਗਣਾ
2: ਇੱਥੇ ਕਰਨ ਲੱਗ
1: ਜਾਏ
2: ਉਹ ਕਹਿੰਦੇ ਠੀਕ ਹੈ ਗੱਲ ਜ਼ਮੀਨ ਦਾ ਟੁਕੜਾ ਤਾਂ ਹੈਗਾ ਹੀ ਉਹ ਕਰਨ ਲੱਗ ਗਏ ਜੀ ਖੇਤੀਬਾੜੀ ਕਰਨ ਲੱਗ ਗਏ ਭਿਕਸ਼ੂ ਜਿਹੜੇ ਸੀਗੇ ਤੇ ਉੱਥੇ ਫਿਰ ਨਾਲੇ ਚਾਰਾ ਬੀਜਣ ਲੱਗੇ ਚਾਰਾ ਮੱਝ ਖਾਂਦੀ ਸੀ ਮੱਝ ਦੁੱਧ ਦਿੰਦੀ ਸੀ ਦੁੱਧ ਬਿੱਲੀ ਪੀਂਦੀ ਸੀ ਬਿੱਲੀ ਚੂਹੇ ਖਾਂਦੀ ਸੀ ਅਨਾਜ ਬਚਿਆ ਰਹਿ ਗਿਆ ਇਦੋਂ ਬਾਅਦ ਕੀ ਹੋਇਆ ਕਹਿੰਦੇ ਪਿੰਡ ਉਹ ਕਹਿੰਦੇ ਵੀ ਭਿਕਸ਼ੂ ਕਹਿੰਦੇ ਵੀ ਹੁਣ ਥੱਕ ਜਾਂਦੇ ਹਾਂ ਅਸੀਂ ਕੋਈ ਕੰਮ ਤੇ ਰੱਖ ਲਓ ਇੱਥੇ ਐਂ ਹੱਥ ਬਟਾਉਣ ਨੂੰ ਕਿਉਂਕਿ ਕੰਮ ਖਾਸਾ ਵੱਧ ਗਿਆ ਜਨਾਨੀ ਤੋਂ ਬਿਨਾਂ ਗੱਲ ਹੋਣੀ ਨੀ ਇੱਕ ਪਿੰਡ ਚ ਵਿਧਵਾ ਜਨਾਨੀ ਸੀਗੀ ਉਹਨੂੰ ਰੱਖ ਲਿਆ ਉਹ ਉੱਥੇ ਉਹ ਕੰਮ ਕਰਨ ਲੱਗ ਗਈ ਦੋ ਮਹੀਨੇ ਤਿੰਨ ਮਹੀਨੇ ਪਿੰਡ ਵਾਲਿਆਂ ਨੇ ਰੌਲਾ ਪਾ ਲਿਆ ਕਹਿੰਦੇ ਵਿਧਵਾ ਜਨਾਨੀ ਤੁਸੀਂ ਇੱਥੇ ਰੱਖੀ ਬੈਠੇ ਹੋ ਇਹ ਏਦਾਂ ਨੀ ਤੁਸੀਂ ਰੱਖ ਸਕਦੇ ਭਿਕਸ਼ੂ ਭਿਕਸ਼ੂ ਆਲੇ ਦੁਆਲੇ ਇਹਦੇ ਨਾਲ ਵਿਆਹ ਕਰਾਓ ਕੋਈ ਹੋਰ ਅੱਗੇ ਨੀ ਆਇਆ ਸਵਾਮੀ ਜੀ ਨੂੰ ਆਪ ਨੂੰ ਕਰਵਾਉਣਾ ਪਿਆ ਵਿਆਹ ਹੁਣ ਉਹਨਾਂ ਦਾ ਵਿਆਹ ਹੋ ਗਿਆ ਜਨਾਨੀ ਸਵੇਰੇ ਸ਼ਾਮ ਪੱਠੇ ਪੁੱਠੇ ਕੁਤਰਦੀ ਸੀਗੀ ਫਿਰ ਉਹ ਚਾਰਾ ਆਉਂਦਾ ਸੀ ਚਾਰਾ ਮੱਝ ਖਾਂਦੀ ਸੀ ਮੱਝ ਦੁੱਧ ਦਿੰਦੀ ਸੀ ਦੁੱਧ ਬਿੱਲੀ ਪੀਂਦੀ ਸੀ ਬਿੱਲੀ ਚੂਹੇ ਖਾਂਦੀ ਸੀ ਅਨਾਜ ਬਚਿਆ ਰਹਿ ਜਾਂਦਾ ਸੀ ਇਦੋਂ ਬਾਅਦ ਜੀ ਹੁਣ ਚਲੋ ਉਹਨਾਂ ਦਾ ਵਿਆਹ ਹੋਇਆ ਸੀਗਾ ਜਵਾਕ ਵੀ ਹੋ ਗਏ ਗ੍ਰਹਿਸਤੀ ਚ ਪੈ ਗਏ ਹੁਣ ਗੁਰੂ ਜੀ ਸਵਾਮੀ ਜੀ ਉੱਧਰ ਟਾਈਮ ਘੱਟ ਦੇਣ ਉਹ ਜਵਾਕ ਜਵੂਕ ਹੋ ਗਏ ਜਵਾਕ ਸਾਰਾ ਦਿਨ ਡੈਡੀ ਘੋੜਾ ਵਰ ਡੈਡੀ ਬਾਂਦਰ ਵਰ ਡੈਡੀ ਦੇ ਬੱਸ ਕਰਾ ਕੇ ਰਾਤੀ ਸਵਾਮੀ ਜੀ ਆਸ਼ਰਮ ਚ ਸਵਾਮੀ ਸੀਗਾ ਜਵਾਕਾਂ ਦੇ ਨਾਲ ਡੈਡੀ ਸੀਗਾ ਅਰਜੇ ਮੋਂਟੀ ਵਾਲਾ ਹੋ ਗਿਆ ਉਹਦਾ ਉਹ ਹੁਣ ਕਹਾਣੀ ਇਹ ਮੁੱਕੀ ਇੱਥੇ ਆ ਕੇ ਉਹਨਾਂ ਨੇ ਜਾਂਦੇ ਜਾਂਦੇ ਆਸ਼ਰਮ ਚ ਉਹਨੂੰ ਫਿਰ ਮੁੰਡੇ ਨੂੰ ਕਿਹਾ ਜੋ ਮਰਜ਼ੀ ਗੱਲ ਨੀ ਬਿੱਲੀ ਨਾ ਪਾਈ ਇੱਥੇ ਕਹਾਣੀ ਮੁੱਕਦੀ ਹੈ ਤੇ ਸਾਡੀ ਵੀ ਕਹਾਣੀ ਇੱਥੇ ਮੁੱਕਦੀ ਹੈ ਜੀ ਇਹ ਜੀ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਅੱਜ ਦੇ ਦਿਨ ਇੰਨਾ ਹੀ ਆਪਣੇ ਫੇਵਰੇਟ ਗਾਣੇ ਦੇ ਨਾਲ ਤੁਹਾਨੂੰ ਛੱਡ ਜਾਂਦੇ ਹਾਂ
1: ਚੱਕਦੇ
2: ਉਸਤਾਦਾਂ ਚ ਉਸਤਾਦ ਸਰਦੂਲ ਸਿਕੰਦਰ
1: ਸਾਹਿਬ ਜੀ ਆਏ

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लैके आए। हुण तक तां मैनूं नहीं सी पता, अज ही पता चलिया। पर संदीप जी सत श्रीकाल जी। जी आयां नूं
1: सत श्रीकाल भाजी
0: जी, की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ ਜਦੋਂ ਤੁਸੀਂ ਉਹ ਟੋਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ ਬੁੱਕ ਸਟੋਰਸ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀਗੇ ਵੀ ਧਰਤੀ ਗੋਲ ਹੈ ਪੜੇ ਆ ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਦਾ ਤਿੱਖੀ ਹੋਣੀ ਹੈ ਕਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੀ ਜਾਂਦਾ ਸਾਰਿਆਂ ਨੂੰ ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਹੈ ਨਾ ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਔਰ ਸਿਰਫ ਅਸੀਂ ਨੀ ਪੂਰੀ ਦੁਨੀਆ 'ਚ, ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ ਹੈ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ 'ਚ ਹੈ ਨਾ ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ ਹੈ ਨਾ ਸਾਨੂੰ। ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ, ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਆਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਆ ਕਿ ਕਿਉਂ ਉਹ ਮੰਨਦੇ ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ ਹਨਾ ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ ਅੱਜ ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ਼ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ਼ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਆ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ ਹੈ। ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ, ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤਾਂ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤਾਂ ਪਹਿਲਾਂ ਜਿਹੜਾ ਆ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਲਈ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਹਾਂ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ, ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ, ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ, ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ, ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਕਿ ਚਪਟੀ ਡਿਸਕ ਹੈਗੀ ਆ, ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਥੋੜੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ, ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤਾਂ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨਸ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ ਨਾਲ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ, ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ, ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੀ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ। ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ, ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਉਹ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ। ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ। ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਹੈ ਜਿਹੜਾ ਸ਼ਿਪ ਦਾ, ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੰਨਾ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ। ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ। ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ, ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤਾਂ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ, ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ। ਤਾਂ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ। ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਸਾਨੂੰ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤੇ ਇਹਦਾ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ ਹਾਂਜੀ ਸਟਾਰ ਹੋ ਗਏ, ਜਾਂ ਜਿਹੜੀਆਂ ਦੂਜੀਆਂ ਰੋਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੋਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ। ਤੇ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸ ਲਈ ਸਾਨੂੰ ਪੂਰੇ ਅਰਥ ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ। ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ। ਹਾਂਜੀ,
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟਿਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿਹ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ, ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ, ਸਾਡੇ ਕੋਲ ਫੋਟੋਜ਼ ਆਉਂਦੀਆਂ। ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਏਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਔਰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਅੱਛਾ, ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਏਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਕੇ ਫੋਟੋ ਐਕਚੁਅਲ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ 'ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ, ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ. ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀਆਂ ਜਿਹੜੇ ਲੋਕ ਮੰਨਦੇ ਆ ਅਰਥ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜੋ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ. ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨਹੀਂ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਅਰ ਸਫੇਅਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ. ਤੇ ਉਸ ਤੋਂ ਇਲਾਵਾ ਹਾਂਜੀ ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ. ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਹੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ. ਪਰ ਆਪਣਾ ਮੇਨ ਸਾਡਾ ਮਤਲਬ ਇਹਨਾਂ ਦਾ ਏਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੀ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ. ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ, ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ. ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ, ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ. ਸੋ ਇਹਨਾਂ ਚੀਜ਼ਾਂ ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਜ਼ਿਆਦਾ ਗੱਲ ਸੁਣਨੀ ਚਾਹੀਦੀ, ਜਿਹੜੇ ਐਕਚੁਅਲ ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ.
0: ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ, ਬਣਾਉਣ ਦੇ ਚੱਕਰ ਦੇ ਵਿੱਚ ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ ਹੈ. ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ ਹੋ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ. ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ. ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ. ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ. ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ. ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ.
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ.
6: ਉਹ ਜੋ ਹੁਕਮ ਮੇਰੀ ਸਰਕਾਰ.
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ.
7: ਜਵੈਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ ਅੱਛਾ ਹੋ ਸਕਦਾ ਹੈ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਏ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਹੁਣ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਆ ਇਹ ਪੱਧਰੀ ਹੈਗੀ ਹੈ ਇੱਦਾਂ ਤਾਂ ਹੈ ਨਹੀਂ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ 'ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ 'ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ ਕਿਉਂਕਿ ਇੱਕ ਪਰਟੀਕੁਲਰ ਸਪੀਡ ਤੇ ਘੁੰਮ ਰਹੀ ਆ ਧਰਤੀ ਹਨਾ ਤਾਂ ਅਸੀਂ ਕਿਉਂ ਨਹੀਂ ਨਾਲ ਘੁੰਮ ਰਹੇ ਹੈਗੇ ਅਸੀਂ ਤਾਂ ਖੜੇ ਆ ਉਸੇ ਜਗ੍ਹਾ ਦੇ ਉੱਤੇ ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ ਤੇ ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ ਅੱਜ ਸਮਝ ਸਕਦੇ ਹਾਂ ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ ਹਨਾ ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ ਅਸੀਂ ਆਏ ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ ਹਨਾ ਪਰ ਜਦ ਪਲੇਨ ਇੱਕ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ ਅਸੀਂ ਮਤਲਬ ਕਿ ਇੱਕ ਸਾਨੂੰ ਇੱਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ ਬਟ ਪਲੇਨ ਤਾਂ ਮੂਵ ਕਰ ਰਿਹਾ ਆ ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨ ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ ਤੇ ਉਹਦੇ 'ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਗੱਲ ਕਿ ਕਿਉਂ ਇੱਦਾਂ ਹੁੰਦਾ ਬਟ ਉਹਦੇ 'ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ
0: ਓਕੇ
1: ਉਸ ਤੋਂ ਇਲਾਵਾ ਤੁਸੀਂ ਹਾਂਜੀ ਜੀਪੀਐਸ ਵਗੈਰਾ ਯੂਜ਼ ਕਰਦੇ ਆ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨੋਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨਹੀਂ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇੱਦਾਂ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤੇ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਆ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਏਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜੀਪੀਐਸ ਦਾ ਯੂਜ਼ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮਸ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ ਜੀਪੀਐਸ ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ ਜੀਪੀਐਸ ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੁੰਦੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ ਕੋਈ ਪਰਟੀਕੁਲਰ ਡਾਇਟ ਦਾ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਹਾਂ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹ ਸਿਰਫ ਐਗਜ਼ਾਮਪਲ ਦੇ ਰਹੀ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਆ ਜਿੱਦਾਂ ਤੁਸੀਂ ਓਲੀਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ ਤੇ ਜਿਹੜੀ मून ਜਿਹੜਾ ਸਾਡਾ ਹੁੰਦਾ ਉਹਦੇ ਅਰਥ ਦੀ ਜਦੋਂ ਸ਼ੈਡੋ ਪੈਂਦੀ ਆ ਉਹ ਸਫੇਅਰ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਕਿ ਜਿਹੜੇ ਫਲੈਟ ਅਰਥਰ ਹੈਗੇ ਆ ਉਹ ਕਹਿੰਦੇ ਆ ਕਿ ਅਗਰ ਅੱਛਾ ਅਗਰ ਅਰਥ ਚਪਟੀ ਹੋਵੇ ਫਿਰ ਵੀ ਸਰਕੂਲਰ ਸਰਕੂਲਰ ਹੀ ਹੋਗੀ ਉਹਦੀ, ਮਤਲਬ ਗੋਲਾਕਾਰ ਹੀ ਹੋਗੀ ਉਹਦੀ ਜਿਹੜੀ ਸ਼ੈਡੋ ਹੈਗੀ ਉਹਦੀ ਸ਼ੈਡੋ ਗੋਲਾਕਾਰ ਹੀ ਹੋਗੀ, ਬਟ ਐਂਗਲ ਦਾ ਜਾਂ ਡਾਇਰੈਕਸ਼ਨ ਦਾ ਫਰਕ ਹੋਊਗਾ। ਅਗਰ ਸਫੈਰੀਕਲ ਅਰਥ ਹੈਗੀ, ਅਗਰ ਤੁਸੀਂ ਤਿੰਨ ਬਾਲਸ ਜਿਹੜੀਆਂ ਇੱਕ ਟੇਬਲ ਦੇ ਉੱਤੇ ਰੱਖ ਰਹੇ ਆ ਤਾਂ ਸੈਂਟਰ ਵਾਲੀ ਬਾਲ ਜਿਹੜੀ ਸਾਡੀ ਅਰਥ ਇੱਥੇ ਹੈਗੀ ਆ ਉਹਦੀ ਮੂਨ ਦੇ ਉੱਤੇ ਸ਼ੈਡੋ ਉਹ ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ, ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ। ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ ਨਜ਼ਰ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ ਹੁਣੇ ਹੋ ਕੇ ਹਟਿਆ, ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ, ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ, ਹਨਾ, ਇਸ ਲਈ ਸਾਨੂੰ ਦਿਖਿਆ ਨਹੀਂ। ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ ਤਾਂ ਉਹਦੇ ਚ ਅਸੀਂ ਗੱਲ ਕੀਤੀ ਸੀਗੀ ਕਿ

0: ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ। ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
1: ਰਾਈਟ ਰਾਈਟ, ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ, ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ। ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ ਹੈ? ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ?
0: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸੰਸਾਰਾਂ ਨੂੰ ਹੀ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਉਹ ਸੂਰਜ ਦੁਆਲੇ ਵੀ ਘੁੰਮਦੀ ਆ, ਹਨਾ। ਤੇ ਸੂਰਜ ਦੁਆਲੇ ਘੁੰਮਣ ਨੂੰ ਉਹ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜਾ ਜਿਹਾ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ, ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਆ। ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ, ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਆ ਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ। ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਆ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ, ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਹੈ ਕਿ ਫਿਰ ਕਿ ਜਦੋਂ ਕਿਉਂਕਿ ਸਨ ਦੇਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਹੈ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਇਹੀ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
1: ਰਾਈਟ ਰਾਈਟ, ਠੀਕ ਹੋ ਗਿਆ। ਅੱਛਾ, ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ? ਕੁਝ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ? ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ? ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੌਪਿਕ ਦੇ ਨਾਲ।
0: ਹਾਂਜੀ ਬਿਲਕੁਲ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਗਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ

0: ਗੈਸਿਸ ਹੈਗੀਆਂ ਹਨਾ ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ ਮਤਲਬ ਖਿਲਰ ਜਾਂਦੀ ਆ ਸਨਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ ਤਾਂ ਉਹ ਇਸ ਲਈ ਹੁੰਦਾ ਕਿਉਂਕਿ ਜਿਹੜੇ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦਿਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆ ਆਪਣੇ ਵੱਲ ਅਰਥ ਵੱਲ ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ ਤੇ ਬਾਕੀ ਸਾਰੇ ਏਰੀਆਜ਼ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ ਇੱਦਾਂ ਨਹੀਂ ਹੁੰਦਾ ਹਨਾ ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਆਪਣੇ ਮੋਬਾਈਲਸ ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਐਮਰਜੈਂਸੀ ਸਰਵਿਸਿਸ ਦੇ ਲਈ ਹਨਾ ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ ਤੇ ਇਸ ਲਈ ਇਹ ਕੰਮ ਕਰਦੀ ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ ਤੇ ਗਲੋਬਲ ਟਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲੇ ਹੁੰਦੇ ਜਿਹੜੇ ਉਹ ਮੈਪਸ ਯੂਜ਼ ਕਰਦੇ ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਇੱਦਾਂ ਹੀ ਸ਼ੋ ਕਰਦਾ ਹੈ ਹਨਾ ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋ ਕਰਦਾ ਹੈਗਾ ਅਰਥ ਦੀ ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ ਸਭ ਤੋਂ ਵੱਡੀ ਗੱਲ ਆਉਂਦੀ ਆ ਨਾਸਾ ਦੀ ਅਗਰ ਗੱਲ ਕਰਦੇ ਹਾਂ ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ ਸੁਣਨ ਨੂੰ ਮਿਲਦੀਆਂ ਹਨਾ ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ ਇੰਡੀਆ ਦੀ ਹੈਗੀ ਆ ਬਾਕੀ ਸਾਰੀ ਕੰਟਰੀਜ਼ ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ ਚਾਈਨਾ ਦੀ ਆਪਣੀ ਹੈਗੀ ਆ ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ ਰਿਸਰਚਰਸ ਹੈਗੇ ਫਿਜ਼ਿਸਿਸਟ ਹੈਗੇ ਆ ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਹਨਾ ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ ਉਹ ਡਾਟਾ ਫਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀ ਬਹੁਤ ਖ਼ਬਰਾਂ ਆਉਂਦੀਆਂ ਹਨਾ ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ ਤੇ ਉਹ ਸਾਰੀ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਈਂਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ ਆਹ ਡਾਟਾ ਯੂਜ਼ ਕੀਤਾ ਔਰ ਸਾਨੂੰ ਆਹ ਰਿਜ਼ਲਟ ਮਿਲੇ ਆ ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ ਬਾਕੀ ਆਪਣੇ ਕਰਦੇ ਹਨਾ ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200 400 2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ, ਜਿਹਨਾਂ ਨੇ ਆਪਣੀਆਂ ਫਾਇੰਡਿੰਗ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫੇਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ ਚ ਮਿਲਦਾ ਹੈਗਾ।
1: ਰਾਈਟ, ਠੀਕ ਹੈ। ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ, ਇੱਕ ਸਾਡਾ ਟਾਈਮ ਜ਼ੋਨ ਵਾਲਾ, ਇਹਦੇ 'ਚੋਂ ਤਿੰਨ ਚਾਰ ਹੀ ਨਿਕਲੇ ਆ, ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ, ਔਰ ਇਹ ਜਿਹੜੇ ਅੱਖਾਂ ਤੋਂ ਪੜਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ, ਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6164 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ ਅੱਜ ਦੇ ਪ੍ਰੋਗਰਾਮ 'ਚ। ਨਹੀਂ, ਧੰਨਵਾਦ।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
8: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
7: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-481, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME Advisor.
9: Rhythm Boys Entertainment presents Bol Paave Na Bol.
8: Pyar nu sunan layi kanna di ni dil di lod hundi.
9: Kuch gallan kehniyan nahi pendiyan, bas mehsoos karniyan pendiyan ne.
8: Eho galiyan te main hune apni zuban vadd ke ho jana.
9: Is vaar gal sirf bolan di nahi, dil di sunan di hai.
10: Sari zindagi kive kattange, main nahi reh sakdi ohde bina, mainu oh chahida.
9: Releasing worldwide 4th September. Written and directed by Rakesh Tavan. Love, emotions, other relationships di kahani. Bol paave na bol.
11: Haan ji, haan ji, oye haan ji, haan ji.
12: Haan ji, radio.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸ਼ਰਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਟ ਕੇ ਹੋ ਜਾਣਾ
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
2: ਰਿਲੀਜ਼ਿੰਗ ਵਰਲਡ ਵਾਈਡ 4th ਸੈਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
5: ਅੱਜ ਕੱਲ੍ਹ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ।
1: This station is now the ultimate power in the universe.
2: Radio Hanji 16748.

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
0: Lade phir,
3: Hanji Hanji, oye Hanji Hanji,
4: Hanji Radio.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salome tells us.
9: Eh khabar koi nami nahi hai ki waise bahut sare duniya de platforms ne is kisam diyan khabran lagaiyan ne. ਮੰਜਾਰੋ, ਅਜ਼ੰਪਿਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਅਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦਿਖਣ ਨੂੰ ਮਿਲਦੀਆਂ ਨੇ, ਡਾਈਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨਸ ਤੱਕ, ਪ੍ਰੈਗਨੈਂਸੀਜ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉਹ ਤੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖਬਰ। ਇਹ ਖਬਰ ਆਈ, ਅਖਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਜ਼ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਜ਼? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵੰਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ? ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੂਲਿਨ ਰਿਲੀਜ਼ ਕਰਦਾ। ਹੁਣ ਉਹ ਇਨਸੂਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ, ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ, ਅਤੇ ਫਿਰ ਕਿਉਂਕਿ ਜਿਵੇਂ ਜਿਵੇਂ ਤੁਸੀਂ ਖਾਈ ਜਾਂਦੇ ਹੋ, ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ, ਅੱਜ ਤਾਂ ਰੱਜ ਆ ਗਿਆ, ਅੱਜ ਤਾਂ ਨੁੱਕ ਨੱਕ ਖਾ ਲਿਆ, ਤਾਂ ਗਲੇ ਤੱਕ ਆਇਆ ਪਿਆ। ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ ਤੇ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ, ਗਲੇ ਤੱਕ ਆਇਆ ਹੋਇਆ, ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ। ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ, ਦੂਸਰਾ ਇੱਕ ਇਨਸੁਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ, ਤਾਂ ਕਿ ਉਹ ਇਨਸੁਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ। ਹੁਣ ਇਹ ਡਰੱਗਸ ਕੀ ਨੇ? GLP-1 ਡਰੱਗਸ, GLP-1 ਡਰੱਗਸ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ। ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਪਹਿਲੀ, ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ, ਚਾਹੇ ਥੋੜ੍ਹਾ ਖਾਧਾ ਸੀ, ਜਿੰਨਾ ਮਰਜ਼ੀ ਖਾਧਾ ਸੀ, ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ, ਉਹਦੀ ਪ੍ਰੋਸੈਸ ਸਲੋਅ ਕਰ ਦਿੰਦੀ ਹੈ, ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ, ਡਾਈਜੈਸਟ ਨਹੀਂ ਹੁੰਦਾ ਹੈਗਾ। ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਇਨਫ ਫੂਡ, ਹੋਰ ਨਹੀਂ ਖਾਣਾ ਹੈਗਾ, ਭੁੱਖ ਨਹੀਂ ਲੱਗ ਰਹੀ ਹੈਗੀ, ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ। ਹੁਣ ਡਾਕਟਰਜ਼ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ, ਜੇ ਇਹ ਮੈਡੀਕੇਸ਼ਨ ਦੇ ਕੁਛ ਖਤਰੇ ਹੈਗੇ ਨੇ, ਤਾਂ ਇਹਦਾ ਜਵਾਬ ਹੈ ਨਹੀਂ। ਇਨਫੈਕਟ ਡਾਕਟਰਜ਼ ਰੈਕਮੈਂਡ ਕਰ ਰਹੇ ਨੇ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ, GLP-1 ਮੈਡੀਕੇਸ਼ਨਸ ਜਿਵੇਂ ਓਜ਼ੰਪਿਕ, ਮੁੰਜਾਰੋ, ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ, ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ। ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ? ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ? ਨਹੀਂ, ਸਿੱਧਾ ਜਿਹਾ ਜਵਾਬ ਹੈ ਨਹੀਂ। ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ, ਮੁੰਜਾਰੋ, ਇਹ ਟਾਈਪ 2 ਡਾਇਬਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ, ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ। 6ਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਜ ਮੈਡੀਸਨਸ ਹਾਰਮਫੁਲ? ਇਨ ਅ ਵੇ ਯੈਸ, ਫੋਰ ਡਾਇਬਟੀਜ਼ ਮੇ ਬੀ ਨੋ, ਬਟ ਫੋਰ ਵੇਟ ਲੋਸ ਯੈਸ। ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ, ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ, ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ, ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ, ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ। ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ, ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ, ਜਿਵੇਂ ਐਬਲੀ ਗਲੂਟਾਈਡ ਹੈ, ਬੇਸਿਕਲੀ ਇਹ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ, ਗਲੈਕਸੋ ਸਮਿਥ ਕਲਾਈਨ, GSK, ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀ ਗਲੂਟਾਈਡ, ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ। ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ, ਜਿਵੇਂ ਟਿਰਜ਼ਪਟਾਈਡ ਹੈ, ਟਿਰਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ। ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ, ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ। ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ, ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ, ਇਹ ਹੋ ਕੀ ਰਿਹਾ ਹੈਗਾ। ਇਹ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਜ਼ੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਅਖਬਾਰ, ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ, ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ, ਟੀਕੇ ਹੁੰਦੇ ਨੇ ਬੇਸਿਕਲੀ, ਇਹ ਤੁਸੀਂ ਆਪ ਹੀ ਲੈ ਲੈਂਦੇ ਹੋ, ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ, ਇਹ ਜਿੰਨੇ ਵੀ ਹੈਗੇ ਨੇ, ਹਨ ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ, ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ, ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ। ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ, ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ। ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ, ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ, ਬਟ ਮੁੰਜਾਰੋ ਡੈਫੀਨੇਟਲੀ ਨੋਟ, ਇਟਸ ਨੋਟ ਵੇਟ ਲੂਜ਼ ਜੈਬ। ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ, ਪੱਟ ਦੇ ਉੱਤੇ, ਬਾਂਹ ਦੇ ਉੱਤੇ ਅਤੇ ਭਾਰ ਘਟਾ ਲਓ, ਇਹ ਉਹਦੇ ਲਈ ਤਾਂ ਹੈ ਹੀ ਨਹੀਂ। ਇਹ ਤਾਂ T2D ਦੇ ਲਈ ਹੈ, T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ, ਉਹਦੇ ਲਈ ਸੀਗਾ ਇਹ। ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ। ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ। ਅੱਛਾ, ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਹੈ ਕਿ ਐਡ ਹੋ ਜਾਂਦੀ ਹੈ, ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ। ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ ਜੀ ਪੀ ਨੇ ਰੈਫਰ ਕੀਤੀ ਹੈ। ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਜੀ ਪੀਜ਼ ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ, ਅਚਾਨਕ ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਅਜ਼ੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ। ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ। ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ, ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੇਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਕਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ ਹੈ, ਤੁਹਾਡੀ ਡਾਇਜੈਸ਼ਨ ਨੂੰ ਸਲੋ ਕਰਦਾ ਹੈ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ ਹੈ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਤਾਂ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ, ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ, ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨਸ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਇਹ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਆ ਉਹਦੇ 'ਤੇ ਸਾਹਮਣੇ ਆਈ ਸੀਗੀ, ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਹੈ ਉਹ ਇੱਕ ਏਜ ਰਿਲੇਟਿਡ ਡੀਜਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ। ਇਹ ਬੇਸਿਕਲੀ ਏਜ ਰਿਲੇਟਿਡ ਡੀਜਨਰੇਸ਼ਨ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ, ਹੌਲੀ ਹੌਲੀ ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਜਾਂਦੇ ਨੇ। ਤੁਸੀਂ 40 ਸਾਲ ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ। ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ, ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸੀਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ, ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ, ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ, ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੇਟਿਵ। ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ GLP-1 ਮੈਡੀਕੇਸ਼ਨਸ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ, ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ। ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੇ ਟਾਈਮ ਦੀ ਲੈ ਰਹੇ ਹੋ, ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਅਤੇ ਹੋਰ ਕਾਰਨ ਸੀਗੇ, ਪਰ ਐਨੀਵੇਜ਼। ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੋਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ, ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਓ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ, ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੌਂਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ, ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ, ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ। ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ। UK ਦੇ ਵਿੱਚ UK ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ, ਆ ਹੁਣ ਕਦੀ ਉਹ ਖਬਰ, ਉਹ ਕਹਿ ਰਹੇ ਨੇ ਕਿ UK ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ, ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ, ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ। ਹੋ ਕੀ ਰਿਹਾ, ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ, ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ, ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ, ਸਾਰੇ ਵਿਕਸਿਤ ਮੁਲਕ ਨੇ, ਅਤੇ ਚੀਜ਼ਾਂ ਆਸਾਨ ਹੈਗੀਆਂ ਨੇ, ਆਸਾਨ ਹੈਗੀਆਂ ਨੇ, ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ, ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ, KFC ਹੈਗਾ, ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ, ਪੋਟੋ ਹੈਗੇ ਨੇ, ਰੈੱਡ ਰੂਸਟਰ ਹੈਗਾ, ਡੋਮੀਨੋਜ਼ ਹੈ, ਪੀਜ਼ਾ ਹਟ ਹੈ, ਇਹ ਸਾਰੇ ਮੁੱਕ ਜਾਂਦੇ ਨੇ, ਤਾਂ ਹੋਰ ਇਹਦੇ ਤੋਂ ਗਾਂ ਗਾਂ ਸਟਾਰਬਕਸ ਹੈ, ਗਲੋਰੀਆ, ਮਤਲਬ ਐਂਡਲੈਸ ਲਿਸਟ, ਹਰ ਗਲੀ ਮੁਹੱਲੇ ਦੇ ਵਿੱਚ, ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ, ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ। ਪਹਿਲਾਂ ਮੋਟਾਪੇ ਹੁੰਦਾ, ਪਹਿਲਾਂ ਉਹ ਸਟੇਜਿਸ ਨੇ, ਪਹਿਲਾਂ ਮੋਟਾਪਾ ਹੁੰਦਾ, ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ, ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ, ਘੇਰਾ ਵਧਣ ਲੱਗ ਜਾਂਦਾ, ਢਿੱਡ ਦੇ ਆਲੇ ਦੁਆਲੇ ਜਿਹੜੇ ਲੱਫ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ, ਮਾਸ ਲਟਕਣ ਲੱਗ ਜਾਂਦਾ, ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ, ਬਲੱਡ ਟੈਸਟ ਕਰਵਾਉਂਦੇ ਹਾਂ, GP ਕਹਿੰਦਾ ਹੈ ਕਿ ਯਾਰ ਤੂੰ ਤਾਂ ਐਜ 'ਤੇ ਹੈਗੇ ਹੋ, ਤੁਸੀਂ ਐਜ 'ਤੇ ਹੈਗੇ ਹੋ, ਡਾਇਬਟੀਜ਼ ਨਾ ਹੋ ਜਾਓ, ਹਿਸਟਰੀ ਹੈਗੀ ਹੈ, ਹੈਗੀ ਹੈ ਜੀ, ਜ਼ਿਆਦਾਤਰ ਦੀ ਹੁੰਦੀ ਉਹ ਹੈ, ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਰਹਿ ਚੁੱਕੇ ਹੈਗੇ ਨੇ, ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ। ਕਿਹੜੀ ਲੈਣੀ ਹੈ? ਅਜ਼ੰਪਿਕ ਇੰਨੇ ਦੀ ਹੈ, ਮੰਜਾਰੋ ਇੰਨੇ ਦੀ ਹੈ, ਵੀਗਵੀ ਇੰਨੇ ਦੀ ਹੈ, ਰੈਬਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ। ਤੁਸੀਂ ਦੇਖੋ ਕਿਹੜੀ ਲੈਣੀ ਹੈ, ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ। ਤੁਸੀਂ ਆਪਣੀ ਪਸੰਦੀਦਾ ਦਵਾਈ, ਇਹਦਾ ਕੀ ਕਰਨਾ? ਡਾਕਟਰ ਕਹਿੰਦਾ ਜੀ ਇੱਥੇ ਬਸ ਆਹ ਪਚਕ ਕਰਕੇ ਇੱਕ ਟੀਕਾ ਮਾਰ ਲਿਓ, ਠੀਕ ਹੋ ਜਾਣੀ ਹੈ। ਠੀਕ ਹੈ, 6 ਦਵਾਈਆਂ ਇੱਕ ਪੈਕੇਟ 'ਚ ਮਿਲਣਗੀਆਂ, $450-500 ਦੀ ਦਵਾਈ ਹੈਗੀ ਹੈ, ਵਰਤੀ ਚੱਲੋ ਮਹੀਨਾ, 6 ਮਹੀਨੇ ਵਰਤੋ, ਦੇਖੋ ਵਜ਼ਨ ਘੱਟ ਜਾਂਦਾ ਹੈ ਤੁਹਾਡਾ। ਅੱਛਾ ਜੀ ਐਕਸਰਸਾਈਜ਼? ਨਹੀਂ ਨਹੀਂ, ਐਕਸਰਸਾਈਜ਼ ਕੀ ਕਰਨੀ ਹੈ, ਕਰੀ ਚੱਲੋ, ਕਰੋਗੇ ਵਧੀਆ ਗੱਲ ਹੈਗੀ ਹੈ। ਅੱਛਾ ਜੀ ਡਾਇਟ? ਡਾਇਟ ਦੀ ਟੈਨਸ਼ਨ ਹੈ ਨਾ ਲਓ, ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ, ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ, ਦੇਖਿਓ ਤੁਸੀਂ, ਦੇਖਿਓ ਤਾਂ ਸਹੀ, ਚਮਤਕਾਰ, ਬਾਬਾ ਜੀ ਕੀ ਬੂਟੀ, ਆਹ ਮਾਰੀ ਚਿੜਕੀ 'ਤੇ ਹੋ ਗਿਆ ਕੰਮ ਹੱਲ। ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ, ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ, ਬੰਦੇ ਜਿਹੜੇ ਮੋਟੇ ਹੋ ਗਏ, ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ, ਮਿਡ ਏਜ ਦੇ ਵਿੱਚ ਆ ਗਏ, ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ, ਜਵਾਕ ਪੈਦਾ ਕਰਨਾ, ਅਤੇ ਪਹਿਲਾਂ ਵਜ਼ਨ ਘਟਾ ਲਓ, GP ਤਾਂ ਇਹੀ ਸੁਜੈਸਟ ਕਰ ਰਿਹਾ। ਡਾਕਟਰ ਸਾਹਿਬ ਕੀ ਕਰੀਏ ਫਿਰ? ਮੈਡੀਸਨ ਲਓ। ਕਿਹੜੀਆਂ ਲਈਏ? GLP-1 ਮੈਡੀਸਨ ਲਓ, ਅਜ਼ੰਪਿਕ ਲੈ ਲਓ, ਮੰਜਾਰੋ ਲੈ ਲਓ, ਵਜ਼ਨ ਘਟਾ ਲਿਓ, ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ। ਲੂਪ 'ਚ ਫਸ ਗਏ ਹੋ ਤੁਸੀਂ, ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ। ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ, ਇਹ ਬੜਾ ਇੱਕ ਇੰਟਰਸਟਿੰਗ ਤਰੀਕਾ। ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ, ਪੜ੍ਹਿਆ, ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ। ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ, ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ, ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ, ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ, ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਅਜ਼ੰਪਿਕ ਬਣਾਉਂਦੀ ਹੈਗੀ ਹੈ, ਡੈਨਿਸ਼ ਕੰਪਨੀ ਹੈ, ਇੱਕ ਡੈਨਮਾਰਕ ਦੀ ਕੰਪਨੀ ਹੈ, ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ। ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ, ਮੰਜਾਰੋ ਬਣਾਉਂਦੀ ਹੈ। ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ, ਅਤੇ ਮੰਜਾਰੋ ਜਾਂ ਅਜ਼ੰਪਿਕ, ਇਹ ਦੋ ਦਵਾਈਆਂ ਚੱਲਦੀਆਂ ਨੇ। ਤੁਸੀਂ ਜਿਹੜੇ ਮਰਜ਼ੀ GP ਦੇ ਕੋਲ ਜਾ ਕੇ ਚਲੇ ਜਾਓ, ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ, ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ, ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ, ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ, ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਅਜ਼ੰਪਿਕ, ਵੀਗੋਵੀ, ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,200-1,300 ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗ ਗਏ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੀ ਸਰੀਰ ਦੇ ਉੱਤੇ ਕੰਮ ਕਰਦੀ ਹੈ ਉਦਾਂ ਹੀ ਇਹ ਕਰਦੀ ਹੈਗੀ ਹੈ। ਅਤੇ ਫਿਰ ਕਿਹੜੀ ਲਈਏ ਜੀ? ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ? ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਅਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ। ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸਲੈਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸਲੈਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਲਈ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ, ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਭ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਪਰਾ ਸ਼ੋਅ ਜਿਹੜਾ, ਓਪਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਉਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਆ ਨਾ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੁਮੈਨ ਟੈਨਿਸ ਦੀ, ਸੈਰੇਨਾ ਵਿਲੀਅਮਸ। ਦੋ ਭੈਣਾਂ ਹੁੰਦੀਆਂ ਸੀ ਨਾ, ਤੁਹਾਡੇ ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸੈਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪ ਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ, ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ। ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ, ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿੱਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਅਤੇ ਆਸਟ੍ਰੇਲੀਆ ਦੀ ਹੈ, ਕਿੰਨੀ ਮੋਟੀ ਹੁੰਦੀ ਸੀਗੀ। 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ ਐਕਸ, ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ, ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਆ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ, ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ, ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ। ਹੁਣ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ 'ਚ ਤਾਂ TGA ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। TGA ਨੇ Type 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ Type 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਗਈ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ, ਕਿਸੇ ਨੇ ਐਕਸ 'ਤੇ ਪੋਸਟ ਪਾਤੀ, ਉਹ ਚੱਲ ਰਹੀ, ਉਹ ਵੀ ਕਰੀ ਆ। TGA ਨੇ ਤਾਂ ਆਪਣੀ ਤਰਫ ਤੋਂ ਕਹਿਤਾ ਸੀਗਾ ਕਿ ਆਉਣ ਦਿਉ, ਦਵਾਈ ਤਾਂ ਆਉਣ ਦਿਉ ਬਾਜ਼ਾਰ 'ਚ, Type 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋ ਵੀ ਜਿਹੜੀ ਉਹ ਡੈਫੀਨੇਟਲੀ Schedule 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ ਆ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ। ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦੇ ਤੀ, ਇੱਕ ਖੁੱਲ੍ਹਾ ਦਰਵਾਜ਼ਾ ਦੇ ਤਾ। ਦੂਜਾ ਕੰਟਰੀ ਕਿਹੜਾ ਹੈ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ Type 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੁਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਲੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਹੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ। ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਹੈ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਉਹ ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਾ ਨੋਰਡਿਸਕ ਬਣਾਉਂਦੀ ਹੈ ਔਰ ਉਹਦਾ ਨਾਮ ਓਜ਼ੈਂਪਿਕ ਹੈਗਾ ਔਰ ਉਹਦੀ ਕੈਟਾਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਔਫ ਲੈ ਇਹ ਮਤਲਬ ਕਿਸ ਕਿਸਮ ਦੀ ਕਿੰਨੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ ਆ ਐਫ ਡੀ ਏ ਦੇ ਵੀ ਕੰਟਰੋਲ ਕਰਨ ਦੇ। ਫਿਰ ਵੀ ਗੋਵੀ ਨੂੰ ਤਾਂ ਐਫ ਡੀ ਏ ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਜ਼ੈਂਪਿਕ ਨੂੰ ਜ਼ਿਆਦਾਤਰ ਈਯੂ ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ ਹੈ। ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਓ ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਓ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ। ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ ਫਾਰਮੇਸੀ ਕਹਿ ਰਹੀ ਹੈ ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ। ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ ਹੋ 15 ਦਿਨਾਂ ਬਾਅਦ ਫਾਰਮੇਸੀ ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਹਾਂ, ਫਿਰ ਆਊਗੀ। ਆ ਗਈ ਜੀ, ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ। ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ ਐਮ ਐਚ ਆਰ ਏ ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, ਐਮ ਐਚ ਆਰ ਏ ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਇਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ ਲਾਇਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਆ ਉੱਥੇ ਦੀ, ਜੀ ਪੀ ਐਚ ਈ ਸੀ ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਲਈ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਔਫ ਲੈਵਲ ਵੇਚ ਲਓ, ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਜ਼ੈਂਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ, ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ, ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ। ਓਜ਼ੈਂਪਿਕ ਨੋਵੋ ਨੋਰਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਰਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ। ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ। ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਨ੍ਹਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ। ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਰਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲ ਲੀਲੀ, ਨੋਵਾ ਨੋਰਡਿਸਕ ਅਤੇ ਐਲ ਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲ ਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ। ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ। ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲ ਲੀਲੀ ਦੀਆਂ ਦੋ ਦਵਾਈਆਂ ਨੇ ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ, ਨਹੀਂ ਜ਼ੈਪਬਾਉਂਡ ਹੈ। ਸੇਮ ਹੈ ਤਾਂ ਹੀ ਨੋਵੋ ਨੋਰਡਿਸਕ ਦੀਆਂ ਦੋ ਦਵਾਈਆਂ ਨੇ ਓਜ਼ੰਪਿਕ ਅਤੇ ਵੀਗੋ ਵੀ ਓਜ਼ੰਪਿਕ ਜ਼ਿਆਦਾ ਪਾਪੂਲਰ ਹੈ ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ ਨਹੀਂ ਟਾਈਪ ਟੂ ਡਾਇਬਟੀਜ਼ ਵਾਲੀ ਹੈ ਵੀਗੋ ਵੀ ਅਤੇ ਜ਼ੈਪਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰ ਹੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ ਇਹਦਾ ਕੋਈ ਵੀ ਡੇਟਾ ਪਬਲਿਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲ ਲੀਲੀ ਨੇ ਕਿੰਨੀ ਕਮਾਈ ਕੀਤੀ ਹੈ ਨੋਵੋ ਨੋਰਡਿਸਕ ਨੇ ਕਿੰਨੀ ਕਮਾਈ ਕੀਤੀ ਹੈ ਕੋਈ ਡੇਟਾ ਨਹੀਂ ਹੈਗਾ ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ ਜਿਹੜੀ ਨੋਵੋ ਨੋਰਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70,000-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 ਬਿਲੀਅਨ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 ਬਿਲੀਅਨ ਦੀ ਹੈ ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ ਡੈਨਮਾਰਕ ਇਜ਼ ਐਕਚੁਅਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ ਆ 2 ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ ਉਹਦੇ 'ਚ ਸਿਡਨੀ ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ ਕੋਪਨਹੈਗਨ ਇਸ ਕੰਟਰੀ ਦੀ ਕੈਪੀਟਲ ਸਿਟੀ ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ 14% ਇੰਡਸਟਰੀ 'ਚੋਂ ਆਉਂਦਾ 7% ਕੰਸਟਰਕਸ਼ਨ 'ਚੋਂ ਆਉਂਦਾ 1.5% ਐਗਰੀਕਲਚਰ 'ਚੋਂ ਆਉਂਦਾ ਅਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ ਹਾਂ ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ 14-15 'ਚ ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ $541 ਬਿਲੀਅਨ ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ ਨੋਵੋ ਨੋਰਡਿਸਕ ਦੀ ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ 1-2 ਕੰਟਰੀਜ਼ ਨੂੰ ਛੱਡ ਦਿਉ ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ $1 ਟ੍ਰਿਲੀਅਨ $1 ਟ੍ਰਿਲੀਅਨ ਤੋਂ ਉੱਪਰ ਥੱਲੇ ਨਹੀਂ ਹੈਗੀ ਉੱਪਰ ਹੀ ਉੱਪਰ ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਉਹਦੇ ਨਾਲ ਨੁਕਸਾਨ ਕੀ ਹੋਏਗਾ

ਮੋਟੇ ਹੋਏ ਖਾ ਖਾ ਕੇ। ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ। ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ। ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮੈਂ ਤਾਂ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਤਾਂ ਜੀ ਮੁੰਜਾਰੋ ਲੈ ਰਿਹਾ ਸੀ, ਮੈਂ ਜ਼ੈਪ ਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 5,00,000 ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ। ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ, ਲਗਭਗ ਔਫ ਮਤਲਬ ਡੇਟਾ ਰਲਾ ਕੇ, ਜੇ ਡੇਟਾ ਨੂੰ ਜਿਹੜਾ ਕਿ ਸਰਕਾਰ ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ, ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 ਮਿਲੀਅਨ ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ। ਇੱਥੇ ਦੇ ਕੁੱਲ ਆਬਾਦੀ ਦਾ 1 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਓਲੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆਹ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ। ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 ਮਿਲੀਅਨ AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ, ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ AI ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਨੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਓਲੰਪਿਕ ਮੰਜਾਰੋ ਵਿਕ ਰਹੀਆਂ ਨੇ। 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ AI ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ LLE, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ।
ਮੈਂ ਇੱਕ ਐਪੀਸੋਡ ਦੇ ਵਿੱਚ ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ

ਕੰਪਨੀਆਂ ਤੈਅ ਕਰਨਗੀਆਂ ਔਰ ਇਹ ਗੱਲ ਨੂੰ ਮਾਰਕ ਮਾਈ ਵਰਡ ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ ਇਹ ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ ਖੈਰ ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ ਵੈਸੇ ਮੇਰਾ ਦੂਸਰਾ ਐਪੀਸੋਡ ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 ਨਿਊਜ਼ ਨੇ ਜਾਂ ਮੈਂ 9 ਨਿਊਜ਼ ਮੇਰੇ ਹੁਣ ਆਜ਼ਾਦ ਯਾਦ ਨਹੀਂ ਹੈਗਾ ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ ਘੰਟੇ 'ਚ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ ਹਵਾਈ ਹਾਦਸਾ ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ ਕਹਿਤਾ ਕਿ ਪਾਇਲਟ ਟੱਲੀ ਹੈ ਜੀ ਇਸ ਕਰਕੇ 250-300 ਲੋਕ ਮਰ ਗਏ ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ ਸੀਗਾ ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਬਟ ਦੈਨ ਯਸ ਦੋ ਕੁ ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ ਉਹਦਾ ਟਾਈਟਲ ਹੈ ਫਰੀ ਫਾਲ ਅ ਰੈਕਨਿੰਗ ਫੋਰ ਬੋਇੰਗ ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777 ਬੋਇੰਗ 407 ਬੋਇੰਗ 3307 ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ ਵਾਸ਼ਿੰਗਟਨ ਤੋਂ ਥੋੜ੍ਹੀ ਦੂਰ ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ ਬੋਇੰਗ ਹਥਿਆਰ ਵੀ ਬਣਾਉਂਦੀ ਹੈ ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਹੋਪਫੁਲੀ ਓਜ਼ੰਪਿਕ ਮਨਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ ਐਟ ਦਿਸ ਪਲੈਟਫਾਰਮ ਯੂਜ਼ਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ ਮਨਜ਼ਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ ਇੱਕ ਬ੍ਰੋਡਰ ਜਾਂਚ ਦਾ ਵਿਸ਼ਾ ਹੈ ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬ੍ਰੋਡਨ ਅਪ ਕਰਨਾ ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ ਇਟਸ ਆਲ ਰਾਈਟ ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ ਚੰਗਾ ਲੱਗਿਆ ਮਾੜਾ ਲੱਗਿਆ ਉਹ 'ਚ ਕੰਸਟਰਕਟਿਵ ਫੀਡਬੈਕ ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਣੀ ਹੁੰਦੀ ਹੈ ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ ਅਸਲ ਦੇ ਵਿੱਚ $63 ਲੱਖ ਕਹਿ ਗਿਆ ਉਹ $63 ਕਰੋੜ ਦਾ ਸੋਨਾ ਸੀਗਾ ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ ਸੋ ਥੈਂਕਸ ਫਾਰ ਦੈਟ ਕਰੈਕਸ਼ਨ ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ 1 ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਆ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ ਮੋਦੀ ਜੀ ਨਹੀਂ ਹੈਗਾ ਮੈਂ ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ ਉਹ ਤੋਂ ਬਾਅਦ ਕੁਛ ਇੱਕ ਚੁਨਿੰਦਾ ਨੋਟਸ ਲਿਖ ਲਈਦੇ ਨੇ ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ ਇੱਥੇ ਦਿਮਾਗ ਦੇ ਵਿੱਚ ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ ਓਪਨ AI 'ਚੋਂ ਨਹੀਂ ਨਿਕਲਦਾ ਹੈਗਾ ਦਿਓ ਇਜਾਜ਼ਤਾਂ ਜੀ ਧੰਨਵਾਦ

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 carat ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: रेडियो हाँ जी 1674 आस करते हैं दिन तुहाडा वधिया जा रहा होएगा। चढ़दी कला दे विच हो गए चेहरे दे उत्ते हो गई मुस्कुराहट, जेकर नहीं तो आओ सब तो पहला चेहरे दे उत्ते खुशी लैके आईए। तो बिल्कुल इस तरह के नाल इस खुशी नूं अपने चेहरे ते सजा के रखियो। समा चुका अज की कहानी दा अद्धा कु दरवाजा खोल के वह जदों मैनू गली दे विच खड़े नूं वेख्या करदी सी ना तो उहदी तिखी नज़र ऐन रूह तक पहुँचदी। मैनू याद है जदों उहनूं पहली बार वेख्या साडी रिश्तेदारी दे विच एक व्याह सी, वह कदी नहीं भुलदा। एक दूसरे दे नाल नज़र मिली ते उन्हें अचानक मूँह फेर लिया, पर मैं उन्हें वेखता रहा। शायद वह भी लुक लुक के वेखती रही, पता नहीं वह पहली बारी वेख्या ते उस तो बाद कदी नज़र हटी नहीं उस चेहरे तो, चाहे वह चेहरा सामने होवे चाहे ना, कदी फर्क ही नहीं पिया। औखे सौखे हो के जतन करके पता किया तो कहिंदे ने उहदा नाम प्रीत है। हौली हौली करके 6 महीने लग गए। इन्हां 6 महीनों दे विच उहदी गली दा घर दा भी पता कर लिया। आने बहाने नित दिन उहदी गली दे विच आउणा जिद्दां इह हुण दिन किरिया बन गई होवे। शायद खिच उधर भी सी, जद भी मैं जाता तो दरवाजा अद्धा कु खुला होंदा। वह हल्की जी झाती मार दी ते पिछे चली जाती। हौली हौली ये सफर अगे वध्या तो हुण वह थोड़ा जा वेख के मुस्कुरा देंदी, पर गल नहीं सी कदी होई। बस इन्ना कु बहुत सी, इन्ना कु हुंदा तां लगदा सी आउणा सफल हो गया। मैं अपने घर वो अपने घर, बस इन्ना कि रिश्ता सी साडा। ना कदी हद उसने टप्पी तां ना मैं, उहदी इक मुस्कान दे लई तां मैं जांदा सी। एक दिन जांदा तां अगले कई दिन वो मुस्कान अपने दिल दे विच समेटी रखदा, अपने आप नूं उस हद तक रोक के रखता जदों तक दिल वसों बाहर ना हो जाए। नहीं रोज रोज नहीं जाना, अज भी नहीं जाना, फिर किसी दिन जाऊंगा। लगता सी उहदे ते किसी तरह की कोई गल आ ना जाए। फिर सोचता वो इंतजार कर दी होगी, पर फिर भी मुक दी गल कोई हफ्ता क औखे सौखे लंघा ही लेंदे। फिर एक दिन अचानक मेरे घर बापू ते बीजी जी रिश्ते दी गल करदे करदे हुण थोड़ा जा ज़्यादा सीरियस होण लग पे। पहला भी गल तोरदे रहिंदे सी, मैं अक्सर मना कर दिंदा, कुड़ियां दियां फोटोआं लियाउंदे विखाउंदे, पर हुण कोई किन्ना भी सोहना चेहरा होवे उहदे उत्ते नज़र ही नहीं सी टिकदी। हुण प्रीत तो बिना इन्हां अखां नूं कोई जचदा नहीं सी। हर कुड़ी दे चेहरे दे विच उहदे नैण नक्श वेखण की कोशिश करदा। कई वारी तां भुलेखा भी पै जांदा मैं उहदी फोटो वेख रहा। मन दे विच इक्को गल चलदी रहिंदी कि उह कुछ कवे, उधरों इशारा मिले तो मैं अपने घर गल तोरां। हाले तक कदी गल भी तो नहीं हुई। एक दिन मन बना लिया कि उन्हों मैं जांदे जांदे चिट्ठी फड़ावांगा। ਚਿੱਠੀ ਦੇ ਵਿੱਚ ਆਪਣੇ ਦਿਲ ਦਾ ਹਾਲ ਲਿਖੂੰਗਾ, ਉਹਨੂੰ ਪੁੱਛੂੰਗਾ ਉਹਦੇ ਦਿਲ ਦੇ ਵਿੱਚ ਕੀ ਹੈ। ਪਰ ਮੈਂ ਕਿਹਾ ਤਾਂ ਉਹਨੇ ਪਹਿਲ ਕਰ ਦਿੱਤੀ, ਉਹਨੇ ਹੀ ਮੇਰੇ ਤੱਕ ਇੱਕ ਚਿੱਠੀ ਵਗਾ ਮਾਰੀ। ਚਿੱਠੀ 'ਚ ਲਿਖਿਆ ਸੀ ਮੇਰਾ ਵਿਆਹ ਹੋ ਰਿਹਾ, ਹੁਣ ਸ਼ਾਇਦ ਇਹ ਦਰਵਾਜ਼ਾ ਤੁਹਾਨੂੰ ਕਦੀ ਖੁੱਲ੍ਹਾ ਨਾ ਮਿਲੇ, ਸ਼ਾਇਦ ਸਾਡਾ ਸਫ਼ਰ ਇੱਥੋਂ ਤੱਕ ਸੀ। ਇਹ ਪੜ੍ਹਨਾ ਮੇਰੇ ਲਈ ਬਹੁਤ ਮੁਸ਼ਕਲ, ਕਿਉਂਕਿ ਥੱਲੇ ਲਾਈਨ ਲਿਖੀ ਸੀ ਹੁਣ ਤੂੰ ਦੁਬਾਰਾ ਮੈਨੂੰ ਮਿਲਣਾ ਆਵੀਂ। ਉਸ ਦਿਨ ਉਸ ਗਲੀ 'ਚੋਂ ਕਿੱਦਾਂ ਪੈਰ ਬਾਹਰ ਪੁੱਟੇ ਇਹ ਸ਼ਾਇਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਾਂ ਭਰ ਆਈਆਂ ਸੀ ਕਿ ਬਾਹਰ ਡੁੱਲ ਗਈਆਂ ਸੀ, ਇਹ ਵੀ ਸਮਝ ਨਹੀਂ ਆਈ। ਜਿੱਦਾਂ ਕਾਲਜ ਦੇ ਵਿੱਚ ਰੁੱਗ ਭਰਿਆ ਗਿਆ ਹੋਵੇ। ਮੈਂ ਤਾਂ ਹਾਲੇ ਉਹਨੂੰ ਬਹੁਤ ਕੁਛ ਕਹਿਣਾ ਸੀ, ਪਰ ਕਹਿਣਾ ਵੀ ਕੀ ਸੀ, ਕੀ ਕਹਿੰਦਾ, ਕਿੰਨਾ ਚਿਰ ਉਹਦੇ ਵੱਲ ਵੇਖਦਾ ਰਿਹਾ। ਸ਼ਾਇਦ ਉਹਦੀਆਂ ਵੀ ਅੱਖਾਂ ਗਿੱਲੀਆਂ ਸੀ, ਅੱਧਾ ਦਰਵਾਜ਼ਾ ਖੋਲ੍ਹੀ ਉਹ ਮੇਰੇ ਵੱਲ ਵੇਖਦੀ ਰਹੀ, ਸ਼ਾਇਦ ਹੰਝੂ ਪਾਉਂਦੀ ਰਹੀ। ਮੇਰਾ ਮਨ ਕੀਤਾ ਮੈਂ ਸਾਰੀ ਜ਼ਿੰਦਗੀ ਉਸਨੂੰ ਇਸੇ ਤਰ੍ਹਾਂ ਦੇ ਨਾਲ ਗਲੀ ਦੇ ਮੋੜ ਦੇ ਉੱਤੇ ਖੜ੍ਹਾ ਵੇਖਦਾ ਰਹਾਂ, ਪਰ ਲੋਕ ਕੀ ਕਹਿਣਗੇ, ਮੇਰਾ ਹੱਕ ਹੀ ਕੀ ਬਣਦਾ ਉਹਦੇ ਉੱਤੇ। ਜਾਣਾ ਤਾਂ ਪੈਣਾ, ਕਿਉਂਕਿ ਉਹ ਦਰਵਾਜ਼ਾ ਬੰਦ ਹੋ ਗਿਆ ਸੀ। ਦਿਲ ਦੇ ਵਿੱਚ ਜਿੱਦਾਂ ਕੋਈ ਚੀਕਾਂ ਮਾਰ ਰਿਹਾ ਹੋਵੇ, ਜਿੱਦਾਂ ਕੋਈ ਉਸਦਾ ਨਾਂ ਪੁਕਾਰ ਰਿਹਾ ਹੋਵੇ, ਪਰ ਹੁਣ ਕੀ ਕਰ ਸਕਦੇ। ਇੱਦਾਂ ਲੱਗਦਾ ਸੀ ਜੈਤ ਬਹੁਤ ਦੂਰ ਦੇਰ ਹੋ ਗਈ ਹੈ। ਮੈਂ ਆਪਣੇ ਘਰ ਚਲਾ ਗਿਆ। ਕੁਛ ਦਿਨਾਂ ਬਾਅਦ ਇੱਕ ਹੋਰ ਜਗ੍ਹਾ ਘਰਦਿਆਂ ਨੇ ਵਿਆਹ ਦੀ ਗੱਲ ਤੋਰ ਲਈ। ਇਸ ਵਾਰੀ ਗੱਲ ਸਿਰਫ ਤੋਰੀ ਨਹੀਂ ਸੀ, ਇਸ ਵਾਰੀ ਤਾਂ ਸਿਰਫ ਫਰਮਾਨ ਜਾਰੀ ਹੋਇਆ ਸੀ, ਕਾਕਾ ਗੱਲ ਪੱਕੀ ਹੋ ਗਈ ਹੈ। ਮੈਂ ਬਥੇਰਾ ਕਿਹਾ ਮੈਂ ਨਹੀਂ ਮਿਲਣਾ। ਬੀਜੀ ਕਹਿਣ ਲੱਗੀ ਇੱਕ ਵਾਰੀ ਕੁੜੀ ਦੀ ਫੋਟੋ ਤਾਂ ਵੇਖ ਲਾ, ਹੁਣ ਤੇਰੇ ਟਾਲ ਮਟੋਲੇ ਨਹੀਂ ਚੱਲਣੇ, ਆਖਰ ਸਾਡਾ ਵੀ ਕੋਈ ਹੱਕ ਬਣਦਾ ਤੇਰੇ ਉੱਤੇ। ਤੇਰੇ ਲਈ ਜੋ ਵੇਖਿਆ ਸੋਚ ਸਮਝ ਕੇ ਵੇਖਿਆ ਹੋਊਗਾ। ਕਿੰਨੀ ਵਾਰੀ ਕਿਹਾ ਜੇ ਕੁਛ ਹੈਗਾ ਤਾਂ ਉਹ ਤੂੰ ਦੱਸ ਦੇ। ਕੀ ਕਹਿੰਦਾ, ਤੇ ਨਾਲੇ ਹੁਣ ਕਹਿਣ ਦਾ ਫਾਇਦਾ ਵੀ ਕੀ ਸੀ। ਕਿੰਨਾ ਕੁ ਚਿਰ ਮਾਪਿਆਂ ਦੀ ਗੱਲ ਮੋੜ ਦੇ। ਬੀਜੀ ਦੇ ਕਹਿਣ ਦੇ ਉੱਤੇ ਜਦ ਮੈਂ ਫੋਟੋ ਵੇਖੀ ਤਾਂ ਯਕੀਨ ਨਹੀਂ ਆਉਂਦਾ, ਉਹ ਫੋਟੋ ਪ੍ਰੀਤੀ ਸੀ। ਜਾਂਦੇ ਜਾਂਦੇ ਬੀਜੀ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਮਿਲਣੀ ਤੈਅ ਹੋਈ ਹੈ, ਇੱਕ ਵਾਰੀ ਕੁੜੀ ਨੂੰ ਮਿਲ ਲਾ। ਉਹਨਾਂ ਨੂੰ ਕੀ ਦੱਸਾਂ, ਮੇਰਾ ਤਾਂ ਪਲ ਪਲ ਵੀ ਔਖਾ ਲੰਘਣਾ ਮਿਲਣ ਤੋਂ। ਗੁਰੂ ਘਰ ਗਏ ਤਾਂ ਉਹ ਮੈਨੂੰ ਦੂਰ ਬੈਠੀ ਦੇ ਸੀ, ਉਹਦਾ ਚਿਹਰਾ ਵੀ ਜਿੱਦਾਂ ਮੈਨੂੰ ਵੇਖ ਕੇ ਬਿਲਕੁਲ ਉੱਦਾਂ ਹੀ ਸੀ ਜਿੱਦਾਂ ਪਹਿਲੀ ਵਾਰ ਆਪਾਂ ਇੱਕ ਦੂਸਰੇ ਨੂੰ ਮਿਲੇ ਸੀ, ਚਿਹਰੇ ਦੇ ਉੱਤੇ ਉਹੀ ਚਮਕ। ਉਹ ਮੇਰੇ ਵੱਲ ਵੇਖ ਕੇ ਮੁਸਕਰਾਈ ਜਿੱਦਾਂ ਅਸੀਂ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹੋਈਏ, ਪਰ ਅੱਜ ਪਹਿਲੀ ਵਾਰ ਉਹ ਖੁੱਲ੍ਹ ਕੇ ਮੁਸਕਰਾਈ ਸੀ। ਮੇਰੀ ਵੀ ਖੁਸ਼ੀ ਨਾ ਸਾਂਭੀ ਜਾਵੇ, ਕੁਛ ਪਲਾਂ ਬਾਅਦ ਅਸੀਂ ਇੱਕ ਦੂਸਰੇ ਦੇ ਸਾਹਮਣੇ ਬੈਠੇ ਸੀ, ਯਕੀਨ ਹੀ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਜਿਨ੍ਹਾਂ ਦਾ ਮਿਲਣਾ ਧੁਰੋਂ ਲਿਖ ਕੇ ਆਇਆ ਹੋਵੇ ਉਹਨੂੰ ਟਾਲ ਵੀ ਕੌਣ ਸਕਦਾ, ਉਹ ਸੱਤ ਵਾਲ ਭੰਨ ਕੇ ਵੀ ਮਿਲ ਪੈਂਦੇ ਨੇ। ਅੱਜ ਯਕੀਨ ਆ ਰਿਹਾ ਕਿ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਨੇ। ਮੈਂ ਤੇ ਪ੍ਰੀਤ ਨੇ ਇੱਕ ਦੂਸਰੇ ਦਾ ਹੱਥ ਫੜ ਲਿਆ ਸਾਰੀ ਜ਼ਿੰਦਗੀ ਦੇ ਲਈ, ਤੇ ਨਾਲੇ ਸਦਾ ਦੇ ਲਈ ਇਹ ਯਕੀਨ ਹੋ ਗਿਆ ਜੋ ਤੁਸੀਂ ਚਾਹੁੰਦੇ ਹੋ, ਸੱਚੇ ਦਿਲੋਂ ਚਾਹੁੰਦੇ ਹੋ, ਉਹ ਤੁਹਾਨੂੰ ਜ਼ਰੂਰ ਮਿਲਦਾ। ਤੇ ਜੋ ਉਹਨੇ ਤੁਹਾਡੇ ਲਈ ਬਣਾਇਆ ਉਹ ਸੱਤ ਵਾਲ ਭੰਨ ਕੇ ਵੀ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਜ਼ਰੂਰ ਮਿਲ ਜਾਣਾ। ਕੱਲ ਸਿਰਫ ਵਿਸ਼ਵਾਸ ਦੀ, ਤੁਹਾਡੇ ਅੰਦਰ ਦੇ ਸੱਚ ਦੀ, ਤੁਹਾਡੀ ਸਾਦਗੀ ਦੀ, ਤੁਹਾਡੇ ਰਿਸ਼ਤੇ ਦੇ ਵਿੱਚ ਪਵਿੱਤਰਤਾ ਦੀ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲੇ ਦਾ ਨਾਂ ਅਗਿਆਤ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਦੋਂ ਇੱਕ ਆਦਮੀ ਲਗਭਗ 25 ਸਾਲਾਂ ਦਾ ਸੀ ਤਾਂ ਉਸਦੀ ਪਤਨੀ ਦੀ ਮੌਤ ਹੋ ਗਈ। ਲੋਕਾਂ ਨੇ ਦੂਸਰੇ ਵਿਆਹ ਦੀ ਸਲਾਹ ਦਿੱਤੀ ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਦੇ ਕੋਲ ਘਰਵਾਲੀ ਵੀ ਆ ਤੇ ਰੱਬ ਦੀ ਦਿੱਤੀ ਦਾਤ ਇੱਕ ਪੁੱਤਰ ਵੀ ਆ ਤੇ ਉਹਦੇ ਨਾਲ ਉਹ ਸਾਰੀ ਉਮਰ ਆਰਾਮ ਦੇ ਨਾਲ ਕੱਟ ਲਊਗਾ। ਜਦੋਂ ਪੁੱਤਰ ਵੱਡਾ ਹੋ ਗਿਆ ਸਾਰਾ ਕਾਰੋਬਾਰ ਪੁੱਤਰ ਦੇ ਹਵਾਲੇ ਕਰ ਦਿੱਤਾ। ਬੜੀ ਸੋਹਣੀ ਜ਼ਿੰਦਗੀ ਚੱਲਦੀ ਰਹੀ। ਕਈ ਵਾਰ ਉਹ ਆਪਣੇ ਦੋਸਤਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਖੂਬ ਸੋਹਣਾ ਸਮਾਂ ਬਿਤਾਉਂਦਾ, ਗੱਲਾਂ ਬਾਤਾਂ ਮਾਰਦਾ, ਗੱਪ ਸ਼ੱਪ ਹੁੰਦੀ। ਆਖਿਰਕਾਰ ਬੇਟੇ ਦਾ ਵਿਆਹ ਕਰ ਦਿੱਤਾ। ਬੇਟੇ ਦੇ ਵਿਆਹ ਤੋਂ ਬਾਅਦ ਉਹ ਹੋਰ ਪੱਕਾ ਹੋ ਗਿਆ। ਸਾਰਾ ਦਿਨ ਉਹ ਘਰ ਤੋਂ ਬਾਹਰ ਆਪਣੇ ਕੰਮ ਕਾਰ ਕਰਦਾ ਰਹਿੰਦਾ ਤੇ ਘਰ ਹੁਣ ਸਾਰਾ ਉਹਨੇ ਨੂੰਹ ਦੇ ਹਵਾਲੇ ਕਰ ਦਿੱਤਾ। ਸ਼ਾਇਦ ਇਸੇ ਦਿਨ ਦਾ ਉਹ ਇੰਤਜ਼ਾਰ ਕਰ ਰਿਹਾ ਸੀ ਇਸ ਘਰ ਦੇ ਵਿੱਚ ਕੋਈ ਔਰਤ ਆਵੇ ਤੇ ਸਾਰੇ ਘਰ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ, ਸੁਚੱਜੇ ਤਰੀਕੇ ਦੇ ਨਾਲ ਸਾਂਭਲੇ। ਬੇਟੇ ਦੇ ਵਿਆਹ ਦੇ ਲਗਭਗ ਹੁਣ 1 ਸਾਲ ਹੋ ਗਏ ਨੇ। 1 ਸਾਲ ਬਾਅਦ ਉਹ ਇੱਕ ਜਗ੍ਹਾ ਦੇ ਉੱਤੇ ਖਾਣਾ ਖਾ ਰਹੇ ਸਨ। ਬੇਟਾ ਵੀ ਦਫ਼ਤਰ ਤੋਂ ਦੁਪਹਿਰ ਦਾ ਖਾਣਾ ਖਾਣ ਦੇ ਲਈ ਆਇਆ ਸੀ। ਹੱਥ ਧੋ ਕੇ ਉਹ ਵੀ ਖਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਕੰਨੀ ਆਵਾਜ਼ ਪਈ। ਉਸਨੇ ਸੁਣਿਆ ਕਿ ਪਿਤਾ ਜੀ ਨੇ ਨੂੰਹ ਨੂੰ ਭੋਜਨ ਦੇ ਨਾਲ ਅੱਜ ਦਹੀਂ ਨਹੀਂ ਦਿੱਤਾ। ਨੂੰਹ ਨੇ ਉੱਤਰ ਦਿੱਤਾ, ਅੱਜ ਘਰ ਵਿੱਚ ਦਹੀਂ ਨਹੀਂ ਆ। ਖਾਣਾ ਖਾਣ ਤੋਂ ਬਾਅਦ ਪਿਤਾ ਜੀ ਵਾਪਸ ਚਲੇ ਗਏ ਆਪਣੇ ਦਫ਼ਤਰ ਦੇ ਸਾਥੀਆਂ ਦੇ ਕੋਲ। ਥੋੜ੍ਹੀ ਦੇਰ ਬਾਅਦ ਪੁੱਤਰ ਆਪਣੀ ਪਤਨੀ ਦੇ ਨਾਲ ਖਾਣਾ ਖਾਣ ਦੇ ਲਈ ਬੈਠਾ। ਭੋਜਨ ਨਾਲ ਭਰਪੂਰ ਉਸ ਥਾਲੀ ਦੇ ਵਿੱਚ ਇੱਕ ਦਹੀਂ ਦਾ ਕੱਪ ਵੀ ਸੀ। ਬੇਟੇ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਖਾਣਾ ਖਾਣ ਤੋਂ ਬਾਅਦ ਉਹ ਖੁਦ ਵੀ ਦਫ਼ਤਰ ਚਲਾ ਗਿਆ। ਕੁਝ ਦਿਨਾਂ ਬਾਅਦ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ਪਾਪਾ ਅੱਜ ਤੁਹਾਨੂੰ ਅਦਾਲਤ ਜਾਣਾ, ਥੋੜ੍ਹਾ ਸਮਾਂ ਕੱਢ ਲਿਓ, ਅੱਜ ਤੁਸੀਂ ਵਿਆਹ ਕਰਵਾਉਣ ਜਾ ਰਹੇ ਹੋ। ਪਿਤਾ ਨੇ ਹੈਰਾਨ ਹੋ ਕੇ ਪੁੱਤਰ ਵੱਲ ਵੇਖਿਆ ਤੇ ਕਿਹਾ, ਬੇਟਾ ਕੀ ਤੈਨੂੰ ਪਤਨੀ ਦੀ ਕੋਈ ਗੱਲ ਬੁਰੀ ਲੱਗੀ ਆ? ਬੇਟਾ ਨਹੀਂ, ਕੀ ਤੈਨੂੰ ਲੱਗਦਾ ਹੈ ਕਿ ਮੈਨੂੰ ਘਰਵਾਲੀ ਦੀ ਜ਼ਰੂਰਤ ਹੈ? ਮੈਂ ਤੈਨੂੰ ਬਹੁਤ ਪਿਆਰ ਕਰਦਾ ਪੁੱਤਰ, ਤੇ ਸ਼ਾਇਦ ਤੁਹਾਨੂੰ ਮਾਂ ਦੀ ਜ਼ਰੂਰਤ ਵੀ ਨਹੀਂ, ਤੇ ਫਿਰ ਦੂਸਰਾ ਵਿਆਹ ਕਿਉਂ ਮੈਂ ਕਰਾਵਾਂ? ਨਾ ਮੈਨੂੰ ਘਰਵਾਲੀ ਦੀ ਲੋੜ, ਨਾ ਤੈਨੂੰ ਦੂਜੀ ਮਾਂ ਦੀ ਲੋੜ। ਤੇ ਪੁੱਤ ਨੇ ਕਿਹਾ, ਪਿਤਾ ਜੀ ਨਾ ਤਾਂ ਮੈਂ ਤੁਹਾਡੇ ਲਈ ਮਾਂ ਲਿਆਵਾਂਗਾ ਤੇ ਨਾ ਹੀ ਪਤਨੀ ਲਿਆਵਾਂਗਾ ਤੁਹਾਡੇ ਲਈ, ਮੈਂ ਤੁਹਾਡੇ ਲਈ ਸਿਰਫ ਦਹੀਂ ਦਾ ਪ੍ਰਬੰਧ ਕਰ ਰਿਹਾ। ਕੱਲ੍ਹ ਤੋਂ ਮੈਂ ਤੁਹਾਡੀ ਨੂੰ ਦੋਵੇਂ ਜਾਣੇ ਇੱਕ ਮਕਾਨ ਲੈ ਕੇ ਕਿਰਾਏ ਦੇ ਉੱਤੇ ਰਹਾਂਗੇ। ਤੁਹਾਡੇ ਦਫ਼ਤਰ ਦੇ ਵਿੱਚ ਇੱਕ ਕਰਮਚਾਰੀ ਦੇ ਵਜੋਂ ਮੈਂ ਤਨਖਾਹ ਲੈ ਕੇ ਕੰਮ ਕਰੂੰਗਾ ਤੇ ਜੋ ਤੁਹਾਡੀ ਨੂੰਹ ਨੂੰ ਦਹੀਂ ਦੀ ਕੀਮਤ ਨਹੀਂ ਨਾ ਪਤਾ, ਸਮਾਂ ਆਉਣ ਤੋਂ ਪਹਿਲਾਂ ਉਹਨੂੰ ਦਹੀਂ ਦੀ ਕੀਮਤ ਪਤਾ ਲੱਗ ਜੇ। ਇਹ ਕਹਾਣੀ ਲਿਖੀ ਸੀ ਜੱਟ ਸਾਹਿਬ ਨੇ ਤੇ ਸਾਡੇ ਤੱਕ ਇਹ ਪਹੁੰਚਾਈ ਸੁਖਦੀਪ ਸਿੰਘ ਘੁੰਮਣੋਰਾ ਨੇ। ਸਾਡੇ ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਕਈ ਵਾਰੀ ਚੀਜ਼ਾਂ ਵਾਪਰਦੀਆਂ ਤੇ ਨਿੱਕੀਆਂ ਨਿੱਕੀਆਂ ਪਤਾ ਨਹੀਂ ਕਦੋਂ ਵੱਡੀਆਂ ਹੋ ਜਾਂਦੀਆਂ। ਕਈ ਵਾਰੀ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਉੱਦਾਂ ਹੀ ਚੱਲਦੇ ਰਹਿੰਦੇ ਹਾਂ, ਪਰ ਕਈ ਵਾਰੀ ਕੋਈ ਇੱਕ ਵਾਰੀ ਵੀ ਅੰਡਰਲਾਈਨ ਕਰਦੇ ਤਾਂ ਫਿਰ ਉਹ ਤੁਹਾਨੂੰ ਚੁੱਭਦੀਆਂ ਨੇ। ਪਰਿਵਾਰ ਦੇ ਵਿੱਚ ਸਿਰਫ ਵੱਡਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਕਹਿੰਦੇ ਨੇ ਕਿ ਹਰ ਇੱਕ ਛੋਟੇ ਤੋਂ ਛੋਟੇ ਜੀਅ ਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਉਹ ਸੋਚਣ ਸਮਝਣ ਯੋਗਾ ਹੋ ਜੇ। ਤੇ ਜੇ ਸਾਰੇ ਇੱਕ ਦੂਸਰੇ ਦੀ ਸਮਝਣ ਤੇ ਫਿਰ ਇਹ ਸਮੱਸਿਆ ਛੋਟੀਆਂ ਰਹਿ ਜਾਂਦੀਆਂ ਨੇ, ਫਿਰ ਵੱਡੀਆਂ ਨਹੀਂ ਬਣਦੀਆਂ। ਤੇ ਜੇ ਆਪਾਂ ਇਹ ਸੋਚੀਏ ਕਿ ਕੋਈ ਇੱਕ ਜਣਾ ਹੀ ਸਾਰਿਆਂ ਦਾ ਖਿਆਲ ਰੱਖੇ ਜਿੱਦਾਂ ਕਿ ਰੱਖਦਾ ਆ ਰਿਹਾ, ਕੋਈ ਇੱਕ ਜਣਾ ਹੀ ਕਮਾਵੇ ਤੇ ਦੂਸਰੇ ਬਹਿ ਕੇ ਖਾਣ, ਤੇ ਹਾਂ ਜੇ ਵੱਧ ਜਣੇ ਕਮਾ ਵੀ ਰਹੇ ਨੇ ਤੇ ਇੱਕ ਜਣਾ ਉਹ ਕਮਾਈ ਆਪਣਾ ਫਰਜ਼ ਸਮਝ ਕੇ ਕਰਦਾ ਰਹੇ ਤੇ ਦੂਸਰਾ ਅਹਿਸਾਨ, ਇੱਦਾਂ ਫਿਰ ਗੱਡੀ ਨਹੀਂ ਚੱਲਦੀ। ਘਰ ਦੇ ਵਿੱਚ ਹਰ ਇੱਕ ਸ਼ੈਅ ਦਾ ਧਿਆਨ
ਹਰ ਇੱਕ ਵਿਅਕਤੀ ਨੂੰ ਰੱਖਣਾ ਪਊਗਾ ਕਿ ਇਹਦੀ ਕਿੱਥੇ ਕਿੰਨੀ ਥਾਂ ਬਣਦੀ ਹੈ। ਕਈ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੁਛ ਗਵਾਇਆ ਆਪਣੀ ਜ਼ਿੰਦਗੀ ਦੇ ਵਿੱਚ, ਕੀ ਕੁਛ ਉਹ ਹੋਰ ਕਰ ਸਕਦੇ ਸੀ, ਪਰ ਸਾਨੂੰ ਪਾਲਣ ਪੋਸ਼ਣ ਦੇ ਲਈ ਸਾਡੀ ਪੜ੍ਹਾਈ ਦੇ ਉੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਨਹੀਂ ਕੀਤੀਆਂ, ਜਿਹੜੀਆਂ ਉਹਨਾਂ ਦਾ ਮਨ ਸੀ ਕਰਨ ਦਾ। ਉਸ ਤੋਂ ਬਾਅਦ ਫਿਰ ਛੋਟਿਆਂ ਦੀ ਵਾਰੀ ਆਉਂਦੀ ਹੈ। ਤਾਂ ਵੈਸੇ ਤਾਂ ਕੁੱਲ ਮਿਲਾ ਕੇ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਵਿੱਚ ਤੁਹਾਡੇ ਹੀ ਸੰਸਕਾਰ ਹੁੰਦੇ ਨੇ, ਜੋ ਤੁਸੀਂ ਬੱਚੇ ਨੂੰ ਸਿਖਾਇਆ ਜਾਂ ਇੱਦਾਂ ਕਹਿ ਲਓ ਕਿ ਜੋ ਤੁਸੀਂ ਬੱਚੇ ਦੇ ਸਾਹਮਣੇ ਕੀਤਾ ਉਹੀ ਬੱਚਾ ਸਿੱਖਦਾ। ਆਪਾਂ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੂੰਹ ਆਈ ਅਤੇ ਉਹ ਘਰ ਦੇ ਵਿੱਚ ਖਲਾਰਾ ਪੈ ਗਿਆ, ਉਹ ਇੱਦਾਂ ਹੋ ਗਿਆ, ਉਹਨੇ ਘਰ ਸਾਰਾ ਖੇਰੂੰ ਖੇਰੂੰ ਕਰ ਦਿੱਤਾ। ਪਰ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਘਰ ਦੀਆਂ ਨੀਂਹਾਂ ਮਜ਼ਬੂਤ ਹੋਣ। ਜੇ ਤੁਸੀਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਠੀਕ ਤਰੀਕੇ ਦੇ ਨਾਲ ਕੀਤਾ, ਜੋ ਤੁਸੀਂ ਬੱਚੇ ਨੂੰ ਆਪ ਕਰਕੇ ਵਿਖਾਇਆ ਉਹੀ ਬੱਚਾ ਕਰੂਗਾ। ਜੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਿਸੇ ਛੱਡੀ ਹੈ, ਕਿਤੇ ਉਣਤਾਈ ਛੱਡੀ ਹੈ, ਤਾਂ ਫਿਰ ਜ਼ਰੂਰ ਤੁਹਾਡੇ ਬੱਚਿਆਂ ਦੇ ਵਿੱਚ ਵੀ ਉਹ ਸਾਫ਼ ਦਿਖਾਈ ਦੇ ਦੂਗੀ। ਉਪਰਾ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਆਉਂਦਾ ਤਾਂ ਉਹਨੂੰ ਤੁਹਾਡੇ ਘਰ ਦੇ ਅਨੁਸਾਰ ਢਲਣ ਦੇ ਲਈ ਮਜਬੂਰ ਹੋ ਜਾਣਾ ਪੈਂਦਾ ਜੇਕਰ ਤੁਹਾਡੇ ਸੰਸਕਾਰ ਮਜ਼ਬੂਤ ਹੋਣ, ਜੇਕਰ ਤੁਹਾਡੀ ਨੀਂਹ ਮਜ਼ਬੂਤ ਹੋਵੇ। ਸੋ ਇਸ ਕਰਕੇ ਜਿਹਨੇ ਤੁਹਾਡੇ ਘਰ ਦੇ ਵਿੱਚ ਆਉਣਾ ਵਾ, ਯਾਨੀ ਕਿ ਨੂੰਹ, ਉਹਦੇ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ। ਲੋੜ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਦੇਣੀ ਆ, ਅਤੇ ਪਰਵਰਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਬੱਚੇ ਦੇ ਜੰਮਣ ਤੋਂ ਵੀ ਪਹਿਲਾਂ। ਅਤੇ ਨਾਲ ਪੈਰਲਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਜਿਹੜੀ ਆਪਾਂ ਧੀ ਘਰ ਦੇ ਵਿੱਚ ਪਾਲ ਰਹੇ ਹਾਂ ਉਹਨੂੰ ਵੀ ਆਪਾਂ ਕਿੱਦਾਂ ਦੀ ਪਰਵਰਿਸ਼ ਦੇਣੀ। ਮਸਲਾ ਸਿਰਫ ਇੱਥੇ ਦਹੀਂ ਦਾ ਨਹੀਂ, ਦਹੀਂ ਤਾਂ ਸਿਰਫ ਇੱਕ ਨਾ ਮਾਤਰ, ਇੱਕ ਸਮਝਾਉਣ ਦਾ ਸ਼ਾਇਦ ਤਰੀਕਾ, ਮਸਲੇ ਤਾਂ ਕਈ ਹੋਰ ਵੀ ਵੱਡੇ ਹੋ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਕ ਵਾਰੀ ਫਿਰ ਤੋਂ ਘੁੰਮਣ ਸਾਹਿਬ ਦਾ ਧੰਨਵਾਦ। ਅਤੇ ਤੁਹਾਡੇ ਕੋਲ ਵੀ ਹੋਵੇ ਕੋਈ ਇੱਦਾਂ ਦੀ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਦੇ ਉੱਤੇ, ਅਤੇ ਜਾਂ ਫਿਰ ਸਾਨੂੰ ਤੁਸੀਂ ਵਟਸਐਪ ਦੇ ਉੱਤੇ ਸਾਂਝੇ ਕਰ ਸਕਦੇ ਹੋ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
0: ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
5: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਬੋਲ ਭਾਵੇਂ ਨਾ ਬੋਲ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
9: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
8: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
10: Yeah, dog, you're killing the game. Still cheating. Watch out.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 AM।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salome tells us.
7: Eh khabar koi nami nahi hai ki, waise bahut sare duniya de platforms ne is kisam diyan khabran lagaiyan ne. ਮੰਜਾਰੋ, ਅਜ਼ੰਪਿਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਅਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦਿਖਣ ਨੂੰ ਮਿਲਦੀਆਂ ਨੇ, ਡਾਇਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ, ਪ੍ਰੈਗਨੈਂਸੀਜ਼ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉਹ ਤੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖ਼ਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖ਼ਬਰ। ਇਹ ਖ਼ਬਰ ਆਈ, ਅਖ਼ਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖ਼ਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਜ਼ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਜ਼? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵੰਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ, ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ? ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੁਲਿਨ ਰਿਲੀਜ਼ ਕਰਦਾ। ਹੁਣ ਉਹ ਇਨਸੁਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ, ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ, ਅਤੇ ਫਿਰ ਕਿਉਂਕਿ ਜਿਵੇਂ ਜਿਵੇਂ ਤੁਸੀਂ ਖਾਈ ਜਾਂਦੇ ਹੋ, ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ, ਅੱਜ ਤਾਂ ਰੱਜ ਆ ਗਿਆ, ਅੱਜ ਤਾਂ ਨੁੱਕੋ ਨੱਕ ਖਾ ਲਿਆ, ਤਾਂ ਗਲੇ ਤੱਕ ਆਇਆ ਪਿਆ। ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ, ਅਤੇ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ, ਗਲੇ ਤੱਕ ਆਇਆ ਹੋਇਆ, ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ। ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ, ਦੂਸਰਾ ਇੱਕ ਇਨਸੁਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ, ਤਾਂ ਕਿ ਉਹ ਇਨਸੁਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ। ਹੁਣ ਇਹ ਡਰੱਗਸ ਕੀ ਨੇ? GLP-1 ਡਰੱਗਸ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ। ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਪਹਿਲੀ, ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ, ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ, ਚਾਹੇ ਥੋੜ੍ਹਾ ਖਾਧਾ ਸੀ ਜਾਂ ਜਿੰਨਾ ਮਰਜ਼ੀ ਖਾਧਾ ਸੀ, ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ। ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ, ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ, ਡਾਈਜੈਸਟ ਨਹੀਂ ਹੁੰਦਾ ਹੈਗਾ। ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਕਿ ਇਨਫ ਫੂਡ, ਹੋਰ ਨਹੀਂ ਖਾਣਾ ਹੈਗਾ, ਭੁੱਖ ਨਹੀਂ ਲੱਗ ਰਹੀ ਹੈਗੀ, ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ। ਹੁਣ ਡਾਕਟਰਜ਼ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ, ਜੇ ਇਹ ਮੈਡੀਕੇਸ਼ਨ ਦੇ ਕੁਝ ਖਤਰੇ ਹੈਗੇ ਨੇ, ਤਾਂ ਇਹਦਾ ਜਵਾਬ ਹੈ ਨਹੀਂ। ਇਨਫੈਕਟ ਡਾਕਟਰਜ਼ ਰੈਕਮੈਂਡ ਕਰ ਰਹੇ ਨੇ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ, GLP-1 ਮੈਡੀਕੇਸ਼ਨਸ ਜਿਵੇਂ ਓਜ਼ੰਪਿਕ, ਮੁੰਜਾਰੋ, ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ, ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ। ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ? ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ? ਨਹੀਂ, ਸਿੱਧਾ ਜਿਹਾ ਜਵਾਬ ਹੈ ਨਹੀਂ। ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ, ਮੁੰਜਾਰੋ, ਇਹ ਟਾਈਪ 2 ਡਾਇਬੀਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ, ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ। 6ਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਜ਼ ਮੈਡੀਸਨਸ ਹਾਰਮਫੁਲ? ਇਨ ਅ ਵੇ ਯੈਸ, ਫੋਰ ਡਾਇਬੀਟੀਜ਼ ਮੇ ਬੀ ਨੋ, ਬਟ ਫੋਰ ਵੇਟ ਲੋਸ ਯੈਸ। ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ, ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ, ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ, ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ, ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ। ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ, ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ, ਜਿਵੇਂ ਐਬਲੀਗਲੂਟਾਈਡ ਹੈ, ਬੇਸਿਕਲੀ ਇਹ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ, GlaxoSmithKline GSK, ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀਗਲੂਟਾਈਡ, ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ। ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ, ਜਿਵੇਂ ਟ੍ਰਿਜ਼ਪਟਾਈਡ ਹੈ, ਟ੍ਰਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ। ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ, ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ। ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ, ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ, ਇਹ ਹੋ ਕੀ ਰਿਹਾ ਹੈਗਾ। ਇਹ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਜ਼ੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ, ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ, ਟੀਕੇ ਹੁੰਦੇ ਨੇ ਬੇਸਿਕਲੀ, ਇਹ ਤੁਸੀਂ ਆਪ ਹੀ ਲੈ ਲੈਂਦੇ ਹੋ, ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ, ਇਹ ਜਿੰਨੇ ਵੀ ਹੈਗੇ ਨੇ, ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ, ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ, ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ। ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ, ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ। ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ, ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ, ਬਟ ਮੁੰਜਾਰੋ ਡੈਫੀਨੇਟਲੀ ਨੋਟ, ਇਟਸ ਨੋਟ ਵੇਟ ਲੂਜ਼ ਜੈਬ। ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ, ਪੱਟ ਦੇ ਉੱਤੇ, ਬਾਂਹ ਦੇ ਉੱਤੇ, ਅਤੇ ਭਾਰ ਘਟਾ ਲਓ, ਇਹ ਉਹਦੇ ਲਈ ਤਾਂ ਹੈ ਹੀ ਨਹੀਂ। ਇਹ ਤਾਂ T2D ਦੇ ਲਈ ਹੈ, T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ, ਉਹਦੇ ਲਈ ਸੀਗਾ ਇਹ। ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ। ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ। ਅੱਛਾ, ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਹੈ ਕਿ ਐਡ ਹੋ ਜਾਂਦੀ ਹੈ, ਕਿਹਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ, ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ ਜੀ ਪੀ ਨੇ ਰੈਫਰ ਕੀਤੀ ਹੈ, ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਜੀ ਪੀਜ਼ ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ, ਅਚਾਨਕ ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟੀਜ਼ ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੁੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਅਜ਼ੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਹੀ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ। ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ। ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੀਏਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਖ ਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ, ਤੁਹਾਡੀ ਡਾਇਜੈਸ਼ਨ ਨੂੰ ਸਲੋਅ ਕਰਦਾ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਤਾਂ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਉਹ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ, ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ, ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨਸ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। ਨੰਬਰ 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਇਹ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਹੈ ਉਹ ਇਹਦੇ 'ਤੇ ਸਾਹਮਣੇ ਆਈ ਸੀਗੀ। ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਹੈ ਉਹ ਇੱਕ ਏਜ ਰਿਲੇਟਿਡ ਡੀਜਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ। ਇਹ ਬੇਸਿਕਲੀ ਏਜ ਰਿਲੇਟਡ ਡੀਜਨਰੇਸ਼ਨ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ ਹੌਲੀ ਹੌਲੀ, ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਜਾਂਦੇ ਨੇ। ਤੁਸੀਂ 40 ਸਾਲ ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ। ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ, ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸਿਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ, ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ, ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ, ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੇਟਿਵ। ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ GLP-1 ਮੈਡੀਕੇਸ਼ਨ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ, ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ। ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਹਾਂ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੇ ਟਾਈਮ ਦੀ ਲੈ ਰਹੇ ਹੋ, ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਇਹਦੇ ਹੋਰ ਕਾਰਨ ਸੀਗੇ। ਪਰ ਐਨੀਵੇਜ਼, ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੌਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ। ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਓ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ, ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ, ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ, ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ। ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ। UK ਦੇ ਵਿੱਚ UK ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ, ਆ ਹੁਣ ਕਦੀ ਉਹ ਖਬਰ ਹੈ, ਉਹ ਕਹਿ ਰਹੇ ਨੇ ਕਿ UK ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ, ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ, ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ। ਹੋ ਕੀ ਰਿਹਾ, ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ, ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ, ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ ਸਾਰੇ, ਵਿਕਸਿਤ ਮੁਲਕ ਨੇ ਅਤੇ ਚੀਜ਼ਾਂ ਆਸਾਨ ਹੈਗੀਆਂ ਨੇ, ਆਸਾਨ ਹੈਗੀਆਂ ਨੇ, ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ, ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ, KFC ਹੈਗਾ, ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ, ਪੋਟੋ ਹੈਗੇ ਨੇ, ਰੈੱਡ ਰੂਸਟਰ ਹੈਗਾ, ਡੋਮੀਨੋਜ਼ ਹੈ, ਪੀਜ਼ਾ ਹਟ ਹੈ, ਇਹ ਸਾਰੇ ਮੁੱਕ ਜਾਂਦੇ ਨੇ, ਤਾਂ ਹੋਰ ਇਹਦੇ ਤੋਂ ਗਾਂ ਗਾਂ ਸਟਾਰਬਕਸ ਹੈ, ਗਲੋਰੀਆ, ਮਤਲਬ ਐਂਡਲੈਸ ਲਿਸਟ, ਹਰ ਗਲੀ ਮੁਹੱਲੇ ਦੇ ਵਿੱਚ, ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ। ਪਹਿਲਾਂ ਮੋਟਾਪੇ ਹੁੰਦਾ, ਪਹਿਲਾਂ ਉਹ ਸਟੇਜਿਸ ਨੇ, ਪਹਿਲਾਂ ਮੋਟਾਪਾ ਹੁੰਦਾ, ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ, ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ, ਘੇਰਾ ਵਧਣ ਲੱਗ ਜਾਂਦਾ, ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ, ਮਾਸ ਲਟਕਣ ਲੱਗ ਜਾਂਦਾ, ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ, ਬਲੱਡ ਟੈਸਟ ਕਰਵਾਉਂਦੇ ਹਾਂ, GP ਕਹਿੰਦਾ ਕਿ ਯਾਰ ਤੂੰ ਤਾਂ ਐਜ 'ਤੇ ਹੈਗੇ ਹੋ, ਤੁਸੀਂ ਐਜ 'ਤੇ ਹੈਗੇ ਹੋ, ਡਾਇਬਟੀਜ਼ ਨਾ ਹੋ ਜਾਓ, ਹਿਸਟਰੀ ਹੈਗੀ ਹੈ, ਹੈਗੀ ਹੈ ਜੀ, ਜ਼ਿਆਦਾਤਰ ਦੀ ਹੁੰਦੀ ਉਹ ਹੈ, ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਰਹਿ ਚੁੱਕੇ ਹੈਗੇ ਨੇ, ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ। ਕਿਹੜੀ ਲੈਣੀ ਹੈ? ਅਜ਼ੰਪਿਕ ਇੰਨੇ ਦੀ ਹੈ, ਮੰਜਾਰੋ ਇੰਨੇ ਦੀ ਹੈ, ਵੀਗੋਵੀ ਇੰਨੇ ਦੀ ਹੈ, ਰੈਬਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ। ਤੁਸੀਂ ਦੇਖੋ ਕਿਹੜੀ ਲੈਣੀ ਹੈ, ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ, ਤੁਸੀਂ ਆਪਣੀ ਪਸੰਦੀ ਦਾ ਦਵਾਈ, ਇਹਦਾ ਕੀ ਕਰਨਾ? ਡਾਕਟਰ ਕਹਿੰਦਾ ਜੀ ਇੱਥੇ ਬਸ ਆਪ ਚੈੱਕ ਕਰਕੇ ਇੱਕ ਟੀਕਾ ਮਾਰ ਲਿਓ, ਠੀਕ ਹੋ ਜਾਣੀ ਹੈ। ਠੀਕ ਹੈ, 6 ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ, $450-500 ਦੀ ਦਵਾਈ ਹੈਗੀ ਹੈ, ਵਰਤੀ ਚੱਲੋ ਮਹੀਨਾ, 6 ਮਹੀਨੇ ਵਰਤੋ, ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ। ਅੱਛਾ ਜੀ ਐਕਸਰਸਾਈਜ਼? ਨਹੀਂ ਨਹੀਂ, ਐਕਸਰਸਾਈਜ਼ ਕੀ ਕਰਨੀ ਹੈ, ਕਰੀ ਚੱਲੋ, ਕਰੋਗੇ ਵਧੀਆ ਗੱਲ ਹੈਗੀ ਹੈ। ਅੱਛਾ ਜੀ ਡਾਇਟ? ਡਾਇਟ ਦੀ ਟੈਨਸ਼ਨ ਇਹ ਨਾ ਲਓ, ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ, ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ, ਦੇਖਿਓ ਤੁਸੀਂ, ਦੇਖਿਓ ਤਾਂ ਸਹੀ, ਚਮਤਕਾਰ, ਬਾਬਾ ਜੀ ਕੀ ਬੂਟੀ, ਆਹ ਮਾਰੀ ਚਿੜਕੀ 'ਤੇ ਹੋ ਗਿਆ ਕੰਮ ਹੱਲ। ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ, ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ, ਬੰਦੇ ਜਿਹੜੇ ਮੋਟੇ ਹੋ ਗਏ, ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ, ਮਿਡ ਏਜ ਦੇ ਵਿੱਚ ਆ ਗਏ, ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ, ਜਵਾਕ ਪੈਦਾ ਕਰਨਾ ਅਤੇ ਪਹਿਲਾਂ ਵਜ਼ਨ ਘਟਾ ਲਓ, GP ਦਾ ਇਹੀ ਸੁਜੈਸਟ ਕਰ ਰਿਹਾ। ਡਾਕਟਰ ਸਾਹਿਬ ਕੀ ਕਰੀਏ ਫਿਰ? ਮੈਡੀਸਨ ਲਓ। ਕਿਹੜੀਆਂ ਲਈਏ? GLP-1 ਮੈਡੀਸਨ ਲਓ, ਓਜ਼ੰਪਿਕ ਲੈ ਲਓ, ਮੰਜਾਰੋ ਲੈ ਲਓ, ਵਜ਼ਨ ਘਟਾ ਲਿਓ, ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ। ਲੂਪ 'ਚ ਫਸ ਗਏ ਹੋ ਤੁਸੀਂ, ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ। ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ, ਇਹ ਬੜਾ ਇੱਕ ਇੰਟਰਸਟਿੰਗ ਤਰੀਕਾ। ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ, ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ। ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ, ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ, ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ, ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ, ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ, ਡੈਨਿਸ਼ ਕੰਪਨੀ ਹੈ, ਇੱਕ ਡੈਨਮਾਰਕ ਦੀ ਕੰਪਨੀ ਹੈ, ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ। ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ, ਮੰਜਾਰੋ ਬਣਾਉਂਦੀ ਹੈ। ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ, ਅਤੇ ਮੰਜਾਰੋ ਜਾਂ ਓਜ਼ੰਪਿਕ, ਇਹ ਦੋ ਦਵਾਈਆਂ ਚੱਲਦੀਆਂ ਨੇ, ਤੁਸੀਂ ਜਿਹੜੇ ਮਰਜ਼ੀ GP ਦੇ ਕੋਲ ਜਾ ਕੇ ਚਲੇ ਜਾਓ। ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ, ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ, ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ, ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ, ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਓਜ਼ੰਪਿਕ, ਵੀਗੋਵੀ, ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,200-1,300 ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗ ਗਏ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੀ ਸਰੀਰ ਦੇ ਉੱਤੇ ਕੰਮ ਕਰਦੀ ਹੈ ਉੱਦਾਂ ਹੀ ਇਹ ਕਰਦੀ ਹੈਗੀ ਹੈ। ਅਤੇ ਫਿਰ ਕਿਹੜੀ ਲਈ ਹੈ ਜੀ? ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ? ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਓਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ ਉੱਥੇ। ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸੈਲੀਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸੈਲੀਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਲਈ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ। ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਭ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਪਰਾ ਸ਼ੋਅ ਜਿਹੜਾ, ਓਪਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਉਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੂਮੈਨ ਟੈਨਿਸ ਦੀ, ਸੈਰੇਨਾ ਵਿਲੀਅਮਸ। ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ, ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸੈਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ, ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ। ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ। ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ, ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਅਤੇ ਆਸਟ੍ਰੇਲੀਆ ਦੀ ਹੈ, ਕਿੰਨੀ ਮੋਟੀ ਹੁੰਦੀ ਸੀਗੀ। 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ ਐਕਸ, ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ, ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ, ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਹੈ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ, ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ, ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ। ਹੁਣ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ। ਆਸਟ੍ਰੇਲੀਆ 'ਚ ਤਾਂ TGA ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। TGA ਨੇ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਕਹੀ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾ ਤੀ, ਕਿਸੇ ਨੇ ਐਕਸ 'ਤੇ ਪੋਸਟ ਪਾ ਤੀ, ਉਹ ਚੱਲ ਰਹੀ, ਉਹ ਵੀ ਕਰੀ ਆ। TGA ਨੇ ਤਾਂ ਆਪਣੀ ਤਰਫ ਤੋਂ ਕਹਿ ਤਾ ਸੀਗਾ ਕਿ ਆਉਣ ਦਿਉ, ਦਵਾਈ ਤਾਂ ਆਉਣ ਦਿਉ ਬਾਜ਼ਾਰ 'ਚ, ਟਾਈਪ 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋ ਵੀ ਜਿਹੜੀ ਉਹ ਡੈਫੀਨੇਟਲੀ ਸਕੈਜੂਅਲ 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ। ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ, ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦਿੱਤੀ ਹੈ, ਇੱਕ ਖੁੱਲ੍ਹਾ ਦਰਵਾਜ਼ਾ ਦਿੱਤਾ। ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ ਟਾਈਪ 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੂਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਲੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਹੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ, ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਹੈ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਰ ਨੋਰਡਿਸਕ ਬਣਾਉਂਦੀ ਹੈ ਔਰ ਉਹਦਾ ਨਾਮ ਓਜ਼ੈਂਪਿਕ ਹੈਗਾ ਔਰ ਉਹਦੀ ਕੈਟਾਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਔਫ ਲੈ, ਇਹ ਮਤਲਬ ਕਿਸ ਕਿਸਮ ਦੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ, ਐਫ ਡੀ ਏ ਦੇ ਵੀ ਕੰਟਰੋਲ ਕਰਨ ਦੇ। ਫਿਰ ਵੀ ਗੋਵੀ ਨੂੰ ਤਾਂ ਐਫ ਡੀ ਏ ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ, ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ, ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਜ਼ੈਂਪਿਕ ਨੂੰ, ਜ਼ਿਆਦਾਤਰ ਈਯੂ ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ, ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਓ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਓ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ, ਫਾਰਮੇਸੀ ਕਹਿ ਰਹੀ ਹੈ, ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ, ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ 15 ਦਿਨਾਂ ਬਾਅਦ ਫਾਰਮੇਸੀ, ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਹਾਂ, ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ, ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ, ਐਮ ਐਚ ਆਰ ਏ ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, ਐਮ ਐਚ ਆਰ ਏ ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਇਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਇਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਆ ਉੱਥੇ ਦੀ, ਜੀ ਪੀ ਐਚ ਈ ਸੀ ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਵਾਲਾ ਹੀ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਔਫ ਲੈਵਲ ਵੇਚ ਲਓ ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ, ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਜ਼ੈਂਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ, ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ, ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ। ਓਜ਼ੈਂਪਿਕ ਨੋਵੋ ਨੋਰਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ। ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ, ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਹਨਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ, ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਰਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲਲੀਲੀ, ਨੋਵੋ ਨੋਰਡਿਸਕ ਅਤੇ ਐਲਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ, ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ, ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲਲੀਲੀ ਦੀਆਂ ਦੋ ਦਵਾਈਆਂ ਨੇ, ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ, ਨਹੀਂ ਜ਼ੈਪਬਾਉਂਡ ਹੈ, ਸੇਮ ਐਦਾਂ ਹੀ ਨੋਵੋ ਨੋਰਡਿਸਕ ਦੀਆਂ ਦੋ ਦਵਾਈਆਂ ਨੇ ਓਜ਼ੰਪਿਕ ਤੇ ਵੀਗੋ ਵੀ ਓਜ਼ੰਪਿਕ ਜ਼ਿਆਦਾ ਪਾਪੂਲਰ ਹੈ ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ ਨਹੀਂ ਟਾਈਪ ਟੂ ਡਾਇਬਟੀਜ਼ ਵਾਲੀ ਹੈ ਵੀਗੋ ਵੀ ਅਤੇ ਜ਼ੈਪਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ ਇਹਦਾ ਕੋਈ ਵੀ ਡੇਟਾ ਪਬਲਿਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲ ਲੀਲੀ ਨੇ ਕਿੰਨੀ ਕਮਾਈ ਕੀਤੀ ਹੈ ਨੋਵੋ ਨੋਰਡਿਸਕ ਨੇ ਕਿੰਨੀ ਕਮਾਈ ਕੀਤੀ ਹੈ ਕੋਈ ਡੇਟਾ ਨਹੀਂ ਹੈਗਾ ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ ਜਿਹੜੀ ਨੋਵੋ ਨੋਰਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਟਰ ਹੈ ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70,000-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 ਬਿਲੀਅਨ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 ਬਿਲੀਅਨ ਦੀ ਹੈ ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ ਡੈਨਮਾਰਕ ਇਜ਼ ਐਕਚੁਅਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ ਆਹ 2 ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ ਉਹਦੇ 'ਚ ਸਿਡਨੀ ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ ਕੋਪਨਹੈਗਨ ਇਸ ਕੰਟਰੀ ਦੀ ਕੈਪੀਟਲ ਸਿਟੀ ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ 14% ਇੰਡਸਟਰੀ 'ਚੋਂ ਆਉਂਦਾ 7% ਕੰਸਟਰਕਸ਼ਨ 'ਚੋਂ ਆਉਂਦਾ 1.5% ਐਗਰੀਕਲਚਰ 'ਚੋਂ ਆਉਂਦਾ ਅਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ ਹਾਂ ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ 14-15 'ਚ ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ $541 ਬਿਲੀਅਨ ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ ਨੋਵੋ ਨੋਰਡਿਸਕ ਦੀ ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ 1-2 ਕੰਟਰੀਜ਼ ਨੂੰ ਛੱਡ ਦਿਉ ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ $1 ਟ੍ਰਿਲੀਅਨ $1 ਟ੍ਰਿਲੀਅਨ ਤੋਂ ਉੱਪਰ ਥੱਲੇ ਨਹੀਂ ਹੈਗੀ ਉੱਪਰ ਹੈ ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਉਹਦੇ ਨਾਲ ਨੁਕਸਾਨ ਕੀ ਹੋਏਗਾ ਉਹਦੇ ਨਾਲ ਨੁਕਸਾਨ ਆਹ ਹੋਣਗੇ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ UNSW ਸਿਡਨੀ ਇਹਨਾਂ ਨੇ ਇੱਕ ਰਿਸਰਚ ਕੀਤੀ ਹੈ ਇਹ ਕਹਿੰਦੇ 2020 ਦੇ ਵਿੱਚ 58,000 ਲੋਕ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੇ ਸੀ 2020 ਤੋਂ ਬਾਅਦ ਕੋਵਿਡ ਆਇਆ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਬੈਠ ਕੇ ਮੋਟੇ ਹੋਏ ਖਾ ਕੇ ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮਹਿਤਾ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮਹਿਤਾ ਜੀ ਮੁੰਜਾ ਰੋ ਲੈ ਰਿਹਾ ਸੀ, ਮੈਂ ਜ਼ੈਪ ਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 5,00,000 ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਹੈ। ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ, ਲਗਭਗ ਔਫ ਮਤਲਬ ਡੇਟਾ ਰਲਾ ਕੇ, ਜੇ ਡੇਟਾ ਨੂੰ ਜਿਹੜਾ ਕਿ ਸਰਕਾਰ ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ, ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 ਮਿਲੀਅਨ ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ। ਇੱਥੇ ਦੇ ਕੁੱਲ ਆਬਾਦੀ ਦਾ 1 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਓਲੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ, ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 ਮਿਲੀਅਨ AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ AI ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਦੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ।

ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ, ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਓਲੰਪਿਕ ਮੰਜਾਰੋ ਵਿਕ ਰਹੀਆਂ ਨੇ। 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ AI ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ ਐਲ ਲਿਲੀ, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ, ਔਰ ਇਹ ਗੱਲ ਨੂੰ ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ ਇਹ। ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ, ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ, ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ, ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ, ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 ਨਿਊਜ਼ ਨੇ ਜਾਂ ਮੈਂ 9 ਨਿਊਜ਼, ਮੇਰੇ ਹੁਣ ਆਜ਼ਾਦ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ 'ਚ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ, ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ, ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ। ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਦੋ ਕੁ ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ, ਨੈੱਟਫਲਿਕਸ ਦੇ ਉੱਤੇ ਇੱਕ ਡਾਕੂਮੈਂਟਰੀ ਆਉਣ ਲੱਗੀ ਹੈ, 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ, ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ, ਅ ਰੈਕਨਿੰਗ ਫੋਰ ਬੋਇੰਗ। ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307, ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ, ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ, ਹੋਪਫੁਲੀ ਓਲੰਪਿਕ ਮੰਜਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜ਼ਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ। ਅਸੀਂ ਨਹੀਂ ਕਹਿ ਰਹੇ ਕਿ ਓਲੰਪਿਕ ਮੰਜਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ, ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ, ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ। ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ, ਇੱਕ ਬ੍ਰੋਡਰ ਜਾਂਚ ਦਾ ਵਿਸ਼ਾ ਹੈ। ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬ੍ਰੋਡਨ ਅਪ ਕਰਨਾ ਹੈ। ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ। ਇਟਸ ਆਲ ਰਾਈਟ, ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ, ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ, ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ। ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ

ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ, ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ, ਚੰਗਾ ਲੱਗਿਆ ਮਾੜਾ ਲੱਗਿਆ, ਉਹ 'ਚ ਕੰਸਟਰਕਟਿਵ ਫੀਡਬੈਕ, ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਉਣੀ ਹੁੰਦੀ ਹੈ। ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ, ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ। ਅਸਲ ਦੇ ਵਿੱਚ $63 ਲੱਖ ਕਹਿ ਗਏ, ਉਹ $63 ਲੱਖ ਦਾ ਸੋਨਾ ਸੀਗਾ, ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ। ਸੋ ਥੈਂਕਸ ਫਾਰ ਦੈਟ ਕਰੈਕਸ਼ਨ, ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ। ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ ਇੱਕ ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ, ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ, ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ, ਮੋਦੀ ਜੀ ਨਹੀਂ ਹੈਗਾ ਮੈਂ। ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ, ਉਹ ਤੋਂ ਬਾਅਦ ਕੁਛ ਇੱਕ ਚੁਨਿੰਦਾ ਨੋਟਸ ਲਿਖ ਲਈਦੇ ਨੇ ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ, ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ, ਇੱਥੇ ਦਿਮਾਗ ਦੇ ਵਿੱਚ, ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ, ਓਪਨ AI 'ਚੋਂ ਨਹੀਂ ਨਿਕਲਦਾ ਹੈਗਾ। ਦਿਓ ਇਜਾਜ਼ਤਾਂ ਜੀ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: imagination is now the ultimate power in the universe.
1: Radio Haji 16748.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 029063 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ, ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ఉద్దేశం రేడియో అది అయితే

0: ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ
5: ਰੇਡੀਓ ਹਾਂਜੀ
6: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਊਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸ਼ਿਕਾਰੀ ਸ਼ਿਕਾਰ ਦੇ ਉੱਤੇ ਨਿਕਲੇ। ਅੱਜ ਉਹਨਾਂ ਦੇ ਕੁਛ ਹੱਥ ਨਹੀਂ ਲੱਗਿਆ, ਹੌਲੀ ਹੌਲੀ ਦਿਨ ਢਲਣ ਲੱਗਾ। ਇੱਕ ਸ਼ਿਕਾਰੀ ਨੇ ਸਲਾਹ ਦਿੱਤੀ, ਜਾਨਵਰ ਅਕਸਰ ਹੀ ਪਾਣੀ ਵੱਲ ਨੂੰ ਜਾਂਦੇ ਨੇ, ਸ਼ਾਮ ਦਾ ਸਮਾਂ ਹੋਵੇ ਨਾ ਆਪਾਂ ਨਦੀ ਵੱਲ ਨੂੰ ਨਿਕਲੀਏ, ਨਦੀ ਦੇ ਕਿਨਾਰੇ ਸਾਨੂੰ ਜ਼ਰੂਰ ਕੁਛ ਮਿਲ ਜੂਗਾ। ਦੋਵਾਂ ਨੇ ਨਦੀ ਵੱਲ ਨੂੰ ਚਾਲੇ ਪਾਏ। ਨਦੀ ਦੇ ਕਿਨਾਰੇ ਪਹੁੰਚ ਕੇ ਹਾਲੇ ਕੁਝ ਦੇਖਿਆ ਨਹੀਂ ਜਾਨਵਰ, ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ। ਇੱਧਰ ਉੱਧਰ ਨਿਗਾਹ ਘੁਮਾਉਂਦਿਆਂ ਇੱਕ ਸ਼ਿਕਾਰੀ ਨੇ ਦੂਜੇ ਨੂੰ ਕਿਹਾ, ਓਏ ਉਹ ਵੇਖ ਇਸ ਵੇਲੇ ਨਦੀ ਦੇ ਕਿਨਾਰੇ ਕਿਹੜੇ ਦੋ ਲੋਕ ਬੈਠੇ ਆ। ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਧਿਆਨ ਮਾਰਿਆ, ਦੂਸਰਾ ਗੋਹ ਦੇ ਨਾਲ ਵੇਖ ਕੇ ਕਹਿਣ ਲੱਗਾ, ਹਾਂ ਬੈਠਾ ਤੇ ਹੈ ਪਰ ਇੱਕ ਆਦਮੀ ਆ, ਦੋ ਨਹੀਂ। ਦੂਸਰੇ ਨੇ ਫਿਰ ਦੁਬਾਰਾ ਮੱਥੇ ਤੇ ਆਪਣੇ ਹੱਥ ਟਿਕਾਇਆ, ਫੋਕਸ ਬਣਾਇਆ ਤੇ ਫਿਰ ਕਹਿਣ ਲੱਗਾ, ਨਹੀਂ ਧਿਆਨ ਦੇ ਨਾਲ ਵੇਖ, ਗੌ ਦੇ ਨਾਲ ਵੇਖ, ਦੋ ਆਦਮੀ ਬੈਠੇ ਨੇ। ਪਹਿਲੇ ਨੇ ਫਿਰ ਯਤਨ ਕੀਤਾ, ਨਹੀਂ ਇੱਕ ਹੀ ਆਦਮੀ ਆ। ਉਹ ਵੇਖ ਨਦੀ ਦੇ ਵਿੱਚ, ਪਾਣੀ ਦੇ ਵਿੱਚ ਉਹਦਾ ਪਰਛਾਵਾਂ ਜਿਹਾ ਵੀ ਪੈਂਦਾ। ਹਾਂ ਪਰ ਪਰਛਾਵੇਂ ਵੀ ਦੋ ਪੈਂਦੇ ਨੇ ਤੇ ਬੰਦੇ ਵੀ ਦੋ ਨੇ, ਸ਼ਾਇਦ ਉਹ ਭੁੱਲ ਗਏ ਸੀ ਕਿ ਹੁਣ ਉਹ ਕਿਹੜੇ ਕੰਮ ਆਏ। ਗੱਲ ਭਾਵੇਂ ਨਿੱਕੀ ਜਿਹੀ ਹੋਵੇ ਤੇ ਭਾਵੇਂ ਵੱਡੀ, ਜਦੋਂ ਸਾਨੂੰ ਕੋਈ ਝੂਠਾ ਕਰਾਰ ਦੇਣ ਲੱਗਦਾ ਤਾਂ ਸਾਨੂੰ ਪਸੰਦ ਨਹੀਂ ਆਉਂਦਾ, ਹਾਲਾਂਕਿ ਗੱਲ ਕੋਈ ਬਹੁਤੀ ਖਾਸ ਨਹੀਂ ਹੁੰਦੀ, ਪਰ ਫਿਰ ਵੀ ਜੋ ਅਸੀਂ ਵੇਖ ਰਹੇ ਹਾਂ, ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਜੋ ਸਾਡਾ ਮਨ ਕਹਿੰਦਾ, ਜੋ ਸਾਡੀ ਬੁੱਧੀ ਕਹਿੰਦੀ ਆ, ਜੋ ਸਾਡਾ ਗਿਆਨ ਕਹਿੰਦਾ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਉਹ ਮੰਨਣ। ਦੋਵਾਂ ਦੀ ਇੱਕ ਦੂਸਰੇ ਦੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ, ਬਾਕੀ ਸਾਰਾ ਕੁਝ ਛੱਡ ਛਡਾ ਕੇ ਹੁਣ ਇਸੇ ਚੀਜ਼ ਦੇ ਉੱਤੇ ਬਹਿਸ ਚੱਲ ਰਹੀ ਹੈ। ਥੋੜ੍ਹਾ ਕੋਲੋਂ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਬਹਿਸ ਉੱਥੇ ਦੀ ਉੱਥੇ ਰਹੀ। ਇੱਕ ਜਣਾ ਕਵੇ ਇੱਕ ਆ, ਦੂਸਰਾ ਕਵੇ ਦੋ ਨੇ, ਆਪਣੇ ਵਾਲੀ ਥਾਂ ਦੇ ਉੱਤੇ ਆਵਾਜ਼ ਮਾਰੇ, ਇੱਥੋਂ ਵੇਖ, ਉੱਚਾ ਹੋ ਕੇ ਵੇਖ, ਨੀਵਾਂ ਹੋ ਕੇ ਵੇਖ, ਪਰ ਸਮੱਸਿਆ ਉੱਥੇ ਦੀ ਉੱਥੇ, ਬੰਦੇ ਇੱਕ ਨੇ ਕਿ ਦੋ ਨੇ। ਤੋਂ ਉਹਨੇ ਹੋੜ ਲਾ ਕੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਸਮੱਸਿਆ ਉੱਥੇ ਦੀ ਉੱਥੇ। ਕਹਿੰਦੇ ਨੇ ਕਿ ਅਕਸਰ ਹੀ ਜਦੋਂ ਬਹਿਸ ਨਾ ਨਿਬੜਦੀ ਜਾਵੇ, ਤੁਸੀਂ ਕਾਲੀ ਦੇ ਵਿੱਚ ਹੋ, ਦਿਨ ਢਲ ਰਿਹਾ ਹੋਵੇ, ਤੁਸੀਂ ਹੋਰ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ, ਤਾਂ ਫਿਰ ਤੁਸੀਂ ਵੇਖਦੇ ਹੋ ਕਿ ਕਈ ਵਾਰੀ ਦੋਵਾਂ ਦੇ ਵਿੱਚੋਂ ਇੱਕ ਗੱਲ ਨਿਬੇੜਨ ਦੀ ਵੀ ਕੋਸ਼ਿਸ਼ ਕਰਦਾ। ਇੱਕ ਨੇ ਥੋੜ੍ਹੀ ਜਿਹੀ ਜ਼ਬਾਨ ਨੱਪ ਲਈ, ਅਤੇ ਵੈਸੇ ਵੀ ਜਦੋਂ ਦੋ ਜਣਿਆਂ 'ਚ ਬਹਿਸ ਹੁੰਦੀ ਹੈ ਅਤੇ ਇੱਕ ਜਣੇ ਨੂੰ ਅਕਸਰ ਹੀ ਆਦਤ ਹੁੰਦੀ ਹੈ, ਉਹ ਥੋੜ੍ਹਾ ਜਿਹਾ ਉੱਚੀ ਬੋਲ ਕੇ ਆਪਣੇ ਆਪ ਨੂੰ ਹੋਰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਿਹਨੂੰ ਇੱਕ ਦਿਖ ਰਿਹਾ ਸੀ ਨਾ, ਉਹਨੇ ਦੋ ਦਿਖਣ ਵਾਲੇ ਨੂੰ ਨੱਪ ਲਿਆ। ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ, ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ। ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ, ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ, ਅਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ। ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ ਕਿ ਦੋ ਵਿਅਕਤੀ ਸੀ ਕੌਣ, ਇਹ ਕਿਹੜੀ ਚੀਜ਼ ਤੋਂ ਬਹਿਸ ਚੱਲ ਰਹੀ ਹੈ। ਅਸਲ 'ਚ ਕਹਾਣੀ ਇਹ ਸੀ ਕਿ ਦੋ ਬੰਦੇ ਜਿਹੜੇ ਬੈਠੇ ਸੀ, ਇੱਕ ਸੀ ਭਲਾ ਅਤੇ ਇੱਕ ਸੀ ਬੁਰਾ। ਇਹ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ। ਕਹਿੰਦੇ ਨੇ ਕਿ ਸਾਡੇ ਅੰਦਰ ਹੀ ਨੇਕੀ ਅਤੇ ਬਦੀ ਬੈਠੀ ਹੈ। ਇੱਕ ਸ਼ਿਕਾਰੀ ਨੂੰ ਭਲਾ ਵੀ ਨਜ਼ਰ ਆਉਂਦਾ ਸੀ ਅਤੇ ਨਾਲ ਬੁਰਾ ਵੀ ਨਜ਼ਰ ਆ ਰਿਹਾ ਹੈ, ਪਰ ਇੱਕ ਨੂੰ ਨਜ਼ਰ ਆਉਂਦਾ ਸੀ ਸਿਰਫ ਬੁਰਾ, ਉਹਦਾ ਅੰਦਰ ਭਲਾ ਨਹੀਂ ਸੀ ਵੇਖਣਾ ਚਾਹੁੰਦਾ ਸੀ। ਦੋਵੇਂ ਸੱਚੇ, ਦੋਵਾਂ ਦੀ ਗੱਲ ਦੇ ਵਿੱਚ ਅਸਰ ਸੀ, ਪਰ ਤੁਹਾਡੇ ਅੰਦਰ ਦੀ ਅਵਸਥਾ ਤੁਹਾਨੂੰ ਬਾਹਰੋਂ ਜੋ ਅੱਖਾਂ ਦਿੰਦੀ ਹੈ ਜਾਂ ਇੱਕ ਅਕਸ ਦਿੰਦੀ ਹੈ ਤੁਸੀਂ ਉਹੀ ਵੇਖਦੇ ਹੋ। ਬੰਦਾ ਉਹੀ ਹੁੰਦਾ, ਕਿਸੇ ਨੂੰ ਉਹਦੇ ਵਿੱਚ ਭਲਾ ਨਜ਼ਰ ਆਉਂਦਾ, ਦੂਸਰੇ ਨੂੰ ਬੁਰਾ ਲੱਗਦਾ। ਜਦੋਂ ਆਪਾਂ ਹੌਲੀ ਹੌਲੀ ਬਹੁਤ ਜ਼ਿਆਦਾ ਬੁਰਾ ਕਰ ਬਹਿੰਦੇ ਹਾਂ ਜਾਂ ਹਮੇਸ਼ਾ ਆਪਾਂ ਬੁਰਾ ਹੀ ਕਿਸੇ ਦਾ ਸੋਚਦੇ ਹਾਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਭਲਾ ਸਿਰਫ ਆਪਣੇ ਆਪ ਦਾ ਸੋਚਦੇ ਹਾਂ, ਅਤੇ ਹੌਲੀ ਹੌਲੀ ਉਹ ਅਵਸਥਾ ਆਉਂਦੀ ਹੈ ਜਦੋਂ ਤੁਹਾਨੂੰ ਭਲਾ ਦਿਖਣੋਂ ਹੀ ਅੜ ਜਾਂਦਾ, ਤੁਹਾਨੂੰ ਚੰਗਿਆਈ ਦਿਖਣੋਂ ਹੀ ਅੜ ਜਾਂਦੀ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਝੋਲੇ ਜਿਹੇ ਪੈਂਦੇ ਆ, ਜਦੋਂ ਤੁਹਾਡਾ ਮਨ ਤੁਹਾਨੂੰ ਅੰਦਰੋਂ ਅੰਦਰ ਹੀ ਝੰਝੋੜਦਾ, ਤੁਸੀਂ ਬੁਰਾ ਕਰਨ ਲੱਗਦੇ ਹੋ, ਤੁਹਾਨੂੰ ਰੋਕਦਾ, ਤੁਹਾਨੂੰ ਦੱਸਦਾ ਹੈ ਕਿ ਤੂੰ ਗਲਤ ਕਰਨ ਲੱਗਾ, ਤੁਹਾਡੇ ਹੱਥ ਕੰਬਦੇ ਆ, ਬਾਹਰੋਂ ਕੋਈ ਤੁਹਾਨੂੰ ਕਵੇ ਨਾ ਕਵੇ, ਤੁਹਾਡਾ ਅੰਦਰ ਤੁਹਾਨੂੰ ਇੱਕ ਵਾਰੀ ਫਿਰ ਕਹਿੰਦਾ ਕਿ ਸੋਚ ਲਾ, ਸੋਚ ਲਾ ਜੋ ਤੂੰ ਕਰਨ ਲੱਗਾ ਕੀ ਉਹ ਠੀਕ ਹੈ, ਕੀ ਉਹ ਕਿਸੇ ਦੇ ਹਿੱਤ ਦੇ ਵਿੱਚ ਹੈ, ਉਹਦਾ ਬੁਰਾ ਤਾਂ ਨਹੀਂ। ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਲਗਾਤਾਰ ਹੀ ਕਿਸੇ ਦਾ ਬੁਰਾ ਕਰਨ ਲੱਗ ਪੈਂਦੇ ਹੋ, ਜਦੋਂ ਤੁਹਾਡਾ ਫਾਇਦਾ ਹਰ ਥਾਂ ਦੇ ਉੱਤੇ ਹਾਵੀ ਹੋ ਜਾਂਦਾ, ਤੁਹਾਨੂੰ ਸਿਰਫ ਆਪਣਾ ਆਪ ਨਜ਼ਰ ਆਉਂਦਾ, ਤਾਂ ਫਿਰ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਭਲਾ ਤੁਹਾਡੇ ਅੱਖੋਂ ਪਰੋਖੇ ਹੋ ਜਾਂਦਾ, ਹੁੰਦਾ ਉੱਥੇ ਹੀ ਆ, ਕਿਸੇ ਹੋਰ ਨੂੰ ਨਜ਼ਰ ਆ ਰਿਹਾ ਹੁੰਦਾ ਉਹ, ਪਰ ਤੁਹਾਨੂੰ ਦੇਖਣੋਂ ਹਟ ਜਾਂਦਾ। ਆਸ ਕਰਦੇ ਹਾਂ ਕਿ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਇਹ ਕਹਾਣੀ ਜਿਹੜੀ ਲਿਖੀ ਆ ਖਲੀਲ ਜ਼ਿਬਰਾਨ ਹੋਰਾਂ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜਾਂ ਇਹਨੂੰ ਕਹਿੰਦਿਆਂ ਕੋਈ ਗਲਤੀ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਕਿ ਅੱਜ ਦੀ ਕਹਾਣੀ ਵਿੱਚੋਂ ਆਪਾਂ ਜ਼ਰੂਰ ਵਧੀਆ ਕੁਛ ਸਿੱਖੇ ਹੋਵਾਂਗੇ ਅਤੇ ਆਪਣੇ ਅੰਦਰ ਦੇ ਭਲੇ ਨੂੰ ਆਪਾਂ ਜ਼ਰੂਰ ਜਿਉਂਦਾ ਰੱਖਾਂਗੇ, ਆਪਣੇ ਆਪ ਨੂੰ ਆਪਾਂ ਇਸ ਕਾਬਲ ਕਰਾਂਗੇ ਕਿ ਸਾਨੂੰ ਇਹ ਦੋਵੇਂ ਹੀ ਦਿਖਦੇ ਰਹਿਣ, ਅਤੇ ਜਾਂ ਫਿਰ ਜੇ ਇੱਕ ਦਿਖੇ ਤਾਂ ਸਿਰਫ ਭਲਾ ਦਿਖੇ, ਬੁਰਾ ਨਾ ਦਿਖੇ।
4: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਰੇਡੀਓ ਹਾਂਜੀ
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜਾ ਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾਂ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰੇ ਦਿਆ
1: ਅਨੁਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੁ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਨਾਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਓ ਜੋ ਲਾਵੈ ਨੇਹ, ਤਾਂ ਕੋ ਹੱਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ।
1: ਮਿਥਿਆ ਰਾਜੂ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘੱਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਧਿਆ ਕਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾ ਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੇ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਸਹਿ ਧਿਆ ਜੋ ਇੱਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਏ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਗੁਣਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌਂ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮੋ ਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਭਰਮਾਹੇ
0: ਜਿਤ ਜਿਤ ਲਾਵੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मांगे सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक अहंकार
0: कई कोट कीने बहु भांत प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेटे सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सा सा समारे नानक कोई परमेश्वर के प्यारे
1: सुखमनी सुख अमृत प्रभ नाम भगत जना के मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावे सोई होग
0: किन मैं थापू थाप नहारा अंत नहीं किछ पारा वारा
1: हुक्मे तार अतर रहावे हुक्मे उपजै हुक्म सुमावे
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रपावे मन गत पावे प्रपावे ता पाथर त्रावे
1: प्रपावे बिन सास तिराखे प्रपावे ता हर गुण पाखे
0: प्रपावे ता पथ तुधारे आप करे आपन बिचारे
1: दोहसरे आकाश स्वामी खिले विकसे अंतर जामी
0: जो पावे सो कार करावे नानक दृष्टि अवर न आवे
1: को मानक ते क्या होया वे जो तिस पावे सोई करावे
0: इसका हाथ होए ता सब किछ ले जो तिस पावे सोई करे
1: अनजानत बिख्या मैं रचै जे जानत आपन आप बचै
0: परमे भूला देह दिसतावे निमुख माहे चार कुंट फिरावे
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवे तिस तत्काल दा दस पलटावे
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवे देख बडाई
1: इसका बल नाही इस हाथ कर्म क्रम सर्व को नाथ
0: आज्ञाकारी बपरा जियो जो तिस पावे सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बहु भांत कबहू सोए रह दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवे कबहू भला भला कहावे
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावे ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस्त पतंग होए जिया अनक जोन भरमै भरमिया
0: नाना रूप जो स्वांगी दिखावे ज्यों प्रभु पावै तिवै नचावै
1: ज्यों तिस पावै सोई होए नानक दूजा अवर न कोई
0: कबहू साध संगत ए हो पावे उस स्थान ते बहर न आवे
1: अंतर होए ज्ञान प्रगास उस स्थान का नहीं विनाश
0: मन तन नाम रते करंग सदा बसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावे जन्म मरे बो जोन भरमावे
0: तन भूमगा जो करे गुमान सो मूर्ख अंधा अज्ञान
1: कर कृपा जिसके हृदय गरीबी वसावे नानक ईहा मुक्त आगे सुख पावे
0: धनवंता होए कर गुर बावे तरन समान कछ संग न जावे
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी तरम राय तिस करे खुआरी
0: गुर प्रसाद जाका मिटै बिमान सूजन नानक दर गए परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवे हर दर गए को कैसे गवे
0: आप सुखो जो भला कहावे तिसे भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते का छोए तब इसको सुख नाही कोए
1: जावे जाने मैं कुछ करता तब लग गर्व जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोक नहीं को राजा सुपन मनोत बिते सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जाव
0: करन करा ਸਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਣ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਬਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਵਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਦਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਿਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਨੈਨੋ ਪਿਵ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨੇ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆ ਕਰ सारी तारी सब सिस्टर
0: आपे आप सगल मह आप अनक जुगत राज थापो थाप
1: अविनाशी नाई किच खंड तारन धार रिहु ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सो जो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम कर मान
0: जो किच करे सो प्रभु कह रंग सदा सदा सह हर संग
1: सह सुबह होवे सो होए करने हार पछाण है सोए
0: प्रभु का किया जन मीठ लगाना जैसा सत है सा दृष्टाना
1: जिस ते उपजे तिस माहे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कह मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिया नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्व है जा सब की तिसका दिया दर्व है
0: अतसूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हों रोग नानक सोजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखाण नाव चढ़ता रह प्राणी गुर चरण लागत निस्तार है
1: ज्यो अंध का दीप प्रगास गुर दर्शन देख मन होए बिगास
0: ज्यो महाध्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसै चितार
0: जो कछ करे सोई सुखमान भूला काहे फिरे जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद से ती कर जाहे
1: जिस वकर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संत है संचाल अवर त्या विखिया जंजाल
0: धन धन कह सब कोए मुख उजल हर दर गै सोए
1: हो वापार विरला वापार है नानकता कै सद बलिहार है
0: चरण साधके धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार भूखे को देवत आधार
0: सर्ब निधान जाकी दृष्टि माहे पुरब लिखे का लहना पाहे
1: सब तिसका करने जोग तिस बिंदु सर हुआ न होग
0: जप जन सदा सदा दिन रहनी सब ते उच निर्मल एहे करनी
1: कर कृपा जिसको नाम दिया नानक सो जन निर्मल थिया
0: जाके मन गुर की परती तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस साचाया कार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवे सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परे नाही किछ कोए सर्ब निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवे से
0: तेह गुण मैं जाको परमाए जन्म रह फिर आवे जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमते आपे पाई
0: सब कट तिसके सब तिसके ठाओ जप जप जीव नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सरवन
1: कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਕੀ ਬਾਣੀ ਸਤਿਪੁਰਖ ਸੋ ਮੈ ਸੁਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸ ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰਹਿ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभु जपने
0: हो हर रस पावे जन कोए अमृत पीवे अमर सो होए
1: प्रता नाही कदे विनाश जाके मन पटे गुणतास
0: आठ पहर हर का नाम ले सच उपदेश सेवक औदे
1: मोह माया के संग न लेप मन में रखे हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चुके भव गवन सुन नानक हर हज सरवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगास साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपति
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दर गए परवान
1: मन पर बोधो हर के नाए दर्द स्तावत आवै ठाए
0: ताको बिघन लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागमन मिटे प्रभु सेव आप त्याग शरण गुरुदेव
0: क्यों रतन जन्म का होए उदार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन वंचित नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो हो तुम कवन सनाथा
1: राज रंग माया विस्तार इन ते कहो हो कवन छुटकार
0: अस हस्ती रथ सवारी झूठा डंप झूठ पासारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिनस जाए हो मैं बिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजतना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूर है ओ प्राभ्याप

0: ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨ ਕਾ ਇਹ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਮੇਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਤੂੰ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ 8-22 ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਇਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ ਧਾ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ जिस हृदय भगवान
0: धन धन धन जन आया जिस प्रसाद सब जगत राया
1: जा नामन कहे सुआओ जन कह संचित आवे नाओ
0: आप मुक्त मुक्त करे संसार नानक तिस जन को सदा नमस्कार
1: सुखमनी सुख अमृत पवना भग जना के मन विश्राम अठ तेई श्लोक
0: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहेगुरु अष्टपदी
1: पूरे गुरु का सुन उपदेश पार ब्रह्म निकट कर पे
0: सा सा सिमरो गोबिंद मन अंतर की उतरे चिंद
1: आस नित्या गोत्रंग संत जना की दूर मन मंग
0: आप छोड़ बेनती करहो साध संग अग्न सागर तरहो
1: हर तन की भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चित वो नारायण एक एक रूप जाके रंग अनेक
1: गोपाल दुमोदर दीन दयाल दुख पंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साल के बचन अमोलीक लाल एह रतन
0: संत कमावत हो तो दार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उतरे तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साध संगलैन
0: सो प्रसन्न भए गुरुदेव पूर्ण हुई सेव की सेव
1: आल जंजाल विकार ते रहते राम नाम सुरस न कहते
0: कर प्रसाद दया प्रवतारी नानक निभी खेप हमारी
1: तब की उस्तत करो संत मीत सावधान एकागर चीत
0: सुखमनी सहज गोविंद गुण नाम जिस मन बस है सो होत निदान
1: सर्व इच्छा ताकि पूर्ण होए प्रदान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगा सब कै मद सगल ते उदास
1: सुंदर चित तत् का बीता समदर्शी एक दृष्टि
0: फल तिस जान कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोबिंद नाम धुन बाणी सिमरत शास्त्र वेद बखानी
1: सगल मतात केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्री तिस जन आवै हर प्रभु चीत
1: मरणता का दुख निवारै दुलभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से पै परम साध नाम निर्मलता के करम
0: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबीस श्लोक

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚਿਆਂ ਦੇ ਨਾਲ ਚੁਟਕਲੇ ਸੁਣਦੇ ਹਾਂ ਹੱਸਦੇ ਹਾਂ ਆਪਾਂ ਜ਼ਰੂਰ ਹੱਸਾਂਗੇ ਆਪਾਂ ਵਾਅਦਾ ਕਰਦੇ ਹਾਂ ਅਤੇ ਤੁਸੀਂ ਵੀ ਜ਼ਰੂਰ ਵਾਅਦਾ ਕਰਿਓ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਨੂਨੀਆਂ ਪੀ ਦਿਆ
1: ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਸਾਰਿਆਂ ਨੂੰ ਫਰਾਈਡੇ ਮੋਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜਿਆ ਹੋਊਗਾ ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ ਡੈਫੀਨੇਟਲੀ ਗੁਜ਼ਰੂਗਾ ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕੀਤੀ ਹੈ ਹਮੇਸ਼ਾ ਇਹ ਮੰਨ ਕੇ ਚੱਲੋ ਕਿ ਅੱਜ ਦਿਨ ਬਹੁਤ ਸੋਹਣਾ ਚੜਿਆ ਔਰ ਬਹੁਤ ਸੋਹਣਾ ਚੜੂਗਾ ਵੀ ਡੈਫੀਨੇਟਲੀ
0: ਤੇਰੇ ਹੋਈ ਸਵੇਰੇ ਦਰਸ਼ਨ ਨੇ ਅੱਜ ਦਿਨ ਵਧੀਆ ਲੰਘੂਗਾ ਤੇ ਚਲੋ ਆਓ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰਦੇ ਹਾਂ ਅੱਜ ਦਿਨ ਸ਼ੁੱਕਰਵਾਰ ਦਾ ਅਤੇ ਬੱਚਿਆਂ ਨੂੰ ਵੀ ਖੁਸ਼ੀ ਖੁਸ਼ੀ 'ਚ ਵਧੇਰੇ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੇ ਨਾਲ ਰਹੀ ਆਰਜ਼ਾ ਅਤੇ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ
1: ਆਰਜ਼ਾ ਜੀ ਕੀ ਹਾਲ ਚਾਲ
2: ਮੈਂ ਠੀਕ ਹਾਂ ਤੁਸੀਂ ਠੀਕ ਹੋ
1: ਅਸੀਂ ਬਹੁਤ ਵਧੀਆ ਹਾਂ ਜੀ ਮੈਂ ਤਾਂ ਹੁਣ ਸੋਚਦੀ ਪਈ ਹਾਂ ਕਿ ਆਰਜ਼ਾ ਨੂੰ ਜਦੋਂ ਮਿਲਣਾ ਸਾਰੀ ਪੁੱਤੂ
2: ਮੈਂ ਕਿਹਾ ਵੈਲਕਮ ਬੈਕ
1: ਓ ਥੈਂਕ ਯੂ ਵੈਰੀ ਮੱਚ ਸੋਹਣੇ ਪੁੱਤੂ ਗੋਡ ਬਲੈਸ ਯੂ ਆਈ ਐਮ ਲੁਕਿੰਗ ਫੋਰਵਰਡ ਟੂ ਸੀ ਯੂ ਐਂਡ ਟੂ ਸੀ ਦੈਟ ਹਾਊ ਟਾਲਰ ਯੂ ਆਰ ਦੈਨ ਮੀ ਇਟਸ ਅ ਵੈਰੀ ਗੁੱਡ ਫੀਲਿੰਗ ਬਹੁਤ ਵਧੀਆ ਲੱਗਦਾ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਨਾ ਆਪਣੇ ਤੋਂ ਉੱਤੇ ਟੱਪਦੇ ਦੇਖੋ ਨਾ ਫਿਰ ਲੱਗਦਾ ਫਿਰ ਇੱਕ ਡਾਇਲੋਗ ਰਹਿ ਜਾਂਦਾ ਹੁੰਦਾ ਜਦੋਂ ਬੱਚੇ ਕਹਿੰਦੇ ਹੁੰਦੇ ਨੇ ਆਈ ਐਮ ਟੋਲਰ ਦੈਨ ਯੂ ਫਿਰ ਕਹਿੰਦਾ ਓਕੇ ਠੀਕ ਆ ਆਪਣੇ ਦਿਮਾਗ ਨੂੰ ਟੋਲ ਕਰਕੇ ਦਿਖਾ ਫਿਰ ਪਤਾ ਲੱਗੂਗਾ ਗੋਡ ਬਲੈਸ ਯੂ ਛੋਟੇ ਪੁੱਤੂ ਅੱਜ ਕੀ ਸੁਣਾਓਗੇ
2: ਅੱਜ ਮੈਂ ਚੁਟਕਲਾ ਸੁਣਾਵਾਂਗੀ ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਪੋਰਟਸ ਦੀ ਅਪਡੇਟ ਦਿੰਦੀ ਆ ਤੇ ਇਹ ਹੈਗੀ ਹੈ ਕਿ ਜਿਹੜੇ ਆਸਟ੍ਰੇਲੀਅਨ ਸੋਕਰੂ ਪਲੇਅਰ ਨੇ ਐਲੇਸਾਂਡਰ ਸਿਖਾਰੀ ਜਿਹੜੇ ਕਿ 22 ਸਾਲ ਦੇ ਨੇ ਉਹਨਾਂ ਨੇ ਬੈਨਫੀਕਾ ਸੋਕਰ ਕਲੱਬ ਪੋਰਚੁਗਲ ਚ ਜੁਆਇਨ ਕੀਤਾ ਤੇ ਉਹਨਾਂ ਦੀ ਟ੍ਰਾਂਸਫਰ ਹੋਈ ਹੈ $33 million ਦੀ
1: $33 million
2: ਤੇ ਉਹਨਾਂ ਤੇ ਬਹੁਤ ਕੀ ਪਲੇਅਰ ਨੇ ਆਸਟ੍ਰੇਲੀਅਨ ਸੋਕਰ ਰੂਲਸ ਲਈ ਤੇ ਉਹਨਾਂ ਦੀ ਇੱਕ ਇਹ ਵੀ ਖਾਸੀਅਤ ਉਹਨਾਂ ਦੀ ਹਾਈਟ ਵੀ ਬਹੁਤ ਲੰਬੀ ਹੈ ਉਹ ਹੈਗੇ ਨੇ 1.91 meters ਦੇ
1: 1.91 meter ਨੀਅਰਲੀ 2 meters ਹਾਂ
2: ਹਾਂਜੀ
0: ਹਾਂ ਇਹ ਕਿੰਨਾ ਹੁੰਦਾ
2: ਜਿੱਦਾਂ ਕਿ
1: 40 inch ਹੁੰਦੇ ਨੇ 1 meter 80 inch ਦਾ
2: ਮੇਰੇ ਹਿਸਾਬ ਨਾਲ ਮੈਨੂੰ ਹਾਈਟ ਦੇ ਹਿਸਾਬ ਨਾਲ ਤਾਂ ਨਹੀਂ ਪਤਾ ਪਰ ਮੈਨੂੰ ਇੰਨਾ ਕੁ ਪਤਾ ਕਿ ਲਾਈਕ ਮੇ ਬੀ ਲਾਈਕ 7 foot ਦੇ ਨੇੜੇ ਹੋ ਸਕਦਾ
0: ਅੱਛਾ ਅੱਛਾ ਬੋਲੇ ਬੋਲੇ ਬੋਲੇ ਚਲੋ ਕੀ ਲਿਆਓ ਫਿਰ
2: ਅੱਜ ਮੈਂ ਚੁਟਕਲਾ ਸੁਣਾਵਾਂਗੀ
0: ਹਾਂਜੀ
2: ਇੱਕ ਵਾਰੀ ਪੱਪੂ ਦੀ ਘਰ ਲਈ ਪੱਪੂ ਨਾਲ ਆਪਸ ਵਿੱਚ ਹੀ ਲੜ ਪੈਂਦੇ ਆ ਤੇ 2-3 ਦਿਨਾਂ ਬਾਅਦ ਪੱਪੂ ਦੀ ਘਰ ਲਈ ਕਹਿੰਦੀ ਸੁਣੋ ਜੀ ਅਸੀਂ ਸੁਲਾਹ ਕਰ ਲੈਂਦੇ ਆ ਤੁਸੀਂ ਥੋੜੇ ਨੀਵੇ ਹੋ ਜਾਓ ਤੇ ਮੈਂ ਵੀ ਥੋੜੀ ਨੀਵੀ ਹੋ ਜਾਂਦੀ ਆ ਤੇ ਪੱਪੂ ਕਹਿੰਦਾ ਮੈਂ ਕੀ ਫਿਰ ਕਰਾਂ ਮੈਂ ਫਿਰ ਕੀ ਕਰਾਂ ਤੇ ਪੱਪੂ ਵੀ ਘਰ ਮੈਨੂੰ ਕੀ ਕਰਨਾ ਪਊਗਾ ਤੇ ਪੱਪੂ ਦੀ ਘਰ ਲਈ ਕਹਿੰਦੀ ਕਿ ਤੁਸੀਂ ਮਾਫ਼ੀ ਮੰਗ ਲਓ ਤੇ ਮੈਂ ਤੁਹਾਨੂੰ ਮਾਫ ਕਰ ਦਿੰਦੀ
1: ਸਿਚੁਏਸ਼ਨ ਬੜੀ ਵਧੀਆ ਆ ਮੈਂ ਅਗਲੀ ਵਾਰੀ ਧਿਆਨ ਚ ਰੱਖੂੰਗੀ ਥੈਂਕ ਯੂ ਸੋਹਣੇ ਪੁੱਤੂ
0: ਥੈਂਕ ਯੂ ਆਰਜ਼ਾ ਥੈਂਕ ਯੂ
1: ਛੋਟੇ ਮੈਮ ਸਾਹਿਬ ਹਾਲੇ ਤੁਸੀਂ ਤਿਆਰ ਨਹੀਂ ਕੀਤੇ
2: ਮੈਂ ਤਾਂ ਰੋਜ਼ ਕਹਿੰਦੀ ਹਾਂ ਕਿ ਫੋਨ ਲਾ ਲੈ ਨੋ ਆਈ ਐਮ ਸੀ ਸ਼ਾਈ ਐਂਡੇ ਕਰ ਦਿਆ
1: ਇਟਸ ਓਕੇ ਦੇ ਟੇਕ ਟਾਈਮ ਇਟਸ ਚਲੋ ਕੋਈ ਨਹੀਂ
0: ਥੈਂਕ ਯੂ ਪੁੱਤ ਤੁਹਾਡਾ ਦਿਨ ਵਧੀਆ ਵਧੀਆ ਰਹੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਤੁਸੀਂ ਆਉਨੇ ਰੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਜੀ ਕੀ ਹਾਲ ਚਾਲ ਨੇ ਜੀ
3: ਮੈਂ ਠੀਕ ਹਾਂ ਤੁਸੀਂ ਦੱਸੋ
1: ਬਹੁਤ ਵਧੀਆ ਜੀ ਅੱਜ ਅਸੀਂ ਮੰਨਤ ਆ
0: ਪਹਿਲਾਂ ਕੀ
1: ਪਹਿਲਾਂ ਬਹੁਤ ਬਹੁਤ ਵਧੀਆ ਸੀ ਨਾ, ਬਹੁਤ ਵਧੀਆ ਨੂੰ ਅਸੀਂ ਚੇਂਜ ਕਰਕੇ ਨਾ ਉਹਨੂੰ ਨਾਮ ਦਿੱਤਾ ਮੰਨਤ, ਬਿਕਾਜ਼ ਮੰਨਤ ਇਜ਼ ਆਲਵੇਸ ਫਸਟ ਥਿੰਗ ਇਨ ਦਾ ਮਾਰਨਿੰਗ ਤਿਆਰ ਹੁੰਦੇ ਨੇ ਮੰਨਤ ਐਂਡ ਫਤਿਹ।
0: ਹਾਂਜੀ ਕੀ ਲਿਆਏ ਫਿਰ?
3: ਅੱਜ ਸੁਣਾਉਂਗੀ ਇੱਕ ਬੋਲੀ।
0: ਓਕੇ।
3: ਪੈਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖਟਕੇ ਲਿਆਂਦਾ ਪੀਜ਼ਾ ਨੀ ਪੀਜ਼ਾ ਕੀ ਕਰਨਾ ਜੀ ਉਤਨੀ ਪਾਈਆਂ ਚੀਜ਼ਾਂ ਨੇ, ਪੀਜ਼ਾ ਕੀ ਕਰਨਾ ਜੀ ਉਤਨੀ ਪਾਈਆਂ ਚੀਜ਼ਾਂ,
1: ਪੀਜ਼ਾ ਕੀ ਕਰਨਾ ਜੇ ਉਤਨੀਆਂ ਪਾਈਆਂ ਚੀਜ਼ਾਂ, ਮੋਜ਼ਰੇਲਾ ਮੋਜ਼ਰੇਲਾ, ਮੈਨੂੰ ਕੋਈ ਚੀਜ਼ ਦਾ ਨਾਮ ਨਹੀਂ ਆਉਂਦਾ, ਫੋਰ ਚੀਜ਼।
0: ਥੈਂਕ ਯੂ ਮਨਤ,
1: ਵੈਰੀ ਨਾਈਸ ਜੀ।
0: ਫਤਿਹ
1: ਜੀ ਤੁਸੀਂ ਵੱਡੇ ਵੱਡੇ ਹੋ ਗਏ ਲੱਗਦੇ ਆ, ਲੰਡੀਆਂ ਚੂਹੀਆਂ ਗਏ ਤੇ ਤੁਸੀਂ ਕੁਛ ਕਿਹਾ ਹੀ ਨਹੀਂ, ਰਿਐਕਸ਼ਨ ਹੀ ਨਹੀਂ ਦਿੱਤਾ।
0: ਉਹ ਲੰਡੀ ਚੂਹੀ ਨੀ ਨਾ ਯਾਦ ਹੀ ਨੀ ਉਹਨਾਂ ਨੂੰ ਲੰਡੀ ਚੂਹੀ ਹੁਣ।
1: ਓਹੋ
0: ਯਾਦ ਆ ਉਹ, ਤੇ ਫਿਰ ਤੁਸੀਂ ਰਿਐਕਟ ਕਿਉਂ ਨਹੀਂ ਕੀਤਾ?
1: ਫਿਰ ਨਹੀਂ ਯਾਰ,
3: ਫਿਰ
1: ਤਾਂ ਹੀ ਕਰਕੇ ਤੇ ਕਿਹਾ ਤੁਸੀਂ ਵੱਡੇ ਹੋ ਗਏ।
3: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
1: ਓਕੇ ਓਕੇ।
3: ਵਾਰੀ ਵਰਸੀ ਖੱਟਣ ਗਿਆ ਸੀ, ਵਾਰੀ ਵਰਸੀ ਖੱਟਣ ਗਈ, ਖਟਕੇ ਲਿਆਂਦਾ ਪਾਵੇ ਨੀ ਤੂੰ ਸੁੱਤੀ ਸੀ, ਤੇਰਾ ਯਾਰ ਉਬਰ ਚਲਾਵੇ
1: ਇਹ ਮੈਲਬਨ ਦੀਆਂ ਲੋਕ ਬੋਲੀਆਂ ਹੋਣਗੀਆਂ। ਵੈਰੀ ਨਾਈਸ, ਬਹੁਤ ਵਧੀਆ ਫਤਿਹ ਜੀ,
3: ਥੈਂਕ ਯੂ, ਹੈਵ ਨਾਈਸ ਡੇ, ਬਾਏ
0: ਬਾਏ, ਥੈਂਕ ਯੂ। ਤੇ ਫਤਿਹ ਸਿੰਘ ਤੇ ਮੰਨਤ ਕੌਰ, ਤੇ ਹੁਣ ਨੈਕਸਟ ਕੌਣ ਹੈ ਸਾਡੇ ਨਾਲ? ਨੈਕਸਟ ਸਾਡੇ ਨਾਲ ਅਰਨਵ, ਉਸ ਤੋਂ ਬਾਅਦ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
1: ਸਤਿ ਸ਼੍ਰੀ ਅਕਾਲ ਅਰਨਵ ਜੀ।
3: ਅੱਜ
1: ਦਾ ਟੌਪਿਕ ਕੀ ਹੈ ਫਿਰ ਸਾਡੇ ਲਈ?
3: ਕਾਲੇ ਘੋੜੀ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ।
1: ਕਾਲੇ ਘੋੜੇ ਦੀ ਚਿੱਟੀ ਸਵਾਰੀ, ਇੱਕ ਤੋਂ ਬਾਅਦ ਦੂਜੇ ਦੀ ਤਿਆਰੀ,
3: ਵਾਰੀ ਵਾਰੀ
1: ਵਾਰੀ, ਇੱਕ ਤੋਂ ਬਾਅਦ ਦੂਜੇ ਦੀ ਵਾਰੀ। ਕਾਲੇ ਘੋੜੇ ਦੀ ਚਿੱਟੀ ਸਵਾਰੀ, ਕਾਲੇ ਘੋੜੇ ਦੀ ਚਿੱਟੀ ਸਵਾਰੀ। ਯਾਰ ਕਾਲਾ ਤਾਂ ਪੀਜ਼ਾ ਵੀ ਨਹੀਂ ਹੋ ਸਕਦਾ, ਉੱਤੇ ਚੀਜ਼ ਪਾ ਦਈਏ ਤਾਂ ਚਿੱਟਾ ਹੋ ਜਾਊਗਾ, ਦੈਟ ਇਜ਼ ਨੋਟ। ਆਹ ਪਤਾ ਲੱਗ ਗਿਆ, ਉਹ ਜਿਹੜੀ ਕਾਲੀ ਵਾਲੀ ਗੁਲਾਬ ਜਾਮਣ ਹੁੰਦੀ ਹੈ ਨਾ, ਗਰਮ ਗਰਮ ਗੁਲਾਬ ਜਾਮਣ, ਉਹਦੇ ਉੱਤੇ ਆਈਸਕ੍ਰੀਮ। ਯਾਰ ਖਾਣ ਵਾਲੀ ਚੀਜ਼ ਆ,
0: ਚਪੇੜਾ ਕਹਿੰਦਾ ਹਾਂਜੀ।
1: ਓਕੇ, ਖਾਣ ਵਾਲੀ ਚੀਜ਼, ਕਾਲੇ ਘੋੜੇ ਦੀ ਚਿੱਟੀ ਸਵਾਰੀ,
0: ਕਾਲੇ ਘੋੜੇ ਦੀ ਚਿੱਟੀ ਸਵਾਰੀ, ਚਿੱਟੇ ਘੋੜੇ ਦੀ ਕਾਲੀ ਹੋ ਸਕਦੀ
3: ਨਹੀਂ,
1: ਕਾਲੇ ਘੋੜੇ ਦੀ ਚਿੱਟੀ ਸਵਾਰੀ ਖਾਣ ਵਾਲੀ ਚੀਜ਼ ਹੈ। ਦਿਨ ਰਾਤ
3: ਨਹੀਂ,
0: ਦਿਨ ਰਾਤ ਵੀ ਨਹੀਂ ਹੈ,
1: ਇੰਡੀਅਨ ਖਾਣੇ ਦੀ ਹੈ।
3: ਹਾਂਜੀ।
1: ਮਿੱਠਾ ਆ ਕੋਈ?
3: ਨਹੀਂ।
0: ਸਾਗ?
1: ਸਾਗ ਮੱਕੀ ਦੀ ਰੋਟੀ?
0: ਉਹ ਦੋਵੇਂ ਨਹੀਂ, ਕਾਲਾ ਚਿੱਟਾ।
1: ਹੁਣ ਇਹ ਮੂਲੀ ਕਲੌਂਜੀ ਨਾਲ ਲਾ ਕੇ ਖਾ ਲਓ।
0: ਇਹ ਤਵਾ ਤੇ ਨਾਨ ਨੂਨ ਜਿਹਾ ਹੋ ਸਕਦਾ।
1: ਯੈਸ, ਤਵੇ ਤੇ ਰੋਟੀ।
3: ਹਾਂਜੀ।
1: ਅੱਜ ਤਾਂ ਬੜੀ ਔਖੀ ਪਾਈ ਤੁਸੀਂ ਯਾਰ
0: ਸਾਡੇ ਨਾਲ ਆ ਤੇਗ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਗਈ ਸ਼੍ਰੇਆ ਸਤਿ ਸ੍ਰੀ ਅਕਾਲ ਤੇਗ
1: ਅੰਤਲ ਨੂੰ ਆਪਣੀ ਭਾਸ਼ਾ ਨੀ ਸਮਝ ਆਉਂਦੀ ਹੈ ਜੀ ਅੰਤਲ ਨੂੰ ਅੰਕਲ ਨੂੰ ਆਪਣੀ ਲੈਂਗੁਏਜ ਨੀ ਸਮਝ ਆਉਂਦੀ ਪੰਜਾਬੀ ਲੈਂਗੁਏਜ ਅੰਕਲ ਨੂੰ ਸਮਝ ਨੀ ਆਉਂਦੀ
0: ਤੇਗ ਤੇਗ
1: ਤੇਗ ਤੇਗ
0: ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਓਕੇ ਓਕੇ ਓਕੇ ਓਕੇ
2: ਲੰਬੇ ਲੰਬੇ ਕਾ ਉੱਤੇ ਸੱਪ ਫੁੱਕਾ
0: ਮਾਰਦਾ ਹਰੇ
2: ਹਰੇ ਲੰਬੇ ਕਾ ਉੱਤੇ ਸੱਪ ਫੁੱਕਾ ਮਾਰਦਾ ਪੰਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ
0: ਪੰਜੋ ਵੀ ਰੋਵੇ ਬਾਪੂ ਕੱਲਾ ਟਰੈਕਟਰ ਮਾਰਦਾ ਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਬਲ ਬਲ ਬਲ ਬਲ ਬਲ ਵੈਸੇ ਬੋਲੀ ਅੱਜ ਤੇਗ ਨਹੀਂ ਸਹੀ ਕੀਤੀ ਆ ਕਿਉਂਕਿ ਲੰਮਾ ਘਾਹ ਜਿਹੜਾ ਉਹਦੇ ਚ ਸੱਪ ਦੇ ਖਤਰਾ ਜ਼ਿਆਦਾ ਹੁੰਦਾ
1: ਮੈਂ ਕਿਹਾ ਇੱਧਰ ਹਰੇ ਘਾਹ ਤੇ ਉਹਨੇ ਲੰਬੇ ਕਰਤੇ ਮੈਂ ਬਲਦਾਂ ਦੀ ਥਾਂ ਟਰੈਕਟਰ ਕਰਤੇ ਅਸੀਂ ਸੇਮ ਸੇਮ ਹੈ ਨਾ ਸੇਮ ਸੇਮ
0: ਇਸ ਬੋਲੀ ਤੋਂ ਇੱਕ ਚੀਜ਼ ਹੋਰ ਕਲੀਅਰ ਹੋ ਗਈ ਵੀ ਜਿਹੜੇ ਮੁੰਡੇ ਨਾ ਉਹ ਵਿਹਲੜ ਆ ਬਾਪੂ ਵਿਚਾਰਾ ਮੱਝਾਂ ਚਾਰਨ ਡਿਆ ਜਦੋਂ ਸੱਪ ਆਇਆ ਉਦੋਂ ਹੀ ਆਵਾਜ਼ ਮਾਰੀ ਹੈ ਦਬਾਓ ਆ ਜਾਓ ਵੇ ਬਾਪੂ ਲਵੇਟਿਆ ਚੱਲਿਆ ਜੇ ਹੈ ਨਾ ਤੇਗ ਹਾਂਜੀ ਤੇ ਐਮਰ ਹੈਗੀ ਆ
2: ਹਾਂਜੀ ਪਰ ਮੈਂ ਪਹਿਲਾਂ ਇੱਕ ਹੋਰ ਗੱਲ ਸੁਣਾਉਣੀ ਆ
1: ਹਾਂਜੀ ਓਕੇ ਜੀ
2: ਅੱਜ ਆਪਾਂ ਨੇ ਤੇ ਅੱਜ ਆਪਾਂ ਨੇ ਮਲਟੀਪਲੀਕੇਸ਼ਨ ਦੀ ਲਾਸਟ ਸੈਸ਼ਨ ਹੋਇਆ
0: ਓਕੇ ਓਕੇ ਓਕੇ
1: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ
2: ਕੀ
1: ਤੁਹਾਨੂੰ ਮਲਟੀਪਲੀਕੇਸ਼ਨ ਆਉਂਦੀ ਹੈ
2: ਹਾਂਜੀ
1: ਓ ਮਾਈ ਗੋਡ ਮੈਨੂੰ ਤਾਂ ਪਤਾ ਹੀ ਨਹੀਂ ਆ ਮੈਨੂੰ ਤਾਂ ਆਉਂਦੀ ਨਹੀਂ ਆ ਆਈ ਹੈਵ ਟੂ ਲਰਨ ਫਰਮ ਯੂ ਦਾ
0: ਤੇ ਜੇ ਤਿੰਨ ਭੈਣ ਭਰਾ ਹੋਣ ਤਿੰਨ ਭੈਣ ਭਰਾ ਹੋਣ ਤੇ ਦੋ ਸਕੂਲ ਚਲ ਜਾਣ ਤੇ ਕਿੰਨੇ ਘਰ ਬਚਦੇ
1: ਤੁਸੀਂ ਤਾਂ ਬਹੁਤ ਇੰਟੈਲੀਜੈਂਟ ਹੋ ਯਾਰ
0: ਇਹਨੂੰ ਵਾਕਈ ਆਉਂਦਾ
1: ਯੈਸ ਮੈਂ ਤਾਂ ਟਿਊਸ਼ਨ ਮੈਂ ਤਾਂ ਮੈਨੂੰ ਟਿਊਸ਼ਨ ਦਊਂਗੀ ਪਲੀਜ਼ ਪੱਕਾ
2: ਹਾਂਜੀ
1: ਓਕੇ
0: ਥੈਂਕ ਯੂ
2: ਥੈਂਕ ਯੂ ਅੰਬਰ ਨਾਲ ਵੀ ਗੱਲ ਕਰ ਲਓ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਬਰ
2: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ
0: ਅੰਬਰ ਨੀ ਅੰਬਰ ਆ
1: ਅੰਬਰ ਅੰਬਰ ਅੰਬਰ ਅੰਬਰ ਮੈਨੂੰ ਫਿਲਮ ਯਾਦ ਪ੍ਰੀਤੀ ਜ਼ਿੰਟਾ
0: ਹਾਂਜੀ
1: ਬਹੁਤ ਵਧੀਆ ਜਿਉਂਦਾ ਪਾਸਾ ਰਵੇ ਮੇਰਾ ਸੋਹਣਾ ਪੁੱਤ ਹਮੇਸ਼ਾ ਵਧੀਆ ਵਧੀਆ ਰਵੇ
0: ਅੱਜ ਜਾ ਰਹੇ ਹੋ ਤੁਸੀਂ
1: ਨਿਆਣੇ ਬੜੇ ਖੁਸ਼ ਹੋ ਕੇ ਜਾਂਦੇ ਨੇ ਸਾਡੇ ਤਾਂ ਜਾਣ ਤੱਕ ਅੱਧੀਆਂ ਗੁੱਤਾਂ ਖੁੱਲੀਆਂ ਹੁੰਦੀਆਂ ਸੀਗੀਆਂ ਚੀਚਾੜ ਪਾ ਕੇ
0: ਸ਼ੁਕਰ ਕਰੋ ਖੁਸ਼ ਹੋ ਕੇ ਜਾਂਦੇ ਜੇ ਮੰਨ ਲਓ ਇੱਥੇ ਵੀ ਨਿਆਣੇ ਚੀਕ ਝਾੜਾ ਪਾਉਣ ਤੇ ਮਾਂ ਪਿਓ ਕੰਮ ਕਿੱਦਾਂ ਕਰਨ ਇਹ ਇਹ ਸਿਸਟਮ ਓਦਾਂ ਦਾ ਬਣਾਇਆ ਉਹਨਾਂ ਨੇ ਵੀ ਇਹ ਇਹ ਚਾਅ ਦੇ ਨਾਲ ਚੱਲ ਜਾਣ
1: ਅਸੀਂ ਚਾਹ ਨਾਲ ਚਾਰ ਛੱਲੜ ਕਮਾ ਲਈਏ
0: ਨਹੀਂ ਕਿੰਨਾ ਪੰਗਾ ਪਵੇ
1: ਓ ਯੈਸ ਟਰੂ
0: ਐਮਰ ਕੀ ਸੁਣਾਓਗੇ
4: ਓਲੀ
0: ਹਾਂਜੀ
4: ਇਟਲੀ ਪਿਟਲੀ ਚੋਰੀ ਕਰਨ ਬਗਾ ਵਿੱਚ ਖਲੋਤੀ ਚ ਚੰਦ ਪੁੱਛਿਆ ਕੇ ਰਵਾ ਬੱਚੇ ਤੋਂ ਕੇ
0: ਬੜੀ ਔਖੀ ਹੈ ਤੇ ਇਹ ਤੁਸੀਂ ਕਿੱਦਾਂ ਯਾਦ ਕਿੱਦਾਂ ਕਰ ਲਈ ਇੰਨੀ
1: ਇੰਨੀ ਲੰਬੀ
0: ਅੱਛਾ ਬੜੀ ਵਾਰੀ ਪਾਈ ਆ ਤੁਸੀਂ ਰੇਡੀਓ ਤੇ ਸਾਨੂੰ ਸਾਰੀ ਸੁਣ ਰਹੀ ਤੁਹਾਡੀ ਫੇਸ
1: ਉਹ ਮੈਂ ਤਾਂ ਇੱਕ ਲਾਈਨ ਸਵੇਰੇ ਯਾਦ ਕਰਨੀ ਸੀ ਮੈਨੂੰ ਉਹ ਨੀ ਯਾਦ ਹੋਈ ਹਲੇ ਤੱਕ
0: ਆਹੋ ਇਹ ਤੇ ਇੰਡੀ ਔਖੀ ਆ
1: ਯਾ
0: ਸਾਨੂੰ ਹਿੰਟ ਦਿਓ ਕੋਈ ਅੱਛਾ ਅੱਜ ਤੈਨੂੰ ਸਮਝਾਇਆ ਵਾ ਕੁੜੀਏ ਹੈ ਅੱਗੇ ਤੇ ਤੁਸੀਂ ਅੰਬਰ ਹਿੰਟ ਦੇ ਦਿੰਦੇ ਹੋ
1: ਅੱਜ ਨਹੀਂ ਦਿੰਦੇ
0: ਅੱਜ ਤੁਸੀਂ ਹਿੰਟ ਵੀ ਬੰਦ ਕਰਤਾ
1: ਵਹੁਟੀ
0: ਲਾੜਾ ਅੱਛਾ ਪਛਾਣਿਆ ਨੀ ਫੇਰ ਫੇਰ
1: ਇੱਕ ਵਾਰੀ ਫੇਰ ਸੁਣਾ ਦੋ
4: ਇਟਲੀ ਪਿਛਲੀ ਚੋਰੀ ਕਰ ਪਗਾ ਪਿੱਛ ਕਲੋਤੀ ਜਰ ਚੰਦ ਪੁੱਛਿਆ ਕਿਹੜਾ ਵਾ ਬੱਚੇ ਢੋਲ ਕੇ ਦੀਦੀ ਦੇ ਦੇ ਵਿਆਹ
0: ਬੱਚੇ ਢੋਲ ਕੇ ਦੀਦੀ ਦੇ ਵਿਆਹ
1: ਬਲੇ ਬਲੇ ਬਲੇ ਬਲੇ ਬਲੇ
0: ਥੈਂਕ ਯੂ ਥੈਂਕ ਯੂ ਅਮਰ
1: ਇਹਨਾਂ ਨੇ ਮੇਰਾ ਨਾਮ ਬਦਲਿਆ ਮੈਂ ਇਹਨਾਂ ਦਾ ਬਦਲਤਾ
0: ਨਹੀਂ ਨਹੀਂ ਤੁਸੀਂ ਨਾਂ ਸਹੀ ਲਓ ਇਹ ਬਲਜੀਤ ਕੌਰ ਜੀ ਨੇ
1: ਬਲਜੀਤ ਕੌਰ ਜੀ ਨੇ ਸਤਿ ਸ੍ਰੀ ਅਕਾਲ ਬਲਜੀਤ ਕੌਰ ਜੀ
0: ਹੈਲੋ
5: ਹੈਲੋ
0: ਹਾਂਜੀ
1: ਹੈਲੋ
0: ਸਤਿ ਸ੍ਰੀ ਅਕਾਲ ਬਲਜੀਤ ਕੌਰ ਜੀ
1: ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਨੇ
5: ਮੇਰਾ ਨਾਂ ਨਹੀਂ ਹੈ ਬਲਜੀਤ ਕੌਰ
0: ਅੱਛਾ ਤੁਹਾਡਾ ਨਹੀਂ ਆ
1: ਹੋਰ ਕੀ ਹੈ ਤੁਹਾਡਾ ਨਾਮ ਕੀ ਹੈ ਭੈਣ ਜੀ
5: ਜਿਹੜੇ ਮੇਰੇ ਮੂਹਰੇ ਖੜੇ ਉਹ ਬਲਜੀਤ ਕੌਰ ਹੈਗੇ ਜੀ
0: ਹਾਂ ਫਿਰ ਸਾਨੂੰ ਭੁਲੇਖਾ ਪਿਆ ਉਹ ਪਿੱਛੇ ਸ਼ੀਸ਼ੇ ਚ ਦਿਖਣ ਡਏ ਫਿਰ ਉਹ
1: ਯੈਸ
0: ਸਾਨੂੰ ਲੱਗਾ ਉਹ ਨੇ ਅੱਛਾ ਤੁਸੀਂ ਤਾਂ ਥੱਲੇ ਰਹਿ ਗਏ ਓਕੇ ਸ਼ੀਸ਼ਾ ਉੱਚਾ ਲੱਗਾ ਵਾ
5: ਅੱਛਾ ਮੈਂ ਕੌਣ ਹੈ ਮੈਂ ਕੌਣ ਹੈ
0: ਤੁਸੀਂ ਤੁਸੀਂ ਮੰਨਤ ਕੌਰ ਉੱਠ ਕੇ ਖਲੋ ਫਿਰ ਆਇਆ ਸਾਨੂੰ ਨਾ ਅੱਜ ਸ਼ੀਸ਼ੇ ਚ ਦਿਖਣ ਨੀ ਰਹੇ ਤੁਸੀਂ ਨੀਵੇਂ ਹੋ ਤੁਸੀਂ ਥੋੜੇ ਜੇ ਥੋੜੀਆਂ ਅੱਡੀਆਂ ਚੁੱਕਿਓ ਭਲਾ ਮਾੜੀਆਂ ਜੀ ਅੱਡੀਆਂ ਚੁੱਕਿਓ ਮਾੜੀਆਂ
5: ਤੁਸੀਂ ਮੈਨੂੰ ਰੋਜ਼ ਸ਼ੀਸ਼ੇ ਤੋਂ ਦੇਖਦੇ ਨਹੀਂ
0: ਰੋਜ਼ ਵੇਖਦੇ ਆ ਤੁਹਾਨੂੰ ਤੁਹਾਨੂੰ ਨੀ ਪਤਾ ਲੱਗਦਾ ਤੁਸੀਂ ਗੱਡੀ ਚ ਹੁੰਦੇ ਹੋ ਨਾ ਤੇ ਗੱਡੀ ਵਾਲੇ ਸ਼ੀਸ਼ੇ ਚ ਆਪਾਂ ਵੇਖ ਲੈਂਦੇ ਹਾਂ
5: ਹੁਣ ਕਿਉਂ ਨੀ ਦੇਖ ਸਕਦੇ
0: ਹੁਣ ਤੁਸੀਂ ਖਲੋਇਓ ਮਾੜਾ ਜਿਹਾ ਖਲੋਇਓ ਤਾਂ
1: ਥੋੜੇ ਉੱਪਰ ਨੂੰ ਕਰੋ
0: ਅੱਡੀਆਂ ਚੁੱਕਿਓ
1: ਰੋਟੀ ਰੋਟੀ ਬਣਾ ਲਈ
0: ਇਹ ਥੋੜੀ ਇਹ ਥੋੜੀ ਬਣਾਉਂਦੇ
5: ਆ ਰੋਟੀ ਨਹੀਂ ਸੀ ਮੈਂ ਤਾਂ ਖਾ ਲਿਆ
1: ਕੀ ਖਾ ਲਿਆ
0: ਆਂਡੇ ਉੱਤੇ ਆਂਡਾ ਹੈ ਕੀ ਕਿਹਾ ਆਂਡੇ ਉੱਤੇ ਆਂਡਾ ਮੈਂ ਖਾ ਗਈ ਭਾਂਡਾ
1: ਭਾਂਡਾ
0: ਤੁਸੀਂ ਭਾਂਡਾ ਬਣਾਇਆ ਵਾ ਅਸੀਸ ਅਸੀਸ ਭਾਂਡਾ ਬਣਾਇਆ ਤੁਸੀਂ ਤੁਸੀਂ ਭਾਂਡਾ ਬਣਾਇਆ
5: ਨਹੀਂ
0: ਮੈਂ
5: ਕੀ ਖਾਦਾ ਦੁੱਧ ਆਂਡਾ ਪਰ ਪੂਰਾ ਫਿਨਿਸ਼ ਨਹੀਂ ਕੀਤਾ ਤੇ ਬਿਸਕਿਟ।
0: ਓ ਪੂਰਾ ਕਿਉਂ ਨਹੀਂ ਫਿਨਿਸ਼ ਕੀਤਾ? ਨਿੱਕੀ ਹੈ ਤੂੰ,
1: ਛੋਟਾ ਜਿਹਾ ਆਂਡਾ ਹੁੰਦਾ ਆ।
0: ਨਿੱਕੀ ਹੈ ਨਾ ਹਲੇ,
1: ਸ਼ੀ ਇਜ਼ ਅ ਬੇਬੀ।
0: ਤੇ ਜੇ ਨੇ ਫਿਨਿਸ਼ ਨਹੀਂ ਕੀਤਾ ਤੇ ਫਿਰ ਵੱਡੀ ਵੀ ਕਿੱਦਾਂ ਹੋਣਾ?
1: ਆ ਯੈਸ, ਜੇ ਵੱਡੀ ਨਹੀਂ ਹੋਊਂਗੀ ਤਾਂ ਫਿਰ ਮੈਂ ਤੁਹਾਡੀਆਂ ਫਰਾਕਾਂ ਕਿੱਦਾਂ ਲਊਂਗੀ?
0: ਇਹ ਚਾਹੁੰਦੀ ਹੈ ਵੀ ਮੈਂ ਥੋੜਾ ਥੋੜਾ ਜਿਹਾ ਖਾਵਾਂ, ਮੈਂ ਵੱਡੀ ਨਾ ਹੋਵਾਂ ਤੇ ਮੇਰੀਆਂ ਫਰਾਕਾਂ ਨਾ ਨੋਨੀ ਆਂਟੀ ਲੈ ਲੈ। ਇਹ ਸਕੀਮ ਹੀ ਲਾਉਂਦੀ ਹੈ ਕੁੜੀ।
1: ਓਕੇ, ਹੁਣ ਨਾ ਮੈਂ ਤੁਹਾਡੀ ਮੰਮੀ ਨੂੰ ਕਹਿਣਾ ਕਿ ਇਹਨੂੰ ਦੋ ਆਂਡੇ ਖਿਲਾਇਆ ਕਰੋ।
0: ਜੇ ਪੁੱਤ ਤੂੰ ਨਾ ਨਾ ਵੱਡੀ ਹੋਈ ਬਹੁਤਾ ਖਾ ਖਾ ਕੇ ਛੇਤੀ ਤੇ ਨੋਨੀ ਆਂਟੀ ਨੇ ਨਿੱਕੀ ਹੋ ਕੇ ਤੁਹਾਡੀ ਫਰਾਕ ਲੈ ਲੈਣੀ।
1: ਤੁਹਾਡੇ ਮੂੰਹ 'ਚ ਕਿਉਂ ਸ਼ੱਕਰ?
0: ਤੁਸੀਂ ਨੀ ਇੱਧਰ ਨੂੰ ਆਓਗੇ ਤੇ ਅੰਗਰੇਜ਼ੀ ਨੀ ਆਉਂਦੀ ਸਾਨੂੰ ਭੈਣਾ,
1: ਭੈਣ ਜੀ ਪੰਜਾਬੀ ਚ ਗੱਲ
5: ਕਰੋ।
1: ਉਹ ਬੇਬੀ ਦਾ
5: ਯੂ ਥਿੰਕ ਆਈ ਐਮ ਅ ਬੇਬੀ?
0: ਉਹ ਨਹੀਂ, ਉਹ ਤੇ ਗਾਣਾ ਬੋਲਦੇ ਸੀ ਬੇਬੀ, ਉਹ ਇਦਾਂ ਕਰਕੇ ਕਿਹੜਾ ਵਾ
1: ਯੂ ਆਰ ਮਾਈ ਸਵੀਟ ਲਿਟਲ ਬੇਬੀ,
0: ਬੇਬੀ ਨੀ ਆ
1: ਪਿਆਰੀ ਬੇਬੀ।
0: ਤੁਹਾਨੂੰ ਥੋੜੀ ਆਪਾਂ ਬੇਬੀ ਕਹਿੰਦੇ, ਤੁਸੀਂ ਤੇ ਗਰਲ ਲਿਓ, ਬਿਗ ਗਰਲ ਲਿਓ।
1: ਯੈਸ,
0: ਇੰਨੀਆਂ ਗੱਲਾਂ ਕਰਨ ਵਾਲੇ ਬੇਬੀ ਥੋੜੀ ਹੁੰਦੇ ਆ, ਬੇਬੀ ਦੇ ਗੂ ਗੂ ਗਾ ਗਾ ਕਰਦੇ।
5: ਝੂਠ ਨਹੀਂ ਬੋਲਣਾ,
1: ਝੂਠ ਨਹੀਂ ਬੋਲਣਾ।
0: ਅੱਜ ਕਿ ਹੋਰ ਮੂਡ ਚ ਲੱਗਦੀ ਹੈ ਕੁੜੀ।
1: ਅੱਜ ਆਈ ਥਿੰਕ ਭਰਾ ਨਾਲ ਲੜਾਈ ਹੋਈ ਲੱਗਦੀ ਹੈ।
0: ਨਹੀਂ ਨਹੀਂ, ਭਰਾ ਨਾਲ ਨਹੀਂ ਹੋਈ,
1: ਅੱਜ ਵੀਰ ਜੀ ਨਾਲ ਹੋਈ ਹੈ।
0: ਪੂਰਾ ਨੀ ਨਾ ਖਾਦਾ ਆਂਡਾ ਤੇ ਮੰਮਾ
5: ਨੂੰ ਖਾਣਾ ਪੈਂਦਾ, ਮੈਨੂੰ ਸਵਾਦ ਨੀ ਲੱਗਦਾ, ਦਿਵਰਾ ਫੇਰ ਨੀ ਬਣਦਾ, ਦਿਵਰਾ ਖਾਂਦਾ ਹੀ ਨੀ।
0: ਤੇ ਉਹ ਤੇ ਵੱਡਾ ਹੋ ਗਿਆ ਵਾ, ਤੁਸੀਂ ਤੇ ਵੱਡੇ ਹੋਣਾ ਨਾ।
1: ਯੈਸ,
0: ਫੇਰ ਕੀ ਵੱਡੇ ਨੀ ਹੋਣਾ?
1: ਜੇ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਨਾ ਫਿਰ ਤੁਸੀਂ ਦੀਪ ਵੀਰੇ ਤੋਂ ਜਲਦੀ ਵੱਡੇ ਹੋ ਜਾਓਗੇ, ਟਾਲ ਹੋ ਜਾਓਗੇ ਉਤੋਂ।
0: ਜੇ ਤੁਸੀਂ ਖਾਦੇ ਨਾ ਨਾ ਜੇ ਲੰਮਾ ਹੋ ਗਿਆ ਉਹਦੀ ਵੋਟੀ ਲੰਮੀ ਆ ਜਾਣੀ ਆ, ਫਿਰ ਤੁਸੀਂ ਵੋਟੀ ਤੋਂ ਨਿੱਕੇ ਰਹਿ ਜਾਣਾ। ਹਾਂ, ਪਰ ਵੋਟੀ ਤੋਂ ਲੰਮੀ ਤੇ ਹੋ ਸਕਦੀ।
1: ਹਾਂ,
0: ਭਾਬੀ ਜਿੱਡੀ ਤੇ ਹੋ ਸਕਦੀ। ਹਾਂ, ਭਾਬੀ ਜਿੱਡੀ ਤੇ। ਹਾਂ, ਫਿਰ ਸਾਨੂੰ ਹੈਲਦੀ ਖਾਣਾ ਪੈਣਾ ਨਾ।
1: ਯੈਸ ਯੈਸ,
0: ਫਿਰ ਸਾਨੂੰ ਹੈਲਦੀ ਖਾਣਾ ਪੈਣਾ। ਫੇਰ ਹੀ ਕਰਾਂਗੇ ਆਪਾਂ ਕਿਸਮਿਸ ਯਾਰ। ਹੈ
1: ਲਾਈ ਮਸਕਾਰਾ।
0: ਹਾਂਜੀ ਹਾਂਜੀ, ਸੁਣਾਓ ਸੁਣਾਓ।
5: ਛੋਟੀ ਦੇ ਵੱਡੇ ਵਾਲੀ।
1: ਓਕੇ,
5: ਬਾਰੀ ਵਰਸੀ ਕਰਨ ਗਿਆ ਸੀ
0: ਬੱਲੇ
5: ਆਮ ਦਾ ਪਿਤਾ ਨੀ।

0: ਕਾਜਿਆ ਖਿੱਚ ਕੇ ਬਰੋ ਬਰ ਕੀਤਾ ਨੀ ਮੈਂ ਮੇਰੇ ਨਿਕਾਜਿਆ ਖਿੱਚ ਕੇ ਬਰੋ ਬਰ ਕੀਤਾ ਨੀ ਮੈਂ ਮੇਰੇ ਨਿਕਾਜਿਆ ਪੀੜੀ ਨੀ ਟੁੱਟ ਗਿਆ
1: ਖਿੱਚ ਦੇ
0: ਹਾਂਜੀ ਓਕੇ ਬਾਏ
2: ਕਿਹੜੀ ਬੋਲੀ ਕਹਿ ਰਹੇ ਹੋ ਵੱਡੀ ਮੈਨੂੰ ਤਾਂ ਪਤਾ ਨੀ
1: ਉਹ ਵਾਲੀ ਸੁਣਾ ਦੋ ਟੈਚੀ ਯੂ ਨੋ
0: ਤਰਵੇ ਮੈਂ ਬੁਰੀ ਕਰੂੰਗੀ ਥੈਂਕ ਯੂ ਸਿਸ ਉਹ ਖਿੱਚਦਾ ਖਿੱਚਦਾ ਲੰਮਾ ਕਰਤਾ
2: ਨਵਨੀਤ
1: ਜੀ
0: ਨੋਨੀਆ ਜੀ ਬੁੱਝੋ ਕੌਣ ਹੈ ਭਲਾ
1: ਮੰਨਤ
0: ਨਾ ਤੁਹਾਡੇ ਕੋਲ ਥ੍ਰੀ ਆਪਸ਼ਨ ਆਪਸ਼ਨ ਦੋ
1: ਆਪਸ਼ਨ ਕਿਹੜੀ ਕਿਹੜੀਆਂ ਨੇ
2: ਐਸ਼ਲਿਨ ਰਾਜਵੀਰ ਔਰ ਡੈਡਾ
0: ਹਾਂ
1: ਆਈ ਥਿੰਕ ਡੈਡਾ
2: ਨਹੀਂ
0: ਨਹੀਂ ਡੈਡਾ ਨਹੀਂ ਅੱਜ ਡੈਡਾ ਤੇ ਗਏ ਆ ਸਿਡਨੀ
2: ਸਾਡੇ ਕੋਲ ਇਕੱਲਾ ਇੱਕ ਹੀ ਹੈਗਾ ਹੁਣ
1: ਐਸ਼ਲਿਨ
0: ਜਾਂ ਫਿਰ
2: ਹਾਂਜੀ
1: ਐਸ਼ਲਿਨ ਪਰ ਐਸ਼ਲਿਨ ਨੇ ਤਾਂ ਅੱਜ ਡੈਡਾ ਬਣਨਾ ਸੀਗਾ ਨਾ
0: ਸਾਰਾ ਪਤਾ ਲੱਗ ਜਾਂਦਾ ਗੁੱਡ ਪੁੱਤ ਗੁੱਡ ਆਹ ਤੇ ਬੜਾ ਬੀਬਾ ਪੁੱਤ ਬਣ ਗਿਆ
2: ਪਹਿਲੇ
0: ਟਾਈਮ ਘੱਟ ਹੁੰਦਾ ਵਾ ਫਿਰ ਵੇਖ ਲੋ ਤੁਸੀਂ
1: ਚਲੋ ਫਿਰ ਜਲਦੀ ਜਲਦੀ ਸੁਣਾਈਏ ਫਿਰ ਨਹੀਂ ਤਾਂ ਫਿਰ ਟਾਈਮ ਘੱਟ ਜਾਣਾ ਆ
2: ਇੱਕ
1: ਬੋਲੀ ਓਕੇ
0: ਮੁੱਛਾਂ ਵਾਲਾ ਜੀਜਾ ਬੱਲੇ ਬੱਲੇ ਬੱਲੇ
1: ਕੁੱਤੇ ਦੀ ਪੂਛ ਵਾਲਾ ਜੀਜਾ
0: ਮੁੱਛਾਂ ਜ਼ਰੂਰ ਕਹਿਣੀਆਂ ਤੁਸੀਂ ਤੁਸੀਂ ਸਿੱਧਾ ਹੀ ਕਹੋ ਵੀ ਜੀਜਾ ਕਾਲੇ ਕੁੱਤੇ ਦੀ ਪੂਛ
1: ਨੋ ਆਫੈਂਸ ਟੂ ਐਨੀ ਜੀਜਾਸ
0: ਰਿੰਕਲ ਰਿੰਕਲ ਪੂਛ
2: ਸਟੇਸ਼ਨ ਦੇ ਰੇਲ ਚਲਾਉਂਦੇ ਜੀਜਾ
0: ਓਹ ਰੇਲ ਚਲਾਉਂਦੇ ਜੀ
2: ਹਾਂਜੀ
0: ਕਦੀ ਤੁਸੀਂ ਕੁੱਤੇ ਨੂੰ ਚਿੰਗਮ ਖਾਂਦੇ ਆ ਵੇਖਿਆ
1: ਮੈਂ ਮੱਝ ਨੂੰ ਵੇਖਿਆ
0: ਹੈ
2: ਮੈਂ ਮੱਝ ਨੂੰ ਦੇਖਿਆ
0: ਵੇਖਿਆ ਵੇਖਿਆ ਤੁਸੀਂ ਕਿਦਾਂ
1: ਕਿਦਾਂ ਕਿਦਾਂ ਕਰ ਕਿਦਾਂ ਖਾਂਦੀ ਹੁੰਦੀ ਚਿੰਗਮ ਮੱਝ
2: ਪਤਾ ਨਹੀਂ ਬਾ ਖੁਆਕ ਖੁਆਕ ਕਰ
0: ਫਿਰ ਉਹ ਆਪਣੇ ਦੰਦ ਵੀ ਚੈੱਕ ਕਰਾਉਂਦੀ ਹੈ ਨਾ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ ਸੋਹਣੇ ਬੁੱਧੂ
2: ਤੇ ਵੀ ਜੀ ਨਾਲ ਗੱਲ ਕਰ ਲਓ
0: ਹਾਂਜੀ ਹਾਂਜੀ
2: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ
2: ਮੈਂ ਠੀਕ ਆ ਤੇ ਮੈਂ ਤਵਨੀਤ ਹੈਗੀ
1: ਮੈਨੂੰ ਤਾਂ ਬਿਨ ਲੱਗਿਆ ਵੀਰ ਜੀ ਆ
0: ਉਹ ਟ੍ਰਿਕ ਕਰ ਗਈ ਤੁਹਾਨੂੰ ਦੂਜੀ ਕੁੜੀ
1: ਆਹੋ
0: ਐਸ਼ਲਿਨ ਤੁਹਾਨੂੰ ਟ੍ਰਿਕ ਕਰ ਗਈ ਲੱਗਦਾ ਕਿਤੇ ਮਤਲਬ ਕੋਈ ਪਛਾਣੂਗਾ ਵੀ ਬਟਾਲੇ ਦੀਆਂ ਨੇ ਕੁੜੀਆਂ
2: ਇੰਟਰਵਿਊ ਦੇਖੀ ਤੇ ਕਹਿੰਦੇ ਸੀ ਮੈਂ ਵੀ ਆਉਣਾ ਸੀ ਬਿਕੋਜ਼ ਉੱਥੇ ਮੇਰੇ ਰਿਸ਼ਤੇਦਾਰ ਨੇ ਤੇ ਮੰਮਾ ਕਹਿੰਦੇ ਕੌਣ ਅੰਕਲ ਜੀ ਕਹਿੰਦੇ ਹਰਮੀਤ ਟੂਰ
1: ਰਿਸ਼ਤੇਦਾਰ ਮਿਲ ਗਏ
0: ਮੰਮਾ ਫਿਰ ਸੈਲੀਬ੍ਰਿਟੀ ਨਾ
2: ਮੰਮਾ ਚਾਮਲੇ ਹੋਏ ਮੰਮਾ ਬਹੁਤ ਖੁਸ਼ ਹੋ ਗਈ ਸੀ ਮੰਮਾ ਉੱਥੇ
0: ਤੁਹਾਡੀ ਕਦੋਂ ਹੋਣੀ ਆ ਇੰਟਰਵਿਊ
2: ਕਦੀ ਵੀ ਨਹੀਂ
1: ਨੈਵਰ ਸੇ ਨੋ ਬੁੱਟੂ ਯੂ ਸੇ ਆਲ ਥਿੰਕ ਅਬਾਊਟ ਇਟ Never say no, I say
2: I'll think about it.
1: Yes.
2: I'll think about it.
1: Yes. Wow. Look, I'm going to translate it in Punjabi. Very nice. What will you say? Then? One word.
0: Okay. Bye, baby. Bye,
2: baby. Bye, baby. Bye, baby. Bye, baby. Bye, baby. Bye, baby.
0: ਵਿਗੜ ਗਿਆ ਬੱਲੇ ਬੱਲੇ ਸ਼ਾਬਾ ਸ਼ਾਬਾ
1: ਸਾਰਾ ਨੂੰ ਰੱਖ ਨੂੰ ਚੜ ਗਿਆ ਨੂੰ ਬੱਲੇ ਬੱਲੇ ਇਹ ਤਾਂ ਬਸੰਤ ਜੀ ਦਾ ਰੋਣਾ ਆ
2: ਮੈਂ ਇੱਕ ਬੁਜਾਰਤ ਦਾ ਆਂਸਰ ਦਿੱਤਾ ਸੀ ਕੱਲ ਜਿਹੜਾ ਔਜਲਾ ਸਾਹਿਬ ਨੇ ਪਾਈ ਸੀ ਬੁਜਾਰਤ
0: ਹਾਂਜੀ ਹਾਂਜੀ ਹਾਂਜੀ
2: ਮੈਂ ਦੋ ਆਂਸਰ ਦਿੱਤੇ
0: ਉਹ ਤੁਹਾਡਾ ਆਂਸਰ ਸਹੀ ਸੀ ਤੁਹਾਨੂੰ ਦੋ ਟੋਫੀਆਂ ਦਾ ਜੁਰਮਾਨਾ ਹੋਇਆ
1: ਪੁੱਤੂ ਜੁਰਮਾਨਾ ਕੀ ਹੁੰਦਾ ਹੈ
2: ਆਲੀ
1: ਜਨਰੇਸ਼ਨ ਟਿਟ ਫੋਰ ਟੈਟ ਜਦੋਂ ਹੀ ਕਰ ਦਿੰਦੀ ਚਲੋ ਅਗਲੇ ਦਾ ਬਦਲਾ ਮੈਨੂੰ ਫਾਈਨ ਫੰਡ ਵੀ ਚੱਕ ਲਓ
0: ਥੈਂਕ ਯੂ ਤੁਨੀ
1: ਥੈਂਕ ਯੂ ਵੈਰੀ ਮਚ ਛੋਟੇ ਪੁੱਤੂ
0: ਨੈਕਸਟ ਕਿਹਦੀ ਵਾਰੀ
1: ਦੇਖੋ ਤਿੰਨੋ ਤਿੰਨੋ ਵਾਰੀ ਡਿਫਰੈਂਟ ਆਂਸਰ ਦਿੱਤੇ ਆ ਦੈਟਸ ਗੁੱਡ
0: ਹੋਰ ਫਿਰ ਅੱਜ ਕਿੱਦਾਂ ਟ੍ਰੈਫਿਕ ਟ੍ਰੁਫਿਕ ਦੀ ਕੋਈ ਜਾਣਕਾਰੀ
2: ਸਿਡਨੀ ਟਰੱਕ ਖਰਾਬ ਹੋਇਆ
0: ਅੱਛਾ ਸਿਡਨੀ ਟਰੱਕ ਖਰਾਬ
1: ਹੋ ਗਿਆ ਓਕੇ
0: ਹੋਰ
2: ਬਸ ਸਟਾਪ ਟ੍ਰੈਫਿਕ ਸੀ
0: ਅੱਛਾ ਟ੍ਰੈਫਿਕ ਹੀ ਓਕੇ ਤੇ ਮੈਲਬਨ
2: ਬਸ ਕਮ ਸਟਾਪ
0: ਹਾਂ ਥੋਮਸ ਸਟਾਪ ਅੱਛਾ ਥੋਮਸ ਟਾਊਨ ਥੋਮਸ ਟਾਊਨ
2: ਹਾਂਜੀ
0: ਥੋਮਸ ਟਾਊਨ ਕੀ ਹੋਇਆ
2: ਐਕਸੀਡੈਂਟ
0: ਵੇਖਿਆ ਸਾਰੀ ਨੌਲੇਜ ਹੁੰਦੀ ਬੰਦੇ ਨੂੰ
1: ਓ ਯੈਸ ਮੈਨੂੰ ਤਾਂ ਪਤਾ ਨੀ ਸੀ ਤੁਹਾਨੂੰ ਥੋਮਸ ਟਾਊਨ ਦਾ ਨਾਮ ਵੀ ਪਤਾ ਹੋਊਗਾ
0: ਵੇਖ ਲਓ ਫਿਰ ਉਹਨੂੰ ਸਾਰੇ ਪਤਾ ਉਹਨੂੰ ਮੈਲਟਨ ਦਾ ਵੀ ਨਾਮ ਪਤਾ ਜੇ
1: ਬਹੁਤ ਵੱਡੇ ਹੋ ਗਏ ਲੱਗਦੇ
0: ਦੱਸੋ ਤੁਹਾਨੂੰ ਕਿੰਨੇ ਤਾਜਵੀਰ ਕਿੰਨੇ ਕਿੰਨੇ ਸਵਰਬਾਂ ਦੇ ਨਾਮ ਪਤਾ ਦੱਸੋ ਆਂਟੀ ਨੂੰ
2: ਕ੍ਰੇਗੀਬਨ
0: ਖੇਤਰੀ ਇਲਾਕਿਆਂ ਚ ਨਿਕਲ ਤੁਰਿਆ
1: ਕਾਪੀ ਕੈਟ ਫਰੋਮ ਬੈਲਰੈਟ
2: ਸਾਡੇ ਲਾਗੇ ਹੈ
0: ਹਾਂ ਤੁਹਾਡੇ ਤੇ ਲੱਗ ਗਈ ਆ
1: ਤੁਹਾਡੇ ਲੱਗੇ ਆ
0: ਬੈਕ ਸਮਾਸ਼
2: ਹਾਂ
0: ਹੈ ਉਹ ਯਾਰ ਤੁਹਾਨੂੰ ਤੇ ਬੜਾ ਕੁਛ ਪਤਾ ਵਾ
1: ਬਹੁਤ ਸਾਰੇ ਵੈਰੀ ਨਾਈਸ ਪਤਾ ਨੇ ਤੁਹਾਨੂੰ
2: ਹਾਂਜੀ
0: ਵੈਰੀ ਨਾਈਸ ਵੀਰਾ ਜੀ
2: ਤੇ ਬਟਾਲਾ
0: ਅੱਛਾ ਬਟਾਲਾ ਹਾਂ
1: ਬਟਾਲਾ
0: ਬਟਾਲਾ ਤੇ ਆਲਵੇਜ਼ ਫਸਟ ਹੈ
1: ਯੈਸ
0: ਤੇ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
0: ਓਕੇ
1: ਓਕੇ
2: ਬੋਈ
0: ਬੋਈ ਪੋਈ ਮਾਚਾ
1: ਓਕੇ
2: ਵੇ ਲਸ਼ ਗੁੱਲੀ ਆ ਕਿਹੜੀ ਗੱਲੋਂ ਫੁੱਲੀਆ ਜੀ ਤਿੰਨ ਜੀ ਕਲੇ ਤਿੰਨੂ ਖਾਲਵਾ
0: ਸਰਦਾਰ ਜੀ ਜਿੰਦਾਬਾਦ
1: ਜਿੰਦਾਬਾਦ
0: ਥੈਂਕ ਯੂ ਸਰਦਾਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਸਾਡੇ ਨਾਲ ਨੇ 295 ਉਸ ਤੋਂ ਬਾਅਦ ਫਿਰ ਲਾਲ ਜੀ ਤੇ ਫਿਰ ਸਮਾਪਤੀ 295 ਤੁਸੀਂ ਆਉਂਦੇ ਰਹੋ ਜੀ
1: 295
0: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਇਹ ਕੌਣ ਬੋਲ ਰਿਹਾ ਛੋਟਾ ਜਿਹਾ ਪਾਰਾ ਬੱਚਾ
0: ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ
2: ਜਗਫਤਿਹ
0: ਸਿੰਘ
1: ਬੜਾ ਸੋਹਣਾ ਨਾਂ ਆ
0: ਆਸੀ ਲਾ ਕੇ ਰੱਖਿਆ ਨਾਲੋਂ ਆਸੀ ਮੈਨੂੰ ਲੱਗਦਾ ਫਿੱਟ ਨੀ ਕੀਤਾ ਸਵੇਰੇ ਸਵੇਰੇ ਬਰੱਸ਼ ਕਰਨ ਲੱਗਿਆ ਰੱਖਿਆ ਹੋਣਾ ਸਾਈਡ ਤੇ
1: ਆਸੀਆ ਡੈਂਚਰ
0: ਆਈ ਡੋਨਟ ਨੋ ਉਹਨੇ ਲਾ ਹੀ ਦਿੱਤਾ ਨਾਲੋਂ
1: ਜਗਫਤਿਹ ਸਿੰਘ ਜੀ
0: ਜਗਫਤਿਹ ਸਿੰਘ ਕੀ ਨਾਮ ਪੂਰਾ ਵੇਖਿਆ ਹੁਣ ਲੱਗਿਆ ਮੈਂ ਕਰੇ ਆਸੀ ਡੈਡੀ ਲੈ ਗਏ ਨਾਲ ਹੈ ਡੈਡੀ ਕਿੱਥੇ ਡੈਡੀ ਕੰਮ ਗਏ ਓਕੇ ਓਕੇ ਡੈਡੀ ਕੰਮ ਤੇ ਠੀਕ ਰਹਿੰਦੇ ਆ ਘਰ ਲੜਦੇ ਰਹਿੰਦੇ ਮੰਮੀਆਂ ਨਵੇਂ
1: ਬਾਕੀ ਗੱਲਾਂ ਚ ਮੰਮੀ ਫਿਸ ਫਿਸਾ ਰਹੇ ਸੀ ਹਾਂਜੀ ਤੇ ਆ ਕੇ ਉਹ ਬੋਲੇ ਕਿ ਹਾਂਜੀ
0: ਮੰਮੀ ਲੱਗਣਾ ਵੀ ਉਹਨਾਂ ਵੇ ਕਵੇ ਨਾ
1: ਮਸਾ ਮਸਾ ਸੱਚਾਈ ਨਿਕਲੀ ਮੰਮੀ ਭਰ ਦੋ
0: ਉਹਦੇ ਬੱਚਾ ਹੈ ਨਾ ਉਹ ਦੱਬ ਵੀ ਸਕਦਾ ਗੱਲ ਕੇ ਹਾਂਜੀ ਜਗਫਤਿਹ ਕੀ ਸੁਣਾਓਗੇ ਹੈਲੋ ਮਛਲੀ ਅੱਛਾ ਮਛਲੀ ਜਲਦੀ ਮਰ ਜਾਏਗੀ
1: ਕੜਾਹੀ ਮੇ ਡਾਲੋ ਤੋ ਤਲ ਜਾਏਗੀ
0: ਵਾਹ
1: ਵਾਹ ਜੀ ਵਾਹ ਵੈਰੀ ਨਾਈਸ ਬੜੀ ਯਮੀ ਯਮੀ ਪੋਇਮ ਸੁਣਾਈ ਅਸੀਂ ਉਸੇ ਰੇ
0: ਥੈਂਕ ਯੂ ਆਸੀ ਸਾਹਿਬ ਤੁਸੀਂ ਤੇ ਬੜੇ ਤੇਜ਼ ਹੋ ਗਏ ਯਾਰ
1: ਯੈਸ
0: ਥੈਂਕ ਯੂ।
1: ਹਲੇ ਤਾਂ ਕੱਲ ਦੀ ਗੱਲ, ਅਸੀਂ ਤੁਹਾਡੇ ਲੱਡੂ ਖਾਦੇ ਸੀਗੇ,
0: ਆਹੋ ਵੇ ਲਓ
1: ਅਸੀਂ ਪੁੱਤੂ ਜੰਮੇ ਦੇ
2: ਲੱਡੂ।
0: ਹਾਂ ਗੁਡ ਗੁਡ ਗੁਡ, ਬਾਏ ਬਾਏ
1: ਬਾਏ ਬਾਏ
0: ਬਾਏ ਬਾਏ।
1: ਨਹੀਂ ਅਸੀਂ ਹੁਣ ਮੁੱਕਰ ਗਿਆ,
2: ਉੱਪਰ ਪੰਖਾ ਚਲਦਾ ਹੈ, ਨੀਚੇ ਬੇਬੀ ਸੋਤਾ ਹੈ, ਸੋਤੇ ਸੋਤੇ ਲੱਗੇ ਕਾਲੋ ਬੇਟਾ ਮੁਫਲੀ ਮੁਫਲੀ, ਦਾਦਾ ਨੇ ਮਾਮਾ ਨੇ ਮਾਮਾ ਗਈ ਦਿੱਲੀ, ਉਦੋਂ ਆਈ ਬਿੱਲੀ ਬਿੱਲੀ ਮਾਰਾ ਪੰਜਾ, ਮਾਮਾ ਹੋ ਗਏ
0: ਗੰਜਾ
1: ਗੰਜਾ। ਮਾਮੇ ਕਿਉਂ ਗੰਜੇ ਹੁੰਦੇ ਨੇ, ਚਾਚੇ ਕਿਉਂ ਨੀ ਹੁੰਦੇ ਗੰਜੇ?
0: ਡਿਪੈਂਡ ਕਰਦਾ ਨਾ ਬਣਾਈ ਕਿੰਨੇ। ਥੈਂਕ ਯੂ ਥੈਂਕ ਯੂ ਵਾਸੀ ਸਾਹਿਬ, ਥੈਂਕ ਯੂ ਪੁੱਤ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਲਾਲ ਜੀ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਲਾਲ ਜੀ।
3: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਲਾਲਾ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਹੁਣ ਤੇ ਮੇਰੋ ਕਰਮ ਕਰ ਦਿਓ ਲਾਲਾ ਜੀ, ਮੇਰੀ ਮਾਂ ਕੇ ਕੰਗਨ ਦੇ ਦਿਓ।
0: ਸਸਤਾ ਹੋ ਕੇ ਮਹਿੰਗਾ ਹੋ ਗਿਆ ਫੇਰ ਸੋਨਾ, ਤੁਹਾਨੂੰ ਜੱਜ ਦਾ ਰੇਟ ਦੱਸੀ ਫਿਰ ਦੇ ਦੋਗੇ? ਦਿੱਲੀ ਜੂਲਰ ਵਾਲੇ ਕਹਿੰਦੇ ਵੀ 100, ਅੱਛਾ ਹੋਰ ਮਹਿੰਗਾ ਹੋ ਗਿਆ ਜੀ, 194।
1: ਓਹ
0: ਹਮ
1: ਸਸਤੀ ਚੀਜ਼ ਦਾ ਦੇਣ ਦਾ ਕੀ ਫਾਇਦਾ? ਸਹੀ ਗੱਲ ਆ। ਏਦਾਂ ਏਦਾਂ ਕਰੋ, ਸਸਤੀ ਜੇ ਆਪਾਂ ਗੱਲ ਸਸਤੀ ਦੀ ਕਰਦੇ ਆ ਨਾ, 5-6 ਚਾਂਦੀ ਦੀਆਂ ਇੱਟਾਂ ਲੈ ਕੇ ਮਾਰੋ, 5-6 ਚਾਂਦੀ ਦੀਆਂ ਇੱਟਾਂ ਲੈ ਕੇ ਮਾਰੋ, ਚਾਂਦੀ ਤਾਂ ਸਸਤੀ ਆ।
0: ਤੁਸੀਂ ਤੁਸੀਂ ਯਾਰ ਬਹਿ ਕੇ ਗੱਲ ਕਰ ਲਓ, ਮੈਨੂੰ ਲੱਗਦਾ ਇਹਨਾਂ ਨੇ ਗੋਭੀ ਪਰੌਂਠਿਆਂ ਦੇ ਮੰਨ ਜਾਣਾ। ਜਿੱਦਾਂ ਸੋਨੇ ਤੋਂ ਇਕਦਮ ਚਾਂਦੀ ਤੇ ਡਿੱਗੇ ਜੇ ਤੁਸੀਂ, ਤੁਸੀਂ ਪਰੌਂਠੇ ਤੇ ਨਿਬੜ ਜਾਣਾ। ਹਾਂਜੀ
1: ਲਾਲਾ, ਇਹ ਤੋਂ ਬਹੁਤ ਤਬਾਹੀ ਹੋ ਜਾਏਗੀ।
0: ਇਹੋ ਜਿਹੀਆਂ ਬੀਬੀਆਂ ਕਹਿੰਦੀਆਂ ਹੋਣੀਆਂ, ਕਹਿੰਦੀਆਂ ਹੁੰਦੀਆਂ ਵੀਰਾ ਮੈਨੂੰ ਗਰਮ ਪਾਣੀ ਕਰਨ ਵਾਲੀ ਰੋਡ ਲਿਆ ਦੇ ਰੱਖੜੀ ਤੇ। ਬਟਾਲੇ ਲਾਗੇ ਇੱਕ ਬੀਬੀ ਫੁੜਕ ਗਈ, ਉਹ ਜਲੰਧਰ ਲਾਗੇ ਖਬਰ ਆਈ ਕੱਲ ਸਾਰੇ ਟੱਬਰ ਨੂੰ ਕਰੰਟ ਪੈ ਗਿਆ, ਡਰਾ ਹੀ ਨਗ ਦੇਣਾ
1: ਬੰਦਾ ਤੌਬਾ ਕਰ ਜਾਂਦਾ।
0: ਭੈਣ ਕਹਿੰਦੀ ਦਵਾ ਕਰੋ ਠੰਡੇ ਨੇ ਨਹਾ ਲਿਆ ਕਰ।
1: ਛੋਟੇ ਹੁੰਦੇ ਸੀ,
0: ਛੋਟੇ ਤੋਂ ਵੱਡੇ ਹੋਏ
3: ਨਹੀਂ ਤੁਸੀਂ ਮੈਨੂੰ
0: ਨਹੀਂ, ਜਦੋਂ ਸਿੱਧਾ ਹੀ ਤੁਸੀਂ ਵੱਡੇ ਨੂੰ ਵੇਖਿਆ ਹੋਵੇ ਨਾ, ਉਦੋਂ ਤੁਹਾਡੀ ਮਤਲਬ ਇਮੈਜੀਨੇਸ਼ਨ ਨਹੀਂ ਤੁਹਾਡੀ ਆਉਂਦੀ ਵੀ ਹਾਂ ਇਹ ਵੀ ਛੋਟਾ ਹੋਊਗਾ ਕਦੀ।
1: ਟਰੂ
3: ਇਹ ਮੈਂ ਬਾਈ ਇਹਨਾਂ ਪਹਿਲੇ ਵੀ ਜਦੋਂ ਮੈਂ ਦੇਖਿਆ ਤੇ ਇਹਨਾਂ ਜਿੰਨਾਂ ਦੇ ਵਿਸ਼ਵਾਸ ਕਰਨਾ ਸ਼ੁਰੂ ਕਰਤੇ ਜਿਹੜੇ ਆਪਣੇ ਬਾਲ ਸਕਦੇ ਇਦਾਂ ਬਾਲ ਘੁਮਾਉਣ ਲੱਗੇ ਸਾਨੂੰ ਚਲਾਉਣ ਲਈ, ਮੇਰੀ ਮਾਤਾ ਆ ਗਈ ਮੈਨੂੰ ਮਾਫ਼ ਕਰ ਗਈ ਨਾ ਚੌਂਕੀ ਹੈ ਨਾ, ਤੇ ਨੇਹਾ ਚ ਕਹਿੰਦੇ ਮੈਨੂੰ ਭੂਤ ਚੜ ਗਿਆ ਹਨਾ, ਅਸੀਂ ਵੀ ਨੀ ਕਹਿੰਦੇ ਮੈਂ ਭੁੱਤ ਉਤਾਰੋ ਹਨਾ ਤੇ ਮੈਂ ਨਾ ਮੇਰਾ ਹੱਥ ਥੱਪ ਸੀ ਹਨਾ ਮੈਂ ਥੋੜੀ ਹੋਲੀ ਮਾਰੀ ਮੈਂ ਭੁੱਤ ਉਤਰਿਆ ਕਹਿੰਦੀ ਨਹੀਂ ਉਤਰਿਆ ਮੈਂ ਫੇਰ ਮਾਰੀ ਕਹਿੰਦੀ ਨਹੀਂ ਉਤਰਿਆ ਮੈਂ ਚੌਕੇ ਜ਼ੋਰ ਦੀ ਮਾਰੀ ਪਾਣੀ ਖੂਨ ਦੀ ਧਾਰ ਨਿਕਲੀ
1: ਪੱਕੀਆਂ ਨਿਸ਼ਾਨੀਆਂ ਦਿੱਤੀਆਂ ਕਿਤੇ ਭੈਣ ਭੁੱਲ ਨਾ ਜਾਵੇ
0: ਬੜੇ ਖਤਰਨਾਕ ਤੁਸੀਂ
3: ਕਹਿੰਦੇ ਸੰਸਕ੍ਰਿਤ ਕਹੀ ਪਾਹਾ ਭਾਸ਼ਾ ਜਿਹੜੀ ਦਸਵੀਂ ਵਾਰ ਨਾ ਜਿੱਦਾਂ ਵਿਆਹ ਦੇ ਫੇਰਿਆਂ ਸਾਨੂੰ ਮਿਲਦੀ ਹੈ
1: ਸਾਡੀ ਤਾਂ ਸਿੰਘ ਛੇਵੀਂ ਚ ਬੰਦ ਕਰਤੀ ਸੀਗੀ
3: ਛੇਵੀਂ ਸਾਹਿਬ ਨਾ ਇਲੈਕਸ਼ਨ ਚ ਖੜੇ ਹੋ
1: ਗਏ
3: ਤੇ ਆਪਣਾ ਆਪਣਾ ਜਿੱਤ ਗਿਆ ਨਾ ਤੇ ਉਹਨਾਂ ਨੇ 15 ਅਗਸਤ ਤੇ ਨਾ ਪੁੱਛਿਆ ਹਨਾ ਰਿਪੋਰਟਰ ਨੇ ਤੁਸੀਂ 15 ਅਗਸਤ ਦੇ ਉੱਪਰ
0: ਬੋਲਣ ਜਾਓ ਹੈ ਰਿਪੋਰਟਰ ਨੇ ਕਿਹਨੇ ਪੁੱਛਿਆ
3: ਹਾਂਜੀ ਹਾਂਜੀ ਵਿਸ਼ਾਲ ਨੇ ਵਿਸ਼ਾਲ ਵਿਜੇ ਸਿੰਘ ਨੇ 15 ਅਗਸਤ ਦੇ ਉੱਪਰ ਕੁਛ ਬੋਲੋ ਸਮਝ ਆ 16, 17, 18, 19 ਵੀ
1: ਗੱਲ ਸਹੀ ਹੈ ਹੁਣ 15 ਅਗਸਤ ਉੱਤੇ ਕੀ ਬੋਲੂਗਾ 16, 17, 18 ਹੀ ਆਊਗਾ ਯਾਰ ਆਈ ਡੋਂਟ ਨੋ ਵਰ ਸੈਮੀ ਸਾਹਿਬ
3: ਤੇ ਨਾ ਸੈਮੀ ਸਾਹਿਬ ਦੇ ਆਪਾਂ ਡਾਕਟਰ ਕੋਲ ਜਾਂਦੇ ਡਾਕਟਰ ਸਾਹਿਬ ਕਹਿੰਦੇ ਮੇਰੀ ਨਾ ਵਾਈਫ ਦੀ ਨਾ ਯਾਦਾਸ਼ਤ ਬੜੀ ਖਰਾਬ ਹੈ ਕਹਿੰਦੇ ਕੀ ਹੈ ਕਹਿੰਦੇ ਡਾਕਟਰ ਕਹਿੰਦੇ ਵੀ ਹਰ ਕੀ ਗੱਲ ਇਹ ਹਰ ਘਰ ਭੁੱਲ ਜਾਂਦੀ ਹੈ ਕਹਿੰਦੇ ਨਹੀਂ ਕਹਿੰਦੇ ਫਿਰ ਕਦੇ ਹਰ ਨਿੱਕੀ ਨਿੱਕੀ ਗੱਲ ਯਾਦ ਰੱਖਦੀ

0: ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਘੁੰਮਣ ਸਾਹਿਬ ਕਹਿੰਦੇ ਨੇ ਕਿ ਸੋਹਣੀ ਸਿਹਤ ਮੰਦੀ ਲਈ ਸ਼ੁੱਧ ਖਾਓ, ਖੁਸ਼ ਰਹੋ, ਇਹ ਹੈ ਜੀਵਨ ਦਾ ਸਾਰ। ਤੰਦਰੁਸਤ ਸਰੀਰ ਹੀ ਹੁੰਦਾ ਹੈ ਸਭ ਖੁਸ਼ੀਆਂ ਦਾ ਆਧਾਰ। ਨੂਨੀਆ ਜੀ ਦੇ ਕਹਿਣ ਉੱਤੇ ਤ੍ਰਿਫਲਾ ਖਾਓ ਬੇਸ਼ੁਮਾਰ, ਇੱਕ ਤਾਂ ਰੱਖੋ ਤੰਦਰੁਸਤ ਅਤੇ ਦੂਜਾ ਵਧਣ ਨਾ ਦੇਵੋ ਤੁਹਾਡਾ ਭਾਰ। ਰੋਜ਼ ਸਵੇਰੇ ਸੈਰ ਵੀ ਕਰੀਏ ਅਤੇ ਖਾਣ ਪੀਣ ਦਾ ਵੀ ਰੱਖੀਏ ਪੂਰਾ ਪੂਰਾ ਖਿਆਲ। ਘੁੰਮਣ ਵੱਲੋਂ ਨੂਨੀਆ ਜੀ ਅਤੇ ਰਣਜੋਤ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ।
0: ਕਰਮ ਜੀ ਥੈਂਕ ਯੂ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ। ਬੱਚੇ ਕਹਿੰਦੇ ਕਿ ਬਿਜ਼ੀ ਹੋ ਗਏ ਅਤੇ ਅੱਜ ਬੱਚਿਆਂ ਦੀ ਮਾਸੀ ਦਾ ਅੱਜ ਐਂਡ ਮਾਮੂ ਦਾ ਕੱਲ੍ਹ ਬਰਥਡੇ ਹੈ ਅਤੇ ਮਾਸੀ ਰਾਜੂ ਮਾਮੀ ਐਂਡ ਮਾਮੂ ਮਨੂ
2: ਭੁੱਲ ਗਿਆ
0: ਮਨੀ ਮਾਮੂ ਤੇ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ। ਸੋ ਸਾਡੇ ਲਈ ਬਹੁਤ
1: ਬਹੁਤ ਸਾਰੀਆਂ
0: ਮੁਬਾਰਕਾਂ ਵਧਾਈਆਂ ਜੀ। ਜਸਵਾਲ ਸਾਹਿਬ ਧੰਨਵਾਦ ਤੁਹਾਡਾ। ਅਤੇ ਮਨਦੀਪ ਜੀ ਕਹਿੰਦੇ ਕਿ ਡੈਸਪਰੇਟਲੀ ਵਾਂਟ ਟੂ ਕਾਲ ਯੂ ਬਟ ਆਈ ਹਾਈ ਰੱਬਾ ਮਜਬੂਰੀਆਂ ਮਰ ਜਾਣੀਆਂ। ਧੰਨਵਾਦ। ਕੋਈ ਨਹੀਂ, ਡਿਗੜੀ ਗੱਲ ਹੈ, ਬੰਦਾ ਬ੍ਰੇਕ 'ਚ ਜਾ ਕੇ ਤੇ ਕਰ ਲੈਂਦਾ ਕਾਲ,
1: ਬੰਦਾ ਟੁਆਲਟ 'ਚ ਜਾ ਕੇ ਕਰ ਲੈਂਦਾ ਫੋਨ।
0: ਹੈਂ
1: ਟੁਆਲਟ ਜਾ ਕੇ ਕਰ ਲੈਂਦਾ, ਬ੍ਰੇਕਾਂ ਨੂੰ ਲੈਣੀ ਹੈ।
0: ਮੈਂ ਵੀ ਠੀਕ ਹਾਂ,
1: ਬ੍ਰੇਕ 'ਚ ਆਪਣੀ ਚਾਹ ਪੀਓ।
0: ਥੈਂਕ ਯੂ ਜੀ। ਰੋਹਿਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਇੱਧਰ ਸਾਡੇ ਨਾਲ ਕਹਿੰਦੇ ਨੇ ਕਿ ਅੱਜ ਇਹਨਾਂ ਦੀ ਕਹਿੰਦੇ ਕਿ ਮੇਰੀ ਧੀ ਦਿਲਰੂਪ ਕੌਰ ਦਾ ਨਵਾਂ ਜਨਮ ਦਿਨ ਹੈ। ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
1: ਡੀਅਰ ਦਿਲਰਾਜ
0: ਦਿਲਰੂਪ
1: ਜੀ,
0: ਹੈਪੀ ਬਰਥਡੇ ਟੂ ਯੂ।
1: ਬਹੁਤ ਸਾਰੀਆਂ ਮੁਬਾਰਕਾਂ ਦਿਲਰੂਪ ਦੇ ਮੰਮ ਨੂੰ, ਡੈਡ ਨੂੰ, ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੀ ਐਕਸਟੈਂਡਡ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਦਿਲਰੂਪ ਦੇ ਨੌਵੇਂ ਜਨਮ ਦਿਨ ਦੀਆਂ। ਸਾਡੀ ਆਸ ਅਰਦਾਸ ਇਹੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਵੱਲੋਂ ਕਿ ਦਿਲਰੂਪ ਨੂੰ ਬਹੁਤ ਸਾਰੀਆਂ ਤੰਦਰੁਸਤੀਆਂ ਮਿਲਣ, ਬਹੁਤ ਸਾਰੀਆਂ ਖੁਸ਼ੀਆਂ ਮਿਲਣ, ਜ਼ਿੰਦਗੀ 'ਚ ਹਮੇਸ਼ਾ ਹੱਸਦੀ ਮੁਸਕਰਾਉਂਦੀ ਰਹੇ ਸਾਡੀ ਪਿਆਰੀ ਦਿਲਰੂਪ। ਗੋਡ ਬਲੈਸ ਯੂ ਸੋਹਣੇ ਪੁੱਤੂ, ਹੈਪੀ ਬਰਥਡੇ।
0: ਹੈਪੀ ਬਰਥਡੇ ਜੀ। ਅੰਮ੍ਰਿਤ ਜੀ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ। ਰਵੀ ਜੱਸਲ ਜੀ ਕਹਿੰਦੇ ਨੇ ਕਿ ਕਿੱਦਾਂ ਜੀ, ਗੁੱਡ ਮਾਰਨਿੰਗ ਜੀ। ਅੰਮ੍ਰਿਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਟੂਡੇ ਇਜ਼ ਮਾਈ ਸਨ ਸ਼ੀ ਵਾਂਚ 8th ਬਰਥਡੇ
1: ਤੇ
0: ਪਲੀਜ਼ ਵਿਸ਼ ਕਰ ਦਿਓ। ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਖੁਸ਼ ਰੱਖੇ। ਥੈਂਕ ਯੂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਸ਼ਿਵਾਂਸ਼, ਹੈਪੀ ਬਰਥਡੇ ਟੂ ਯੂ।
1: ਸ਼ਿਵਾਂਸ਼ ਪੁੱਤੂ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਇੰਜੋਏ ਯੋਰ ਡੇ, ਇੰਜੋਏ ਯੋਰ ਈਅਰ, ਇੰਜੋਏ ਯੋਰ ਲੋਟਸ ਆਫ ਈਅਰ ਕਮਿੰਗ। ਹੈਪੀ ਬਰਥਡੇ,
0: ਬਹੁਤ ਬਹੁਤ ਵਧਾਈਆਂ ਜੀ। ਮੰਮੀ ਪਾਪਾ ਨੂੰ ਵੀ ਬਹੁਤ ਬਹੁਤ ਵਧਾਈਆਂ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਗੁਰੂ ਜੀ ਧੰਨਵਾਦ ਤੁਹਾਡਾ। ਸੁਖਵਿੰਦਰ ਭੈਣ ਜੀ ਧੰਨਵਾਦ। ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ। ਕਹਿੰਦੇ ਕਿ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਜ਼ਿੰਦਗੀ ਜੀ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹੋ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਸੁਖਦੀਪ ਸਿੰਘ ਘੁੰਮਣ ਜੀ ਪਿਆਰੀ ਜੀ ਕਹਾਣੀ ਸਾਂਝੀ ਕਰਦੇ ਨੇ, ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ। ਅਤੇ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ,
1: ਸਤਿ ਸ਼੍ਰੀ ਅਕਾਲ।
0: ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਮਿਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਵਾਰੀ ਇੱਕ ਲੜਕਾ ਆਪਣੇ ਪਿਓ ਨੂੰ ਮਿਲਣ ਆਇਆ ਤੇ ਮਿਲਣੀ ਦੇ ਉੱਤੇ ਦੱਸਿਆ ਕਿ ਉਹ ਇਸ ਵਾਰੀ ਵੀ ਜੋਬ ਛੱਡ ਆਇਆ, ਇਸ ਵਾਰੀ ਵੀ ਉਹਦੀ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ। ਪਿਓ ਸਾਰਾ ਕੁਛ ਬੜੇ ਧਿਆਨ ਦੇ ਨਾਲ ਸੁਣ ਰਿਹਾ। ਅੱਗੇ ਵੀ ਹਰ ਵਾਰ ਕੋਈ ਨਾ ਕੋਈ ਨਵੀਂ ਮੁਸੀਬਤ ਆਉਂਦੀ ਆ ਪੁੱਤ ਨੂੰ। ਇਸ ਵਾਰੀ ਉਹ ਚਾਹੁੰਦਾ ਕਿ ਮੈਂ ਕੋਈ ਆਪਣਾ ਕਾਰੋਬਾਰ ਹੀ ਸ਼ੁਰੂ ਕਰ ਲਵਾਂ। ਨੌਕਰੀ ਦੇ ਉੱਤੇ ਉਹਦੀ ਕਿਸਮਤ ਉਹਦਾ ਸਾਥ ਨਹੀਂ ਦਿੰਦੀ। ਕਦੀ ਕਿਤੇ ਕਿਸੇ ਕੰਪਨੀ ਦੇ ਵਿੱਚ ਉਹਦੀ ਬਣਦੀ ਨਹੀਂ, ਕਿਸੇ ਜਗ੍ਹਾ ਦੇ ਉੱਤੇ ਉਹ ਕੰਪਨੀ ਬੰਦ ਹੋ ਜਾਂਦੀ ਹੈ, ਕਿਤੇ ਕੁਛ ਅਤੇ ਕਿਤੇ ਕੁਛ। ਲਗਾਤਾਰ ਕਾਫੀ ਥਾਵਾਂ ਦੇ ਉੱਤੇ ਇੱਦਾਂ ਦੀ ਸਮੱਸਿਆ ਆਈ ਹੈ। ਪੁੱਤ ਚਾਹੁੰਦਾ ਕਿ ਪਿਓ ਆਪਣੀ ਕਮਾਈ ਦੇ ਵਿੱਚੋਂ, ਰਿਟਾਇਰਮੈਂਟ ਦੇ ਵਿੱਚੋਂ ਕੁਛ ਪੈਸੇ ਮੈਨੂੰ ਦੇਵੇ ਅਤੇ ਨਾਲੇ ਆਪਣੀ ਜਾਣ ਪਛਾਣ ਦੇ ਵਿੱਚੋਂ ਮੇਰੀ ਮਦਦ ਕਰ ਦੇਵੇ। ਲਾਗੇ ਪੈਂਦੇ ਇੱਕ ਪਹਾੜੀ ਏੜੀ ਏਰੀਏ ਦੇ ਵਿੱਚ ਹੁਣ ਉਹ ਹੋਟਲ ਮੋਟਲ ਖੋਲ੍ਹਣਾ ਚਾਹੁੰਦਾ। ਉਹਨੂੰ ਲੱਗਦਾ ਕਿ ਮੈਂ ਆਪਣਾ ਕਾਰੋਬਾਰ ਕਰੂੰਗਾ, ਮੇਰੀ ਕਿਸਮਤ ਸ਼ਾਇਦ ਆਪਣੇ ਕਾਰੋਬਾਰ ਦੇ ਵਿੱਚ ਹੀ ਚਮਕੇਗੀ। ਇਹ ਚੀਜ਼ ਪਤਾ ਨਹੀਂ ਖਰੇ ਆਪਣੀ ਆ ਜਾਂ ਫਿਰ ਹੋਰ ਕਿਸੇ ਨੇ ਦੱਸੀ ਆ, ਅਤੇ ਮਾਂ ਨੇ ਵੀ ਲਾਗੋਂ ਹਾਮੀ ਭਰੀ। ਬਹੁਤ ਮਿਹਨਤ ਕਰਦਾ ਮੇਰਾ ਪੁੱਤ। ਕੋਈ ਨਹੀਂ ਪੁੱਤ, ਕਿਸਮਤ ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ ਤਾਂ ਜ਼ਰੂਰ ਸਾਥ ਦਊਗੀ। ਜਿੱਥੇ ਕਿਤੇ ਤੇਰੀ ਕਿਸਮਤ ਦੇ ਵਿੱਚ ਦਾਣਾ ਪਾਣੀ ਲਿਖਿਆ ਹੋਇਆ, ਵੇਖੀ ਆਪਣੇ ਆਪ ਹੀ ਤੂੰ ਉੱਧਰਲੇ ਪਾਸੇ ਨੂੰ ਤੁਰ ਪੈਣਾ। ਪਰ ਪਿਓ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਉਹਨੂੰ ਇਹ ਚੀਜ਼ਾਂ ਪਸੰਦ ਨੇ, ਸ਼ਾਇਦ ਨਹੀਂ। ਕਿਹੜੇ ਏਰੀਏ ਦੇ ਵਿੱਚ ਫਿਰ ਤੂੰ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦਾ? ਪਿਓ ਨੇ ਆਖਿਰਕਾਰ ਚੁੱਪੀ ਤੋੜੀ। ਚੱਲ ਫਿਰ ਉਹ ਵੇਖ ਕੇ ਆਈਏ। ਕਾਰ ਦੇ ਵਿੱਚ ਬੈਠ ਕੇ ਉਸ ਪਾਸੇ ਨੂੰ ਨਿਕਲ ਜਾਂਦੇ ਨੇ। ਪਹਾੜੀ ਏਰੀਆ ਹੋਣ ਦੇ ਕਰਕੇ ਗੱਡੀ ਉਚਾਈ ਵੱਲ ਨੂੰ ਜਾ ਰਹੀ। ਇੱਕ ਜਗ੍ਹਾ ਦੇ ਉੱਤੇ ਜਾ ਕੇ ਪਿਓ ਨੇ ਗੱਡੀ ਰੋਕਣ ਦੇ ਲਈ ਕਿਹਾ। ਇੱਥੇ ਗੱਡੀ ਰੋਕ ਅਤੇ ਆਸ ਪਾਸ ਚੰਗੀ ਤਰ੍ਹਾਂ ਦੇ ਨਾਲ ਵੇਖ ਅਤੇ ਮੈਨੂੰ ਦੱਸ ਆਪਾਂ ਕਿੰਨੀ ਕੁ ਉਚਾਈ ਦੇ ਉੱਤੇ ਆ ਗਏ ਹਾਂ। ਪੁੱਤ ਨੇ ਕਿਹਾ, ਪਾਪਾ ਜੀ ਕਾਫੀ ਉੱਪਰ ਆ ਗਏ ਆਪਾਂ। ਇਸ ਜਗ੍ਹਾ ਦੇ ਉੱਤੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ, ਕਾਫੀ ਹਰਿਆਲੀ ਹੈ। ਲੋਕ ਭੀੜ ਭੜਕਾ ਛੱਡ ਕੇ ਜਦੋਂ ਵੀ ਛੁੱਟੀਆਂ ਮਿਲਦੀਆਂ ਨੇ ਤਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦੇ ਲਈ ਆਉਂਦੇ ਨੇ। ਉਹੀ ਸਾਡੇ ਗ੍ਰਾਹਕ ਹੋਣਗੇ। ਇੱਦਾਂ ਦੇ ਰਲਦੇ ਮਿਲਦੇ ਹੋਰ ਵੀ ਕਈ ਇੱਥੇ ਕਾਰੋਬਾਰ ਨੇ, ਬੜੇ ਸੋਹਣੇ ਚੱਲਦੇ ਨੇ। ਪਿਓ ਨੇ ਕਿਹਾ, ਮੈਂ ਜੇ ਕੁਛ ਤੈਨੂੰ ਕਵਾਂ ਤੈਨੂੰ ਸੁਣਨ ਦੇ ਵਿੱਚ ਅਜੀਬ ਲੱਗੇ ਤੇ ਗੁੱਸਾ ਤੇ ਨਹੀਂ ਕਰੇਗਾ? ਪੁੱਤ ਨੇ ਕਿਹਾ, ਨਹੀਂ, ਕਹਿ ਵੀ ਕਿੱਦਾਂ ਸਕਦਾ, ਇੱਕ ਤੇ ਪਿਓ ਆ ਤੇ ਦੂਸਰਾ ਹੁਣ ਉਹਦੀ ਮਦਦ ਲੈਣੀ, ਉਹਦੇ ਕੋਲ ਪੈਸੇ ਲੈਣੇ ਆ। ਉਹਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਕਾਫੀ ਵੱਡਾ ਹਿੱਸਾ ਉਹ ਖਰਚਣ ਨੂੰ ਫਿਰਦਾ ਤੇ ਗੁੱਸਾ ਕਰੇ ਵੀ ਕਿੱਦਾਂ? ਪਿਓ ਨੇ ਕਿਹਾ, ਇਸ ਚੜ੍ਹਾਈ ਦੇ ਉੱਤੇ ਗੱਡੀ ਇੱਕ ਪਾਸੇ ਨੂੰ ਕਰਕੇ ਬੰਦ ਕਰ ਦੇ। ਬੰਦ ਕਰ ਦੇ ਤੇ ਜੇ ਹੋ ਸਕਦਾ ਤੇ ਦੀ ਹੈਂਡ ਬ੍ਰੇਕ ਵੀ ਨਾ ਲਾ ਤੇ ਫਿਰ ਵੇਖ ਕੀ ਬਣਦਾ। ਤੇ ਪੁੱਤ ਨੇ ਬੜਾ ਹੈਰਾਨ ਹੋ ਕੇ ਪਿਓ ਵੱਲ ਵੇਖਿਆ। ਤੁਹਾਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ, ਜੇ ਮੈਂ ਹੈਂਡ ਬ੍ਰੇਕ ਵੀ ਨਾ ਲਾਈ ਤਾਂ ਗੱਡੀ ਥੱਲੇ ਨੂੰ ਚਲੀ ਜਾਊਗੀ, ਇਹ ਗੱਡੀ ਡਿੱਗ ਪਊਗੀ, ਐਕਸੀਡੈਂਟ ਹੋ ਜਾਊਗਾ, ਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰਿੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ। ਇੱਦਾਂ ਵੀ ਹੁੰਦਾ ਕੋਈ? ਇੱਦਾਂ ਕੌਣ ਕਰਦਾ ਹੁੰਦਾ? ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ ਇੱਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ ਇੱਕ ਨਹੀਂ ਤਾਂ ਦੋ, ਦੋ ਨਹੀਂ ਤਾਂ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤਾਂ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ 'ਤੇ ਖੜ੍ਹੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਆ, ਇਹ ਤੇਰੀ ਲਾਈਫ ਆ, ਹੌਲੀ ਹੌਲੀ ਇਹ ਜਿੱਦਾਂ ਵੱਧ ਰਹੀ ਆ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ। ਅਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤਾਂ ਭਾਵੇਂ ਤੇਰੇ ਹੱਥ ਦੇ ਵਿੱਚ ਹੈ, ਅਤੇ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਣ ਵੱਲ ਨੂੰ ਜਾਊਗੀ, ਤਾਂ ਨਹੀਂ ਜਾ ਸਕਦੀ। ਅਤੇ ਉਹ ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਕੀ ਕਰਨਾ ਪਊਗਾ? ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਇਹ ਗੱਡੀ ਸਟਾਰਟ ਰੱਖਣੀ ਪਊਗੀ, ਰੇਸ ਦੇ ਉੱਤੇ ਪੈਰ ਰੱਖਣਾ ਪਊਗਾ, ਟੈਂਕੀ ਦੇ ਵਿੱਚ ਤੇਲ ਹੋਣਾ ਚਾਹੀਦਾ, ਅਤੇ ਧਿਆਨ ਹਰ ਵੇਲੇ ਰਾਹ ਦੇ ਉੱਤੇ, ਅਤੇ ਫਿਰ ਚਾਹੇ ਜਿੰਨਾ ਮਰਜ਼ੀ ਇਹਨੂੰ ਉੱਤੇ ਨੂੰ ਲੈ ਜਾ। ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਅਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ, ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਅਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀ ਕਰ ਰਿਹਾ, ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤੇ ਲੈ ਗਈ, ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਉਹਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਅਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤਾਂ ਫਿਰ ਕਾਇਦੇ ਦੇ ਵਿੱਚ ਚਲਾ, ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜੀ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤੇ ਤੁਹਾਨੂੰ ਤੁਹਾਡੇ ਆਨਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ, ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਅਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: यार तू इतने इनी चेती आके पक्का भी हो गया की जुगाड़ लाया है
2: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू PR दी राह भी विखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर ता दे बंसल इमीग्रेशन वालियां दा
2: हां जी अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन
3: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕ੍ਰਿਸ਼ਨਾ ਜੀ
1: ਹਾਂਜੀ ਥੋੜੀ ਜਿਹੀ ਆਵਾਜ਼ ਘੱਟ ਕਰੋ ਘੱਟ ਦੀ
2: ਉਹ ਆਪਣੀ ਨਹੀਂ
0: ਨਹੀਂ ਕਰਨਾ ਆਪਣੀ ਵੀ ਉੱਚੀ
2: ਓਏ ਉੱਥੋਂ ਘੱਟ ਕਰੋ
1: ਹਾਂ ਠੀਕ ਤੇ ਆ
0: ਸ਼ੁਰੂ ਜਿਹੜੀਆਂ ਦੋ ਲਾਈਨਾਂ ਕਹਿਤੀਆਂ ਮੇਰੇ ਦਿਲ ਤੇ
1: ਤੇਰੀ ਫੇਵਰੇਟ ਆ
0: ਦਿਲ ਤੇ ਵੱਜੀਆਂ
1: ਸਾਰੇ ਸੁਣੋ ਫਿਰ ਤੁਹਾਡੇ ਨਾਲ ਦੁਬਾਰਾ ਆ ਕੇ ਰਾਬਤਾ ਕਰਦੇ
0: ਥੈਂਕਸ ਮਾਈ

0: ਹੁਣ ਤੁਸੀਂ ਇਹ ਸੋਚਣਾ ਵਾ ਵੀ ਕਿਹੜੀ ਗੱਲ ਸੀ ਏਦਾਂ ਦੀ ਜਿਹੜੀ ਦਿਲ ਤੇ ਕਰ ਸਕਦੇ ਗੈਸ?
1: ਮੈਂ ਕਰ
0: ਸਕਦਾ, ਕਿਹੜੀ ਆ?
1: ਤੇਰੇ ਮੇਰੇ ਮਾਲੀ ਹਾਲਾਤ ਸੇਮ ਨੇ।
2: ਬੈਂਟਲੇ ਵਾਲੀ ਗੱਲ ਤੁਹਾਨੂੰ ਬੜੀ?
0: ਨਹੀਂ ਨਹੀਂ, ਬੈਂਟਲੇ ਦਾ ਤੇ ਆਪਾਂ ਸੋਚਦੇ ਵੀ ਨਹੀਂ।
2: ਫਿਰ
0: ਕੋਈ ਹੋਰ ਗੈਸ ਕਰ।
2: ਨਹੀਂ ਯਾਰ, ਹੋਰ ਤਾਂ ਮੈਨੂੰ ਲੱਗਾ ਨੀ ਕੁਛ ਹੋਰ ਇਸ ਤਰ੍ਹਾਂ ਦਾ ਪੀਕ ਮੂਮੈਂਟ ਜੋ ਤੇਰੇ ਲਈ ਖਾਸ ਹੋਵੇ, ਤੂੰ ਦੱਸ ਹੀ ਦੇਵੇ।
0: ਤੁਸੀਂ ਭਾਵੇਂ ਦੁਬਾਰਾ ਸੁਣ ਕੇ ਫਿਰ
2: ਆਈਏ ਅੱਜ ਦੇ ਐਪੀਸੋਡ ਚ। ਆਈ
0: ਅੱਜ ਦੇ ਐਪੀਸੋਡ ਚ ਤੁਹਾਨੂੰ ਇੱਕ ਗਾਣਾ ਸੁਣਾਉਣਾ ਤੇ ਤੁਸੀਂ ਇਹਦੇ ਵਿੱਚੋਂ ਲੱਭਣਾ ਆ ਕਿਹੜੀ ਗੱਲ ਸਾਡੇ ਦਿਲ ਤੇ।
2: ਤੁਹਾਨੂੰ ਕੀ ਸਮਝ ਆ ਗਿਆ ਬਈ? ਮੈਨੂੰ ਲੱਗਦਾ 64 million ਜਿਹੜੇ ਵਿਊ ਨੇ ਇਹਦੇ, ਮਗਰ 30 ਕਿੰਨੇ ਕੀਤੇ ਆ ਬਲਕੀਰਤ ਨੇ ਇਕੱਲੇ ਨੇ?
0: 30 million ਮੈਂ ਇਕੱਲੇ ਨੇ
2: ਦੇਖਣ ਲਈ ਕੀ ਸਾਡੇ ਜਿਹੜਾ ਖਾਸ ਸਮਝ ਆ ਰਿਹਾ।
0: 300 ਇਕੱਲੇ ਕੋ ਜੇ ਬੜੀ ਗੱਲ ਆ, 30 million ਦੇ ਤੂੰ ਦੀ ਗੱਲ ਆ।
2: ਹੋਰ ਕਿਵੇਂ?
0: ਉਹ ਨਹੀਂ ਆ 30 million ਤੋਂ ਚੇਤਾ ਆ, ਕੱਲ ਭਰਾ ਸ਼ੋ ਨੀ ਹੋ ਗਿਆ ਟਿਆ, ਕੱਲ ਹੋਇਆ ਮਤਲਬ।
2: ਹਾਂਜੀ,
0: ਤਰੀਕ ਦੱਸਿਓ।
2: ਹਾਂਜੀ, ਅੱਜ ਜੀ 20 August ਸਮਾਂ ਹੋ ਚੁੱਕਾ, ਉਹ ਤੁਹਾਨੂੰ ਦੱਸਾਂਗੇ ਨੀ, ਤੁਸੀਂ ਸੁਣ ਰਹੇ ਹੋ ਫਿਲਹਾਲ
0: ਕਿਉਂਕਿ ਐਵੇਂ ਰਾਤ ਬਰਾਤ ਤੇ ਪੋਡਕਾਸਟ, ਆਡੀਓ ਪੋਡਕਾਸਟ ਕਹਿ
2: ਸਕਦੇ ਆਡੀਓ। ਹਾਂ ਆਡੀਓ, ਹਾਂ ਪੋਡਕਾਸਟ ਹੁੰਦੀ ਵੈਸੇ ਆਡੀਓ ਸੀਗੀ ਬ੍ਰੋ।
0: ਅੱਛਾ,
2: ਪੋਡਕਾਸਟ ਰਿਐਲਿਟੀ ਚ ਮਤਲਬ ਇਹੀ ਸੀਗਾ
0: ਮੈਲਬਨ ਦੇ ਵਿੱਚ
2: ਯਾਰ, ਗਿਣੀ ਦਾ ਨੀ ਕੋਈ ਗੱਲ।
0: ਇਹ ਸਹੀ ਗੱਲ, ਜਿਹੜੇ ਬੰਦੇ ਨੂੰ ਅੱਗੇ ਤੱਕ ਜਾਣਾ ਹੋਵੇ ਨਾ, ਰਾਵਾਂ ਲੰਮੀਆਂ ਹੋਣ, ਪੈੜੇ ਦੂਰ ਤੱਕ ਜਾਣ, ਉਹ ਬੰਦਾ ਕਦੇ ਗਿਣਦਾ ਮਿਣਦਾ ਨਹੀਂ ਕਿੰਨੇ
2: ਤੋਰਨਾ ਨੇ। ਬਸ ਤੁਹਾਡਾ
0: ਗੱਲ ਕੀਤੀ ਯਾਰ,
2: ਇਹ ਮੈਨੂੰ ਪਤਾ ਕਿ ਸਾਡਾ ਫੀਡਬੈਕ ਵਧੀਆ ਆ ਰਿਹਾ ਬਈ ਸ਼ੋਅ ਦਾ, ਤਾਂ ਹੀ ਕਰਕੇ ਕਰੀ ਜਾ ਰਹੇ ਦੁਬਾਰਾ ਦੁਬਾਰਾ। ਸਾਨੂੰ ਰੋਕ ਨਹੀਂ ਰਿਹਾ ਕਿ ਬਸ ਕਰੋ ਵੀ, ਨਿਕਲੋ ਇੱਥੋਂ, ਸਮਥਿੰਗ ਇਜ਼ ਗੋਇੰਗ ਰਾਈਟ। ਸੋ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ। ਥੈਂਕ ਯੂ,
0: ਧੰਨਵਾਦ ਜੀ, ਧੰਨਵਾਦ।
2: ਓਦਾਂ ਵੀ
0: ਬਜ਼ੁਰਗਾਂ ਦੇ ਪੈਰੀ ਪੈਂਦੇ ਆ,
2: ਬਜ਼ੁਰਗਾਂ ਦੇ ਪੈਰੀ ਪੈਂਦੇ ਆ,
0: ਤੇ ਛੋਟਿਆਂ ਨੂੰ
2: ਪਿਆਰ ਤੇ ਸਤਿਕਾਰ, ਹਨਾ, ਬੱਚਿਆਂ ਨੂੰ ਅੱਜ ਕੇ ਸਤਿਕਾਰ ਦੇਣਾ
0: ਪੈਂਦਾ,
2: ਸਾਡਾ ਟਾਈਮ ਨਹੀਂ ਰਿਹਾ, ਪਿਆਰ ਨਾਲ ਨਿਕਲ
0: ਬੱਚਿਆਂ ਦੇ ਨਾਲ।
2: ਹਾਂਜੀ ਹਾਂਜੀ, ਤੇ ਭਰਾਵਾਂ ਨੂੰ ਘੁੱਟ ਕੇ ਯੱਫੀ
0: ਆਏ। ਠੀਕ ਹੈ, ਬਿਲਕੁਲ ਜੀ ਬਿਲਕੁਲ, ਪਰ ਉਹਦਾ ਖਾਣ ਪੀਣ ਦਾ ਜਗਾੜ ਨਾਲ ਤੁਸੀਂ ਕਰਨਾ ਆ।
2: ਹਾਂਜੀ,
0: ਯੱਫੀ ਸਾਡੇ ਵੱਲੋਂ।
2: ਹਾਂ ਬਿਲਕੁਲ ਠੀਕ ਹੈ,
0: ਹੁੰਦਾ ਭਰਾ,
2: ਅਸੀਂ ਆ ਗਏ, ਅਸੀਂ ਗਲਾਸ ਲੈ ਆਏ ਹਾਂ, ਬੋਤਲ ਤੁਹਾਡੀ,
0: ਭਾਂਡੇ ਸਾਡੇ,
2: ਭਾਂਡੇ ਸਾਡੇ,
0: ਯੂਟੈਂਸਿਲ ਆਪਾਂ ਲੈ ਆਵਾਂਗੇ, ਯੂਟੈਂਸਿਲ ਐਂਡ ਉਹਨਾਂ ਨੂੰ ਪਲੇਟਾਂ ਨੂੰ ਯੂਟੈਂਸਿਲ ਚ ਆਈ।
2: ਹਾਂ ਯੂਟੈਂਸਿਲ ਹੀ ਹੁੰਦਾ, ਯੂਟੈਂਸਿਲ
0: ਉਹ ਸਾਰਾ ਕੁਝ ਕਵਰ ਹੋ ਗਿਆ।
2: ਇਹ ਆਪਾਂ ਪਿੱਛੇ ਦੇ ਕੌਣ ਸਰ ਨੂੰ, ਆਪਾਂ ਕਿਹੜੀ ਮਹਿਫਲ ਚ ਬੈਠੇ ਸੀਗੇ, ਇਹ ਗੱਲ ਸੁਣੀ ਸੀ, ਕੌਣ ਕੌਣ ਦੱਸਦਾ ਪਿਆ ਹੈਗਾ
0: ਕਿ ਯੂਟੈਂਸਿਲ
2: ਕਿ ਸਾਡੇ ਘਰੇ ਅਸੀਂ ਬੋਇਜ਼ ਦੀ ਪਾਰਟੀ ਕਰਨੀ ਤੇ ਅਸੀਂ ਕਹਿਣਾ ਭਾਂਡੇ ਸਾਡੇ, ਤੁਸੀਂ ਖਾਣਾ ਪੀਣਾ ਲੈ ਕੇ
0: ਆਇਆ ਹੈਗਾ ਵੀਰ, ਇੱਕ ਕੱਪੜਾ
2: ਆ ਗਿਆ, ਯਾਦ ਅੱਛਾ ਨਾ ਨਹੀਂ ਲੈ ਸਕਦੇ, ਆ ਗਿਆ
0: ਜਿਗਰੀ ਆਪਣਾ,
2: ਜਿਗਰੀ ਜਿਗਰੀ ਆਪਣਾ। ਮੈਨੂੰ ਲੱਗਦਾ ਤਰੀਕੇ ਨਾਲ ਸਾਨੂੰ ਕਹਿ ਰਿਹਾ,
0: ਦੇਖੋ ਕਈਆਂ ਦਾ ਨਾਂ ਤਾਂ ਨਹੀਂ ਲੈ ਸਕਦੇ ਹੁੰਦੇ ਕਿਉਂਕਿ ਉਹ ਫੇਮਸ ਜ਼ਿਆਦਾ ਹੁੰਦੇ ਤੇ ਉਹਨਾਂ ਨੂੰ ਡਰ ਹੁੰਦਾ ਵਾ ਵੀ ਐਵੇਂ ਇੱਧਰ ਉੱਧਰ ਗੱਲਾਂ ਨਿਕਲ ਜੇ, ਕਈਆਂ ਦਾ ਨਾਂ ਤੈ ਨਹੀਂ ਤਾਂ ਨਹੀਂ ਲੈ ਸਕਦੇ
2: ਕਿ ਲੋਕਾਂ ਦਾ ਮੂਡ ਖਰਾਬ ਹੋ ਜਾਣਾ ਸੁਣ ਕੇ,
0: ਕਿਉਂਕਿ ਉਹਨਾਂ ਨੇ ਉਹਨਾਂ ਨੇ ਕੰਮ ਹੀ ਇੱਦਾਂ ਦੇ ਕੀਤੇ ਹੁੰਦੇ ਵੀ ਕਿਸੇ ਨੂੰ ਨਾਂ ਲੈ ਦੋ, ਅਗਲੇ ਆਹ ਫਿਰੇ ਮੂੰਹ ਆ ਕਿਹਦਾ ਨਾਂ ਲੈ ਦਿੱਤਾ,
2: ਕਿਹਦਾ ਨਾਂ ਲੈ
0: ਦਿੱਤਾ, ਦੋ ਹੀ ਤਰੀਕੇ ਆ ਪਰ ਨਾਂ ਨਹੀਂ ਦੱਸਾਂਗੇ।
2: ਇਹ ਗੱਲ ਠੀਕ ਹੈ ਬਈ। ਤੇ ਜੀ ਕੱਲ੍ਹ ਸੀਗਾ ਕਰਨ ਔਜਲਾ ਦਾ ਸ਼ੋਅ,
0: ਕੱਲ ਨੀ ਕਹਿਣਾ ਯਾਰ,
2: ਹਾਂ ਮਤਲਬ ਉਹੀ ਉਹੀ ਕਰਨ ਔਜਲਾ ਦੇ ਦੋ ਸ਼ੋਅ ਹੋਏ ਜੀ ਮੈਲਬਨ ਚ, ਪੂਰੀ ਧੁੰਮਾਂ ਮਚਾਈਆਂ ਬੰਦੇ ਨੇ, ਯੈਸ ਕਰਾਤੀ, ਫੁੱਲ ਹਾਊਸ।
0: ਤੁਸੀਂ ਤੇ ਗਏ ਹੋ, ਕਿੱਦਾਂ ਸੀ ਮਾਹੌਲ?
2: ਮੈਂ ਸੈਕੰਡ ਸ਼ੋਅ ਦੇਖਿਆ, ਅੱਛਾ ਸੀ, ਵਧੀਆ ਸੀ, ਗੁੱਡ ਸੀ, ਵੇਵੀ ਸੀ, ਪ੍ਰੋਪਰ ਵੇਵੀ ਸੀ, ਵੇਵੀ ਚੱਲਿਆ ਨਾ, ਮੈਂ ਤੈਨੂੰ ਬਹੁਤ ਯਾਦ ਕੀਤਾ
0: ਯਾਰ, ਮੈਂ ਵੇਖਿਆ ਵੀਡੀਓ ਵੀਡੀਓ ਜੀ ਵੇਖੀ, ਪਰ ਉਹ ਨਾ ਮੈਨੂੰ ਲੱਗਦਾ ਉਦਾਂ ਹੀ ਜ਼ਿਆਦਾ ਤਾਮਾ ਜਾ ਮਜ਼ਾ ਬਣਾ ਦਿੰਦੇ ਵੀ ਆਹ ਵੱਜਾ ਹੀ, ਉਧਰੋਂ ਅੱਗ ਨਿਕਲ ਗਈ
2: ਇਧਰੋਂ, ਏਦਾਂ ਨੀ। ਬਟ ਮੈਂ ਇਹ ਕਹਿ ਸਕਦਾ ਕਿ ਜਿਸ ਤਰ੍ਹਾਂ ਕਹਿ ਲਿਆ ਜੋ ਪ੍ਰੋਡਕਸ਼ਨ ਲੈਵਲ ਤੇ ਦਲਜੀਤ ਨੂੰ ਵੀ ਪਾਰ ਕਰਤਾ।
0: ਅੱਛਾ ਜੀ,
2: ਪਰ ਗੱਲ ਇਹ ਹੈ ਦੂਜੇ ਪਾਸੇ ਜੇ ਆਪਾਂ ਗੱਲ ਤੇ ਆਈਏ ਕਿ ਉਹਨੂੰ ਕਰਨਾ ਹੀ ਪੈਣਾ ਕਿਉਂਕਿ ਅਦਰਵਾਈਜ਼ ਉਹ ਗਾ ਨਹੀਂ ਸਕਦਾ, ਮਤਲਬ ਲਾਈਵ ਸਿੰਗਿੰਗ ਉਹਦੀ ਇੰਨੀ ਘੈਂਟ ਨਹੀਂ ਹੈ ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਬੰਦਾ ਸੁਰੀਲਾ ਹੁੰਦਾ ਹੈ, ਇਜ਼ ਅ ਗ੍ਰੇਟ ਰਾਈਟਰ, ਗੁੱਡ ਰਾਈਟਰ। ਦਲਜੀਤ ਵੀ ਦੇਖਿਆ ਸੀਗਾ ਮੈਂ।
0: ਅੱਛਾ,
2: ਤੇ ਇਹਨੇ ਇਹਨੇ ਪ੍ਰੋਡਕਸ਼ਨ ਵਧੀਆ ਕੀਤੀ ਹੋਈ, ਲਾਈਟ ਸ਼ੋਅ ਵਾਸ ਵੈਰੀ ਗੁੱਡ, ਲੇਜ਼ਰ ਸ਼ੋਅ ਸੀਗਾ ਪ੍ਰੋਪਰ ਉਹਦੇ ਅੰਦਰ,
0: ਜਿਹੜਾ ਮਾਈਕਲ ਜਿਹੜਾ ਬੰਦਾ ਕਹਿੰਦੇ ਉਹ ਟੌਪ ਹੈ,
2: ਸਕਰੀਨ ਸਕਰੂਨ ਵੀ ਕਿਹਾ
0: ਪ੍ਰੋਡਕਸ਼ਨ।
2: ਹਾਂ ਹਾਂ, ਨਹੀਂ ਪ੍ਰੋਡਕਸ਼ਨ ਟੌਪ ਨੋਚ,
0: 21
2: ਦਾ ਸਿਰ ਤਾਂ ਸੀ, 21 ਨੇ ਆ ਕੇ ਪਹਿਲੇ ਪੂਰੀ ਧੁੰਮਾ ਮਚਾਈਆਂ ਲਾ, 30 ਮਿੰਟ ਉਹਨੇ ਡੀਜੇ ਸੁਣਾਇਆ ਲੋਕਾਂ ਨੂੰ, ਨਚਾਇਆ ਪੂਰਾ ਡੀਜੇ ਤੇ, ਤੇ ਫਿਰ ਬਾਅਦ ਚ ਔਜਲਾ ਜੀ ਆਏ, ਔਜਲਾ ਜੀ ਵਿੱਚ ਫਿਰ ਮਤਲਬ ਕਹਿ ਲਾ 30 ਮਿੰਟ ਗਾਉਂਦੇ ਸੀ, ਫਿਰ 10 ਮਿੰਟ ਦੀ ਬ੍ਰੇਕ, ਮਗਰ ਕੋਈ ਵੀਡੀਓ ਜੀ ਚੱਲਦੀ ਸੀਗੀ ਔਜਲੇ ਦੀ, ਕੋਈ ਗੱਲਬਾਤ ਕਰਦਾ ਪਿਆ, ਕੋਈ ਮਿਊਜ਼ਿਕ ਵੀਡੀਓ ਨਹੀਂ, ਕੋਈ ਗੱਲਬਾਤ ਕਰਦਾ,
0: ਗਾਣਾ ਲਾ ਕੇ ਵੀ ਬ੍ਰੇਕ ਲਈ,
2: ਇਹਨਾਂ ਦੇ ਬ੍ਰੇਕਾਂ ਲਈ
0: ਯਾਰ। ਗੱਲ ਵੈਸੇ ਹੀ ਜਿੰਨਾ ਉਹ ਭੁੜਕਦੇ ਥੱਕ ਜਾਂਦਾ ਬੰਦਾ।
2: ਹਾਂ ਹਾਂ ਹਾਂ ਹਾਂ ਯਾਰ, ਮੈਂ ਤਾਂ ਸਗੋਂ ਅੱਜ ਆਪਾਂ ਜਿਹੜਾ ਆਪਣਾ ਹਾਂਜੀ ਮਿਲਵਨ ਵਾਲਾ ਸ਼ੋਅ ਹੁੰਦਾ ਉਹ 'ਚ ਵੀ ਡਿਸਕਸ਼ਨ ਹੁੰਦੀ ਪਈ ਕਿ ਮੈਨੂੰ ਤਾਂ ਲੱਗਦਾ ਇਸ ਆਮ ਵੀ ਡਾਂਸਿੰਗ ਕਰੂ ਜਿਹੜਾ ਹੁੰਦਾ ਲੋਕਾਂ ਦੇ ਨਾਲ, ਹਨਾ, ਸਿੰਗਰਸ ਦੇ ਨਾਲ, ਉਹ ਆਪਣਾ ਲੱਗੇ ਰਹਿੰਦੇ ਮਜ਼ੇ ਨਾਲ, ਸਿੰਗਰ ਗਾਉਂਦਾ ਰਹਿੰਦਾ, ਇਹਨੇ ਤਾਂ ਜਿਸ ਗੋਵਿੰਦਾ ਸਟਾਈਲ ਮੈਚ ਕੀਤੇ ਆ ਸਟੈਪ, ਪ੍ਰੋਪਰ ਡਾਂਸ ਵੀ ਕੀਤਾ, ਗਾਇਆ ਵੀ ਆ, ਪਤਲਾ ਵੀ ਕਾਫੀ ਹੋ ਗਿਆ ਸਿੰਸ 2022 ਮੇਰੇ ਖਿਆਲ ਨਾਲ।
0: ਫਿਲਮ ਫਿਲਮ ਤੇ ਨਹੀਂ ਕਰਨ ਲੱਗਾ ਕੋਈ,
2: ਬਸ ਔਜਲਾ ਹੀ ਰਹਿ ਗਿਆ ਵੈਸੇ ਜਿਹਨੇ ਫਿਲਮ ਨਹੀਂ ਕੀਤੀ।
0: ਇਹ ਵੀ ਗੱਲ ਆ
2: ਹਨਾ। ਹੁਣ ਇੱਕ ਨਵੇਂ ਸਿੰਗਰ ਤਾਂ ਚਲੋ ਪੁਰਾਣੇ ਨੇ, ਪਰ ਇੱਕ ਨਵਾਂ ਐਕਟਰ ਆ ਰਿਹਾ, ਫਿਲਮ ਆ ਰਹੀ ਉਹਦੀ, ਕੀ ਨਾਮ ਹੈ ਜੀ ਦੱਸੋ ਸਾਨੂੰ।
0: ਮੈਂ ਦੱਸਾਂ?
2: ਹਾਂਜੀ ਤੁਸੀਂ ਦੱਸੋ।
0: ਮੈਨੂੰ ਵੀ ਦੱਸਣਾ ਪੈਣਾ, ਜਦੋਂ ਤੱਕ ਸੁਣਤੇ ਦੱਸਣਗੇ ਉਦੋਂ ਤੱਕ ਫਿਲਮ ਲੱਤ ਵੀ ਜਾਣੀ
2: ਯਾਰ। ਪ੍ਰਮੋਸ਼ਨ ਆਈ ਹੈ ਸਾਨੂੰ ਕਿ ਨਹੀਂ ਆਈ ਉਹਦੀ,
0: ਇਹਦਾ ਮਤਲਬ ਵੀ ਟਾਈਮ ਲੱਗ ਜਾਣਾ।
2: ਹਾਂ ਟਾਈਮ ਲੱਗ ਜਾਣਾ ਯਾਰ,
0: ਕਿਤੇ ਨਾ ਗਲਤ ਬਾਜ਼ੇ ਨਾਲ ਲੈ ਜਾ ਕਰੋ ਮੇਰੀ।
2: ਬੌਸ ਨੇ ਸੁਣ ਲਿਆ ਨਾ ਕਿਤੇ ਕਾਕਾ, ਬਸ ਫੇਰ ਟਣਾ ਉਂਟਣਾ।
0: ਨਹੀਂ ਆਪਾਂ ਆਪਣਾ ਲੇਟਾ ਲੈਵਲ ਨਹੀਂ ਵਧਿਆ ਵੀ ਬੌਸ ਆਪਣੀ ਬੌਸ ਆਪਣਾ ਟਾਈਮ ਕੱਢ ਕੇ ਸਾਡਾ ਇਹ ਐਪੀਸੋਡ ਸੁਣਨ
2: ਯਾਰ। ਗੁਲਾਬ ਸਿੱਧੂ ਦੀ, ਠੀਕ ਹੈ, ਗਿੱਲ ਰੌਂਟਾ ਜੀ ਨੇ ਲਿਖੀ ਹੈ, ਨੋਵਲਿਸਟ ਨੇ, ਰੌਂਟਾ। ਮੈਂ ਕਿਤਾਬ ਪੜ੍ਹੀ ਸੀ, ਮੈਂ ਲਾਹੌਰ ਤੋਂ ਬੋਲਦਾ ਤੇ ਮਤਲਬ ਠੀਕ ਹੈ, ਕਿਤਾਬ ਵਾਲਾ .com.au ਦਾ ਬਹੁਤ ਬਹੁਤ ਧੰਨਵਾਦ
0: ਕੁਛ
2: ਨਾ ਕੁਛ ਤਾਂ ਕਰਨਾ
0: ਪੈਸੇ ਭਰਾ ਆਪਣਾ ਲਈਏ ਉਧਰ। ਉਹ 3 ਲੱਖ ਪੋਡਕਾਸਟ ਤਾਂ ਮੰਗੀ ਜਾਂਦੇ ਗੁਲਾਬ ਸਿੱਧੂ
2: ਕੋਲ। ਸਹੀ ਗੱਲ ਯਾਰ, ਸਾਡਾ ਆਪਣਾ ਟਾਈਮ ਕਬ ਆਏਗਾ?
0: ਆਪਣਾ ਟਾਈਮ
2: ਅਸੀਂ ਐਵੇਂ ਬੰਦੇ ਨੂੰ ਕਹਿ ਰਹੀਏ
0: ਸਾਰੇ ਜਾਣ ਡੇ, ਕੁਰਸੀਆਂ ਖਾਲੀ ਹੋਣਦੀਆਂ, ਸਟੇਜ ਟੂ ਲਾਉਣ ਲੱਗ ਪਏ ਹੋ, ਉਹ ਵੀਡੀਓ ਬਣਾ ਕੇ ਉੱਥੇ ਲਾਈ ਹੋ ਕੇ ਕਹਿੰਦਾ ਵਾ ਦੇਖੋ ਮੈਂ ਆਜ ਸ਼ੋ ਪੇ ਆਇਆ ਹੂੰ ਅਜ ਲੈ ਕੇ, ਔਰ ਮੈਂ ਆਜ ਮੈਨੀਫੈਸਟ ਕਰਤਾ ਹੂੰ ਕਿ ਆਜ ਕੇ ਪੂਰੇ 2 ਸਾਲ ਬਾਅਦ ਮੈਂ ਕਰਨ ਔਜਲੇ ਕੇ ਸਾਥ ਪਰਫਾਰਮ ਕਰੂੰਗਾ ਇਸੀ ਸਟੇਜ ਕੇ ਉੱਪਰ, ਔਰ ਆਪ ਕਮੈਂਟ ਕਰਕੇ ਮੁਝੇ ਬੈਸਟ ਵਿਸ਼ਿਸ ਦੇ, ਆ ਗੱਲ ਕਰਕੇ।
2: ਗੁੱਡ ਯਾਰ, ਗੁੱਡ।
0: ਤੇ ਉਹ ਉਦਾਂ ਭਾਵੇਂ ਕਰੇ ਨਾ ਪਰਫਾਰਮ ਕਰੇ, ਪਰ ਉਹਦੀ ਵੀਡੀਓ ਉਦਾਂ ਚੱਲ
2: ਜਾਂਦੀ, ਲਿਗਰ ਆ ਗਿਆ ਹੈ ਪਰਦਾ
0: ਹੋ ਗਿਆ
2: ਯਾਰ। ਆ ਬਹੁਤ ਚੱਲ ਪਿਆ ਨਾ, IFFM ਚੱਲਦਾ ਪਿਆ ਸਾਈਡ ਤੇ, ਤੇ ਆਹ ਹੁਣ ਆਹ ਆਪਣਾ ਕਰਨ ਔਜਲਾ ਚੱਲਦਾ ਪਿਆ, ਲੋਕਾਂ ਨੇ ਸਿੱਧੀਆਂ ਸਿੱਧੀਆਂ ਜਿਹੀਆਂ ਵੀਡੀਓ ਲੋਕਾਂ ਦੀਆਂ ਬਣਾਈਆਂ ਤੇ ਪਾਤੀਆਂ, ਤੇ ਮੈਂ ਦੇਖਿਆ ਮੇਰੇ ਸਾਹਮਣੇ ਨਾ ਰੀਲ ਤੇ ਰੀਲ ਆਈ ਜਾਵੇ ਔਜਲੇ ਦੀ, IDs ਨੋਰਮਲ ID 600-700 ਫੋਲੋ, ਪਰ ਉਹ ਇੰਨਾ ਜ਼ਿਆਦਾ ਲੋਕਾਂ ਨੂੰ ਹੈਗਾ ਕਿ ਯਾਰ ਅੰਦਰ ਪਤਾ ਨਹੀਂ ਕੀ ਹੁੰਦਾ, ਕਾਨਸਰਟ ਹਾਲ ਦੇ ਅੰਦਰ ਮਿਲੀਅਨ ਮਿਲੀਅਨ ਡੇਢ ਡੇਢ ਮਿਲੀਅਨ ਜਾਂਦੀ ਪਈ ਹੈ। ਕੱਲ੍ਹ ਵੀ ਹਲਕਾ ਜਿਹਾ ਪੰਗਾ ਪਿਆ ਸੀ
0: ਉੱਥੇ ਸ਼ੋਅ ਤੇ,
2: ਜੈਕਟਾਂ ਜੁਕਟਾਂ ਸੁੱਟਤੀਆਂ ਲੋਕਾਂ ਨੇ ਸਾਈਨ ਵਾਸਤੇ,
0: ਆਹੋ ਜਦੋਂ ਕਹਿੰਦੇ
2: ਕਹਿੰਦਾ ਕਿ ਐਡੀਲੇਡ ਵਾਲਾ ਕੰਮ ਨਾ ਕਰੋ, ਮੈਲਬਨ 'ਚ ਕਲਾਸ ਹੈ। ਬਟ ਟੂ ਬੀ ਵੈਰੀ ਓਨੈਸਟ, ਮੈਂ ਓਬਵੀਅਸਲੀ ਕਿਉਂਕਿ ਮੈਂ ਐਡੀਲੇਡ ਨਹੀਂ ਸੀਗਾ, ਸੋ ਮੈਨੂੰ ਪਤਾ ਨਹੀਂ ਉੱਥੇ ਦਾ ਕੀ ਸੀਨ ਸੀ, ਮੈਂ ਜੋ ਦੇਖਿਆ ਕਿਸੇ ਨੇ ਬੈਟ ਫੇਥ 'ਚ ਨਹੀਂ ਸੁੱਟੀ ਸੀਗੀ ਜੈਕਟ।
0: ਕ੍ਰਿਸ਼ਨ ਜੀ ਪਤਾ ਕੀ ਚੱਕਰ ਆ,
2: ਉਹਨੇ ਖੁਦ ਕਿਹਾ ਕਿ ਓਕੇ ਇਟਸ ਅਮੇਜ਼ਿੰਗ, ਯੂ ਨੋ ਆਮ ਗੋਨਾ ਸਾਈਨ ਸਮ ਸ਼ਿਟ, ਸੋ ਜਸਟ ਗਿਵ ਮੀ ਸਮ ਸ਼ਿਟ। ਯਾ ਸੋ ਉਹਦਾ ਪੁਆਇੰਟ ਇਜ਼ ਇਹ ਕਿ ਜੋ ਮਤਲਬ ਫੈਨ ਪਿੱਟ ਦੇ ਲਾਗੇ ਛਾਗੇ ਬੰਦੇ, ਮੈਂ ਕੁਛ ਚੀਜ਼ਾਂ ਸਾਈਨ ਕਰਦਾ ਨਾ ਦੇ ਦੋ, ਉਹਦੇ ਮਾਇੰਡ 'ਚ ਸੀ ਕਿਉਂਕਿ ਇੱਕ ਦੋ ਨੇ ਛੋਟੇ ਛੋਟੇ ਜਵਾਕ ਦੇਖੇ, ਉਹ ਕਾਰਡ ਜਿਹਾ ਬਣਾ ਕੇ ਲੈ ਕੇ ਆ ਤੇ ਉਹਨੂੰ ਸਾਈਨ ਕਰਤੇ।
0: ਹੁਣ
2: ਸਮਝ ਕੇ ਬੰਦਾ ਸਾਈਡ ਤੇ ਨਾਲ ਖਲੋਤਾ ਬੰਦੇ ਨੂੰ ਹੁੰਦਾ ਕੀ ਪਤਾ ਮੇਰਾ ਵੀ ਦਾਹ ਲੱਗ ਜਾਏ, ਹਨਾ, ਲੋਕਾਂ ਨੇ ਸਬਜੈਕਟਾਂ ਜੁਕਟਾਂ ਸੁੱਟਤੀਆਂ।
0: ਮੈਂ ਵੀਡੀਓ ਵੇਖੀ, ਉਹ ਆਇਆ ਵੀ ਬਾਹਰ, ਉਹਨੇ ਕਿਹਾ ਵੀ ਆ ਵੀ ਮੈਂ ਸੁੱਟੀ ਆ, ਕਿਉਂਕਿ ਇਹਨੇ ਗੱਲ ਹੀ ਏਦਾਂ ਦੀ ਕਹੀ ਵੀ ਬਾਹਰ ਆ। ਪਹਿਲੀ ਗੱਲ ਤੁਸੀਂ ਸ਼ੋਅ ਕਰਨ, ਮਤਲਬ ਵੈਸੇ ਤੇ ਚਲੋ ਜੋ ਯਾਰ ਕੋਈ ਕਰਦਾ ਕਰੀ ਜਾਵੇ, ਪਰ ਆਪਾਂ ਵੈਸੇ ਕੌਣ ਹੁੰਦੇ ਕਿਸੇ ਦੀ ਗੱਲ ਕਰਨ ਵਾਲੇ, ਆਪਾਂ ਜਸਟ ਇੱਕ ਆਪਸੀ ਗੱਲ
2: ਨਹੀਂ, ਓਪੀਨੀਅਨ ਤਾਂ ਮੈਟਰ ਕਰਦਾ ਨਾ,
0: ਆਪਣਾ ਓਪੀਨੀਅਨ। ਤੁਸੀਂ ਸ਼ੋਅ ਲਾਉਣ ਆਏ ਹੋ, ਐਡਾ ਵੱਡਾ ਤਾਮਾ ਜਾਮਾ, ਐਡਾ ਤਕੜਾ ਟੂਰ ਆ, ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਸਟੇਜ ਤੇ ਚੰਗੇ ਲੱਗਦੇ ਜੇ? ਸਿੰਗਰ ਆ ਨਾ ਜਿਹੜਾ, ਮੰਨ ਲਓ ਇਹ ਕਿੱਤਾ ਜਿਹੜਾ ਤੁਸੀਂ ਵੇਖਿਆ ਹੋਊਗਾ, ਹੁਣ ਮੌਸਮ ਸਾਰਾ ਕੁਝ ਬਦਲ ਗਿਆ ਹਨਾ, ਜਜ਼ਬਾਤ ਹਾਲਾਤ ਸਾਰੇ ਚੇਂਜ ਹੋ ਗਏ ਨੇ, ਪਹਿਲਾਂ ਕੀ ਹੁੰਦਾ ਸੀ ਕਿ ਜਿਹੜਾ ਬੰਦਾ ਮੰਨ ਲਓ ਆਮ ਕਰਦੇ ਹਾਂ ਆਪਾਂ ਆਪਾਂ ਜੇ ਕਹੀਏ ਆਪਾਂ ਨੱਚਣ ਗਾਉਣ ਸਿੰਗਿੰਗ ਚ ਜਾਣਾ ਤੇ ਵੀਰ ਘਰ ਵਾਲੇ ਰੋਕਦੇ ਸੀ ਉਹ ਆਂਦੇ ਸੀ ਇਸ ਪਾਸੇ ਨੀ ਜਾਣਾ
2: ਠੀਕ ਆ
0: ਕਿਉਂ ਰੋਕਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਦੋਂ ਇਸ ਪਾਸੇ ਨੂੰ ਜਾਵਾਂਗੇ ਤੇ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਏਦਾਂ ਦੇ ਕੰਮ ਹੋਣੇ ਹੀ ਹੋਣੇ ਆ ਜਿਹੜੇ ਕਿਤੇ ਚ ਜਾਵਾਂਗੇ ਉਦਾਂ ਦੇ ਵੇਖੋ ਆਪਾਂ ਨੂੰ ਉਚਾਈ ਵੀ ਉਸ ਹਿਸਾਬ ਨਾਲ ਮਿਲਣੀ ਆ ਫਿਰ ਬੁਰਾਈਆਂ ਵੀ ਆਪਣੇ ਉਸੇ ਹਿਸਾਬ ਨਾਲ ਅੱਗੇ ਆਉਣੀਆਂ ਤੇ ਉਹ ਤਾਂ ਹੀ ਰੋਕਦੇ ਹੁੰਦੇ ਸੀ ਹੁਣ ਜਿੰਨੇ ਪੁਰਾਣੇ ਸਿੰਗਰ ਲੈ ਲਓ ਉਹ ਅਖਾੜੇ ਲਾਉਂਦੇ ਸੀ ਤੇ ਉੱਥੇ ਕਿੰਨੀਆਂ ਕਿੰਨੀਆਂ ਚੀਜ਼ਾਂ ਹੁੰਦੀਆਂ ਸੀ ਹਰ ਅਖਾੜੇ ਚ ਲੜਾਈਆਂ ਹੋਣੀਆਂ ਜਾਂ ਮੰਨ ਲਓ
2: ਹੋਣੀਆਂ
0: ਤੇ ਇਹ ਹੁਣ ਵੇਖੋ ਹੈਗੀ ਤੇ ਚੀਜ਼ ਉਹੀ ਆ ਹੁਣ ਇੱਥੇ ਵੀ ਇੱਦਾਂ ਦੀਆਂ ਚੀਜ਼ਾਂ ਤੇ ਹੋਣਗੀਆਂ ਭਾਵੇਂ ਲੋਕੀ ਪਿਆਰ ਨਾ ਕਰਨ ਭਾਵੇਂ ਖਿੱਚ ਕੇ ਕਰਨ ਕਈ ਖਿੱਚ ਕੇ ਕਰਦੇ ਹੋਣਗੇ ਕਈ ਪਿਆਰ ਨਾ ਪਰ ਹੁਣ ਉਹ ਮੈਨੇਜ ਕਰਨਾ ਆ ਤੁਸੀਂ ਉਹ ਕਰਨਾ ਹੀ ਪੈਣਾ ਤੁਹਾਨੂੰ ਇੱਦਾਂ ਹੋਣਾ ਹੀ ਹੋਣਾ ਤੁਸੀਂ ਇੱਦਾਂ ਥੋੜਾ ਸੋਚ ਸਕਦੇ ਵੀ ਮੈਂ ਸਾਰਾ ਕੁਝ ਕਰਾਂ ਤੇ ਇੱਦਾਂ ਵੀ ਨਾ ਹੋਵੇ ਇੱਦਾਂ ਥੋੜਾ
2: ਹਾਂ ਨਹੀਂ ਇਹ ਪਤਾ ਹੀ ਗੱਲ ਆ ਜਾਂ ਤਾਂ ਫਿਰ ਨਾ ਤੁਹਾਡੀ ਇੱਕ ਬਾਉਂਡਰੀ ਸੈੱਟ ਹੋਵੇ ਕਿ ਯਾਰ ਮੈਂ ਕਰਨਾ ਹੀ ਨਹੀਂ ਤੁਸੀਂ ਲੋਕਾਂ ਨੂੰ ਆਪਣੇ ਲੈਵਲ ਦਾ ਜੋ ਤੁਸੀਂ ਸੋਚਦੇ ਹੋ ਉਹ ਨਹੀਂ ਓਬਵੀਅਸਲੀ ਆਈ ਅੰਡਰਸਟੈਂਡ ਉਹਦਾ ਪੁਆਇੰਟ ਹੈ ਕਿ ਹੈਜ਼ਰਡ ਆ ਕਿ ਤੁਸੀਂ ਚੀਜ਼ ਸੁੱਟ ਰਹੇ ਹੋ ਤੇਰੀ ਜੈਕਟ ਵੇਖ ਕੇ ਸ਼ਾਇਦ ਕੋਈ ਬੰਦਾ ਆਪਣੀ ਘੜੀ ਮੇਰੇ ਸਿਰ ਤੇ ਮਾਰ ਦੇ ਕੁਛ ਹੋ ਜਾਏ ਐਂਡ ਆਲ ਪਰ ਇਹ ਸਮਝਣਾ ਚਾਹੀਦਾ ਕਿ ਇੱਕ ਯੂਫੋਰੀਆ ਚਾ ਲੋਕੀ ਜਿਹੜਾ ਤੁਸੀਂ ਹੀ ਕ੍ਰੀਏਟ ਕੀਤਾ ਹੋਇਆ ਇਸ ਵਕਤ ਲੋਕੀ ਇੱਕ ਹਾਏ ਤੇ ਨੇ ਇੱਕ ਬੰਦੇ ਹਾਏ ਤੇ ਪਹੁੰਚੇ ਹੋਏ ਨੇ ਉਹ ਤੁਸੀਂ ਹੀ ਕ੍ਰੀਏਟ ਕੀਤਾ ਉਹ ਹਾਏ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਹਾਡੇ ਹਿਸਾਬ ਨਾਲ ਹੀ ਸਭ ਕੁਛ ਹੋਏਗਾ ਸਗੋਂ ਇਹ ਚੀਜ਼ ਕਰੋ ਹੀ ਨਾ ਜਾਂ ਤਾਂ ਕੋਈ ਨਾ ਕਿ ਯਾਰ ਮੈਂ ਚੀਜ਼ਾਂ ਸਾਈਨ ਕਰਦਾ ਦੋ ਗਾਣਾ ਗਾ ਰਹੇ ਗਾਈ ਜਾਂ ਕੋਈ ਇੰਨੇ ਰੌਲੇ ਵਾਲੀ ਗੱਲ ਨਹੀਂ ਮੈਨੂੰ ਇਹ ਵੀ ਲੱਗਦਾ ਯਾਰ ਕਿ
0: ਜੇ ਕਰਨਾ ਵੀਰ ਹੈਲਮਟ ਪਾ ਗਿਆ ਉਹ ਫਿਰ
2: ਨਹੀਂ ਇੱਕ ਇਹ ਵੀ ਗੱਲ ਮੈਨੂੰ ਪਤਾ ਹੀ ਲੱਗਦਾ ਕਿ ਇਫ ਯੂ ਡੋਂਟ ਰੀਲੀ ਹੈਵ ਮੱਚ ਟੂ ਸੇ ਫਿਰ ਤੁਸੀਂ ਕੁਛ ਨਾ ਕੁਛ ਤਾਂ ਕ੍ਰੀਏਟ ਕਰੋਗੇ ਨਾ
0: ਯਾਰ ਪਤਾ ਕੀ ਆ ਹੁਣ ਨਾ ਕ੍ਰਿਸ਼ਨ ਜੀ ਮਾਹੌਲ ਪਤਾ ਕਿੱਦਾਂ ਦਾ ਹੋ ਗਿਆ ਮਾਹੌਲ ਇੱਦਾਂ ਦਾ ਹੋ ਗਿਆ ਵਾ ਵੀ ਇੱਕ ਜਿੱਦਾਂ ਹੁਣ ਇਨਡਾਇਰੈਕਟਲੀ ਵੇਖ ਲਈਏ ਕਰਨ ਔਜਲਾ ਦਲਜੀਤ ਬਾਕੀ ਸਾਰਿਆਂ ਨੂੰ ਹਾਲੇ ਫਿਲਹਾਲ ਸੈਡ ਕਰ ਦੋ ਇਹਨਾਂ ਦੋਵਾਂ ਦੀ ਆਪਸੀ ਦੌੜ ਹੈ ਹੀ ਹੈ ਠੀਕ ਆ ਭਾਵੇਂ ਮੰਨੇ ਕੋਈ ਨਾ ਮੰਨੇ
2: ਬਿਲਕੁਲ ਬਿਲਕੁਲ
0: ਮੰਨ ਲਓ ਪਰ ਇਹਨਾਂ ਦਾ ਕੀ ਆ ਕਿ ਜੇ ਮੰਨ ਲਓ ਮੈਂ ਆਸਟ੍ਰੇਲੀਆ ਟੂਰ ਲਾਤਾ ਮੈਂ ਤੇ ਨਹੀਂ ਮੰਨ ਲਓ ਮੈਂ
2: ਆਸਟ੍ਰੇਲੀਆ ਨਹੀਂ ਲਾ ਲਓ ਸਾਡਾ ਲੋਕਲ ਹੋਏਗਾ ਜੀ ਜੇ ਅਸੀਂ ਕਰਾਂਗੇ
0: ਆਪਣਾ ਲੋਕਲ ਸਟੋਲਬਸ ਟੂਰ ਸਟੋਲਬਸ ਦੇ ਵਿੱਚ ਵੀ ਕਿਹੜੀ ਆਪਣੀ ਸਟਰੀਟ ਆ ਉਹ ਚਲੋ ਸਟਰੀਟ ਨਹੀਂ ਦੱਸਣੀ
2: ਸਟਰੀਟ ਨਹੀਂ ਦੱਸਣੀ
0: ਉਹ ਸਟਰੀਟ ਦੇ ਵਿੱਚ ਹੋਊਗਾ ਪਰ ਗੱਲ ਪਤਾ ਕੀ ਆ ਜੇ ਮੈਂ ਉੱਥੇ ਆ ਕੇ ਕੁਛ ਇੱਦਾਂ ਦਾ ਨਾ ਕੀਤਾ ਜਿਹੜਾ ਮੇਰਾ ਵਾਇਰਲ ਨਾ ਹੋਇਆ ਤੇ ਪਤਾ ਕਿੱਦਾਂ ਲੱਗੂਗਾ ਵਰਲਡ ਦੇ ਵਿੱਚ
2: ਪਹੁੰਚੇ ਸੀ
0: ਮੈਲਬਨ ਦੇ ਵਿੱਚ ਸ਼ੋਅ ਹੋ ਗਿਆ ਇਹ ਆਸਟ੍ਰੇਲੀਆ ਟੂਰ ਲਾਇਆ
2: ਆ ਗਏ ਬਾਬਿਓ
0: ਉਦਾਂ ਹੀ ਹੁਣ ਜੇ ਮੰਨ ਲਓ ਕੱਲ ਨੂੰ ਕੋਈ ਹੋਰ ਕਰਨ ਆਉਂਦਾ ਮੰਨ ਲਓ ਦਲਜੀਤ ਕਰਨ ਆ ਗਿਆ ਜਾਂ ਹੋਰ ਕੋਈ ਵੈਸੇ ਤੇ ਫਿਲਹਾਲ ਚਲੋ ਇਹਨਾਂ ਦੋਵਾਂ ਦਾ ਹੀ ਲਾ ਲਓ ਉਹ ਆ ਕੇ ਕਰੂਗਾ ਇੱਦਾਂ ਦੀਆਂ ਚੀਜ਼ਾਂ ਉਹ ਵੀ ਕੁਛ ਇੱਦਾਂ ਦਾ ਕ੍ਰੀਏਟ ਕਰੂਗਾ ਉਹ ਵੀ ਵਾਇਰਲ ਹੋਊਗਾ ਪਤਾ ਲੱਗੂ ਵਰਲਡ ਵਾਈਡ ਵੀ ਆਹ ਬੰਦਾ ਉੱਥੇ ਸ਼ੋਅ ਲਾਇਆ ਕਿਉਂਕਿ ਵਧੀ ਜਾਂਦਾ ਯਾਰ ਇਹ ਮੰਨ ਲਓ 2026 ਦੇ ਵਿੱਚ ਇੱਦਾਂ ਹੋਇਆ 27 ਚ ਹੋਰ ਕੁਛ ਹੋਊਗਾ 28 ਚ ਉਹ ਵਧੀ ਜਾਣਾ ਸਾਲੋ ਬੇ ਸਾਲ
2: ਇੱਕ ਇਹ ਵੀ ਗੱਲ ਨਾ ਜਿਸ ਤਰ੍ਹਾਂ ਬਹੁਤੇ ਜੋ ਲਾਈਵ ਪਰਫਾਰਮੈਂਸ ਦੀ ਜਿਹੜੀ ਆਰਟ ਹੈ ਇਨ ਇਟਸੈਲਫ ਕੰਸਰਟ ਦਾ ਕਨਸੈਪਟ ਹੈ ਜਿਹੜਾ ਹਨਾ ਉਹਦਾ ਪੁਆਇੰਟ ਇਹ ਸੀਗਾ ਕਿ ਮੈਂ ਰਿਕਾਰਡ ਕਰਕੇ ਗਾਣੇ ਗਾਏ ਮਸ਼ਹੂਰ ਹੋਏ ਪਰ ਕਿਉਂਕਿ ਮੈਂ ਰਿਕਾਰਡ ਕੀਤੇ ਸੀ ਮੇਰੇ ਕੋਲ ਸਮਾਂ ਹੁੰਦਾ ਸੀ ਹੁਣ ਜਦੋਂ ਮੈਂ ਲਾਈਵ ਕਰਾਂਗਾ ਨਾ ਲੋਕ ਉਸ ਗਾਣੇ ਨੂੰ ਨਾ ਇੱਕ ਵੱਖਰੇ ਰੰਗ ਨਾਲ ਵੇਖਣ ਇਹ ਐਲਵਿਸ ਪ੍ਰੈਸਲੀ ਲੈ ਲਓ ਹਨਾ ਜਗਜੀਤ ਸਿੰਘ ਲੈ ਲਓ ਨੁਸਰਤ ਫਤਿਹ ਅਲੀ ਖਾਨ ਲੈ ਲਓ ਸਰਤਾਜ ਲੈ ਲਓ ਹਰ ਸਮੇਂ ਦਾ ਬੰਦਾ ਆਲਮੋਸਟ ਹਰ ਭਾਸ਼ਾ ਦਾ ਬੰਦਾ ਮੈਂ ਤੇਰੇ ਨਾਲ ਨਾ ਸ਼ੇਅਰ ਕਰਤਾ ਹਰ ਜੋਨਰ ਦਾ ਬੰਦਾ ਵੀ ਹਨਾ ਇਹ ਇੱਦਾਂ ਹੀ ਕਰਦਾ ਸੀਗਾ ਅਗੇਨ ਵਟ ਆਈ ਹੈਵ ਫੈਲਟ ਵਿਦ ਕਰਨ ਔਜਲਾ ਐਂਡ ਦਿਲਜੀਤ ਜਿਸ ਦਿਲਜੀਤ ਦਾ ਜਿਹੜਾ ਹੁਣ ਇਸ ਵਾਰੀ ਹੋਇਆ ਐਮੀ ਪਾਰਕ ਵਾਲਾ ਮੈਂ ਕੁਛ ਮਿਸ ਆਊਟ ਹੀ ਨਹੀਂ ਕਰ ਰਿਹਾ ਕਿਉਂਕਿ ਉਹਦੇ ਐਜ਼ ਇਟ ਇਜ਼ ਗਾਣੇ ਉਹਨੇ ਗਾਣੇ ਆ ਉਹ ਤਾਂ ਮੈਂ ਸੁਣਨਾ ਆਇਆ ਇੱਕ ਵਾਰੀ ਸੇਮ ਇਜ਼ ਦ ਕੇਸ ਵਿਦ ਕਰਨ ਔਜਲਾ ਹੁਣ ਮੈਂ ਇਸ ਵਾਰੀ ਹੋ ਆਇਆ ਹੁਣ ਮੈਂ ਦੁਬਾਰਾ ਹੁਣ ਕੋਈ ਨਵੀਂ ਐਲਬਮ ਤੋਂ ਬਾਅਦ ਕਰੇਗਾ ਉਹ ਮੈਂ 7 ਗਾਣੇ ਦੁਬਾਰਾ ਸੁਣਨ ਲਈ ਕਿਉਂ ਜਾਵਾਂ ਐਕਸਟਰਾ ਹਨਾ ਐਂਡ ਆਡੀਅੰਸ ਡਿਪ ਹੁੰਦੀ ਆ ਕਿਉਂਕਿ ਉਹੀ ਗੱਲ ਆ ਕਿ ਤੇਰਾ ਕੋਈ ਵੀ ਫੇਵਰੇਟ ਸਿੰਗਰ ਹੋਵੇ ਕਾਰ 'ਚ ਆਪਾਂ ਯੂਜਲੀ ਕਾਰਾਂ 'ਚ ਜਾਂ ਜਿਮ ਵਗੈਰਾ ਕਰ ਰਹੇ ਨਾ ਤਦ ਹੀ ਗਾਣੇ ਸੁਣਦੇ ਹਾਂ ਅਸੀਂ ਕਦੇ ਵੀ ਇੱਕ ਸਿੰਗਰ ਦੇ ਚੌਥੇ ਤੋਂ ਪੰਜਵਾਂ ਗਾਣਾ ਨਹੀਂ ਸੁਣਦੇ ਲਗਾਤਾਰ ਮਿਕਸ ਮੈਚ ਆਉਂਦੇ ਆ ਹਨਾ ਸੋ ਇਹ ਚੱਕਰ ਹੈ ਹੀ ਹੈ ਕਿ ਤੁਸੀਂ ਇੱਕ ਬੰਦੇ ਦੇ 2 ਘੰਟੇ ਲਗਾਤਾਰ ਗਾਣੇ ਸੁਣੋ ਉਹ ਵੀ ਬਿਨਾਂ ਵੇਰੀਏਸ਼ਨ ਜਿਸ ਤਰ੍ਹਾਂ ਰਿਕਾਰਡਡ ਨੇ ਉਸ ਤਰ੍ਹਾਂ ਹੀ ਉਹ ਗਾ ਰਿਹਾ ਤੁਹਾਡੇ ਸਾਹਮਣੇ ਡਾਂਸ ਕਰ ਰਿਹਾ ਆਈ ਡੋਂਟ ਥਿੰਕ ਸੋ ਕਿ ਇਹ ਚੀਜ਼ ਦੀ ਕੋਈ ਇੰਨੀ ਵੈਲਿਊ ਰਹਿਣੀ ਹੈ
0: ਚਲੋ ਸਾਰਿਆਂ ਦਾ ਮੈਂ ਇੱਕ ਇਦਾਂ ਦੇ ਬੰਦੇ ਨੂੰ ਵੀ ਜਾਣਦਾ ਜਿਹੜਾ ਕਿ ਇੱਕੋ ਦੇ ਹੀ ਸੁਣਦਾ ਸੀ ਮਤਲਬ ਬੜਾ ਵੱਡਾ ਫੈਨ
2: ਹੈ ਮਤਲਬ ਉਹ ਰੇਅਰ ਕਮੋਡਿਟੀ ਹੋ ਜਾਏਗਾ ਨਾ
0: ਨਹੀਂ ਦਿੰਦਾ ਉਹ ਵੀ ਗਿਆ ਹੀ ਸ਼ੋਅ ਤੇ
2: ਅੱਛਾ
0: ਪਰ ਉਹਨੇ ਮਤਲਬ ਆਲ ਟਾਈਮ ਮੈਂ ਓਇਲਾ ਚੱਲੀ ਜਾਣਾ ਹਨਾ
2: ਨਹੀਂ ਗੁੱਡਾ ਹੋ
0: ਤੇ ਕਿਉਂਕਿ ਚਲੋ ਪੁਰਾਣਾ ਕਿਤੇ ਸੁਣਦਾ ਹੋਊਗਾ ਜੋ ਵੀ ਪਿਆਰ ਹੋਊਗਾ ਉਹਦਾ ਪਰ ਗੱਲ ਪਤਾ ਕੀ ਆ ਕਿ ਤੁਸੀਂ ਸਾਰਾ ਕੁਝ ਆ ਸੁਣਦੇ ਹੋ ਗਾਣਾ ਉੱਥੇ ਜਾ ਕੇ ਵੈਸੇ ਤੇ ਜ਼ਿਆਦਾ ਜਾਣੇ ਜਿਹੜੇ ਆ ਉਹ ਜਾਂਦੇ ਕਿਉਂ ਆ ਮਾੜਾ ਬੰਦਾ ਜਾਂ ਹਿਸਾਬ ਨਾਲ ਕਿੱਥੇ ਗਿਆ ਹੋਣਾ ਜਾਂ ਇਹ ਨਹੀਂ ਜਾ ਸਕਦਾ ਪਰ ਇੱਦਾਂ ਦੀ ਚੀਜ਼ਾਂ ਹੁਣ ਗਾਂ ਗਾਂ ਬਣੀ ਜਾਣੀ ਹੈ ਚਲੋ ਹਾਲੇ ਨਹੀਂ ਹੋ ਗਈ ਉਹ ਗੱਲ ਪਰ ਇਹ ਗਾਂ ਗਾਂ ਹੋ ਜਾਣੀ ਆ
2: ਨਹੀਂ ਇਹ ਇਹੀ ਹੈ ਮੇਜਰ ਰੀਜ਼ਨ ਇਹ ਵੀ ਹੈ ਕਿ ਯਾਰ ਹਨਾ ਲੈਟਸ ਗੋ ਕਿਉਂਕਿ ਬਾਕੀ ਲੋਕ ਵੀ ਜਾ ਰਹੇ ਮੈਂ ਕੁਛ ਮਿਸ ਆਊਟ ਨਾ ਕਰ ਜਾਵਾਂ
0: ਚਲੋ ਐ ਨੀ ਹੋ ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ ਕਿੱਧਰਲੇ ਪਾਸੇ ਲੈ ਗਏ ਜਿਹੜੇ ਗਏ ਆ ਚਲੋ ਵੈਸੇ ਤੇ ਸਾਨੂੰ
2: ਵਧੀਆ
0: ਜਦੋਂ ਵੀ ਤੁਸੀਂ ਸੁਣੋ ਤੁਸੀਂ ਦੱਸਿਓ ਜ਼ਰੂਰ ਵੀ ਕਿੱਦਾਂ ਰਿਹਾ ਕਿਉਂਕਿ ਹਰ ਵੈਸੇ ਤੇ ਜਦੋਂ ਤੁਸੀਂ ਸੁਣੋਗੇ ਨੇ ਸਾਡੀ ਗੱਲਬਾਤ ਤੇ ਤੁਸੀਂ ਸਾਡੇ ਪੇਜ ਤੇ ਜਾਇਓ ਰੇਡੀਓ ਹਾਂਜੀ ਦਾ ਪੇਜ ਹੈ ਇੰਸਟਾਗ੍ਰਾਮ ਤੇ ਫੇਸਬੁੱਕ
2: ਉਹਦੇ ਦੱਸੋ ਜਦੋਂ ਤੁਸੀਂ ਜੇ ਹੋ ਕੇ ਆਏ ਤੁਹਾਨੂੰ ਕਿੱਦਾਂ ਲੱਗਾ ਐਕਸਪੀਰੀਅੰਸ ਕੀ ਸੀ ਮੈਂ ਦੱਸਾਂ ਵੈਸੇ ਮੈਨੂੰ ਸਭ ਤੋਂ ਜ਼ਿਆਦਾ ਵਾਈਬ ਕਿਹੜੇ ਗਾਣੇ ਦਾ ਲੱਗਾ
0: ਉਹਦੇ ਥੱਲੇ ਕਮੈਂਟ ਕਰ ਦਿਓ
2: ਹਾਂ ਠੀਕ ਹੈ
0: ਕਿੱਦਾਂ ਲੱਗਾ
2: ਹਾਂ ਮੈਂ ਦੱਸਾਂ ਮੈਨੂੰ ਸਭ ਤੋਂ ਵਧੀਆ ਕਿਹੜਾ ਪਰਫਾਰਮੈਂਸ ਲੱਗੀ ਸੀ ਗਾਣੇ ਦੀ ਕਿਹੜੀ ਕਿਹੜਾ ਇਹ ਵਾਲਾ
0: ਡਾਂਸ ਕੀਤਾ
2: ਇਹ ਹੈ ਜੀ ਬੀਟ ਕੱਲੀ ਬੀਟ ਤੇ ਬਹੁਤ ਮਜ਼ਾ ਆਇਆ ਜਿਹੜੀ ਇੱਕੀ ਨੇ ਚਲਾਈ
0: ਤੁਸੀਂ ਮੈਨੂੰ ਲੱਗਦਾ ਇੱਕੀ ਭਾਈ ਕਰਕੇ ਚਲ ਗਏ
2: ਸਹੀ ਗੱਲ ਹੈ ਯਾਰ ਇੱਕੀ ਤੋਂ ਬਹੁਤ ਇੰਪ੍ਰੈਸ ਹੋਇਆ ਵਾਕਈ
0: ਟੈਲੈਂਟਡ ਬੰਦਾ
2: ਨਹੀਂ ਇਸ ਗੱਲੋਂ ਬੰਦਾ ਓਕੇ ਸੀਗਾ ਪੂਰੀ ਯੈਸ ਸੀਗੀ ਬੰਦੇ ਦੀ ਐਂਡ ਜਿਹੜਾ ਕੁਲਵਿੰਦਰ ਜੀ ਦਾ ਗਾਣਾ ਗਾਇਆ ਇਹ ਵਾਲਾ ਬੜਾ ਘੈਂਟ ਲੱਗਾ ਮੈਨੂੰ ਤੇ ਤੇਰੇ ਬਾਜੋ ਮਰ ਮਰ ਕੇ ਔਜਲੇ ਨੇ ਜਦੋਂ ਇਹ ਗਾਇਆ ਇਟ ਵਾਸ ਲੁਕਿੰਗ ਮਤਲਬ ਗੁੱਡ ਮਤਲਬ ਬੰਦੇ ਕਹਿੰਦੇ ਕੁਛ ਡਿਫਰੈਂਟ ਹੋਇਆ ਨਾ ਲੋਕਾਂ ਨੂੰ ਸੁਣਾਉਂਦੇ ਆ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਜੀ ਜੀ ਜੀ ਅਸੀਂ ਕਦੀ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੀਏ ਤਾਂ ਨਹੀਂ ਈਜ਼ੀ ਟਾਈਮ ਸਿੰਪਲ ਟਾਈਮ ਸੀਗੇ ਸਿੰਗਰ ਗਾਣੇ ਗਾ ਰਹੇ ਸੀ
1: ਇਹ ਤੇ ਪੁੱਛ ਕੇ ਪਤਾ ਲੱਗਣਾ
0: ਹੈ ਕਿਉਂ ਬਲਕਿਰਤ ਕਿੰਨੇ ਈਜ਼ੀ ਟਾਈਮ ਸੀਗੇ ਸਿੰਪਲ ਟਾਈਮ ਸੀਗੇ ਸਿੰਗਰ ਗਾਣਾ ਗਾ ਰਹੇ ਸੀ ਐਕਟਰ ਐਕਟਿੰਗ ਕਰ ਰਹੇ ਸੀ ਇੰਡਸਟਰੀ ਕਹਿ ਲਈ ਮੇਰੀ ਜਨਰੇਸ਼ਨ ਵਾਸਤੇ ਵੀ ਜੇ ਆਪਾਂ ਕਹਿ ਲਈਏ ਹਰਭਜਨ ਮਾਨ ਵਾਜ਼ ਅ ਬਿਗ ਨੇਮ ਹਨਾ ਜੀ ਆਇਆਂ ਨੂੰ ਅਸਾਂ ਨੂੰ ਮਾਨ ਵਤਨਾਂ ਦਾ ਉਸ ਤੋਂ ਬਾਅਦ
1: ਮੂਵੀਜ਼
0: ਹਾਂ ਫਿਲਮਾਂ ਦੇਖਿਆ ਜਾਵੇ ਫਿਲਮਾਂ ਤੋਰੀਆਂ ਤੇ ਐਕਟਰਸ ਨਹੀਂ ਉਹ ਸੋਰੀ ਸਿੰਗਰਸ ਨਹੀਂ ਐਕਟਰ ਬਣ ਕੇ
1: ਹਰਭਜਨ ਮਾਨ ਦੀ ਉਹਨਾਂ ਦਾ ਮੈਂ ਦੱਸ ਦਿੰਦਾ ਉਹਨਾਂ ਨੇ 2002 ਦੇ ਵਿੱਚ ਐਕਟਿੰਗ ਸ਼ੁਰੂ ਕੀਤੀ ਸੀ ਤੇ 13 ਪਲੱਸ ਫਿਲਮਾਂ ਉਹਨਾਂ ਨੇ ਕਰ ਦਿੱਤੀਆਂ ਅੱਜ ਤੱਕ ਹਾਲਾਂਕਿ ਉਹ ਰੀਸੈਂਟਲੀ ਸ਼ੋਅ ਵੀ ਲਾਏ ਗਏ ਆ ਆਪਣਾ
0: ਹਰਭਜਨ
1: ਮਾਨ ਆ ਜਾਂ ਇਹਦੇ ਭਰਾ ਵੀ ਆ ਲਾ ਲੋ ਗੁਰਦਾਸ ਮਾਨ ਵੀ ਲਾ ਲੋ ਸਟਿਲ ਜਿਹੜੇ ਨੇ ਹੋਰ ਏਦਾਂ ਦੇ ਜਿਹੜੇ 4-5 ਨੇ ਉਹ ਸਾਰਿਆਂ ਦਾ ਇੱਦਾਂ ਹੀ ਆ
0: ਹਾਂ ਹਨਾ ਜਿੱਦਾਂ ਦਾ ਚਿਹਰਾ ਟੀਵੀ ਚ ਦੇਖਿਆ ਛੋਟੇ ਹੁੰਦੇ ਉਦਾਂ ਦਾ ਹੀ ਲੱਗਦਾ ਅੱਜ ਵੀ ਹਨਾ
1: ਬੱਬੂ ਮਾਨ ਸਾਹਿਬ ਨੇ ਉਹਨਾਂ ਦਾ ਵੀ ਵੇਖ ਲਓ ਉਹ ਵੱਖਰੀ ਗੱਲ ਵਾਲ ਵੱਡੇ ਛੋਟੇ ਹੋ ਸਕਦੇ ਵੱਡੇ ਛੋਟੇ ਹੋ ਸਕਦੇ ਉਹ ਮੂਡ ਤੇ ਹੈ ਵੱਖਰਾ ਹੋ ਸਕਦਾ ਪਰ ਬਾਕੀ ਸਾਰਾ ਕੁਝ ਉਦਾਂ ਦਾ ਹੀ
0: ਨਦੀ ਕਿਨਾਰੇ
1: ਉਹਨਾਂ ਦਾ ਵੀ ਨਵਾਂ ਗਾਣਾ ਯਾਰ
0: ਕਿਹੜਾ ਨਦੀ ਕਿਨਾਰੇ ਵਸਿਆ
1: ਸ਼ਾਇਦ ਨਹੀਂ ਬ੍ਰਿਸਬੇਨ ਯਾਰ ਨਾ ਨੀ ਮੈਨੂੰ ਚੇਤਾ ਪਰ ਅੱਜ ਕੱਲ ਚ ਆਇਆ ਨਵਾਂ ਗਾਣਾ
0: ਅੱਛਾ ਹਾਂ ਚਲੋ ਆਪਾਂ ਲੱਭਦੇ ਆਪਾਂ ਚਲਾ ਦਾਂਗੇ ਯਾਰ ਖੰਡ
1: ਵਾਲੇ ਕੁਛ ਏਦਾਂ ਬੱਬੂ ਮਾਨ ਨੇ 2003 ਦੇ ਵਿੱਚ ਐਂਟਰ ਕੀਤੀ ਇਹਨਾਂ ਨੇ ਤੇ ਇਹਨਾਂ ਨੇ 10 ਦੇ ਕਰੀਬ ਤੋਂ ਵੱਧ ਹੀ ਆ ਫਿਲਮਾਂ ਕੀਤੀਆਂ 10-12 ਫਿਲਮਾਂ ਇਹਨਾਂ ਨੇ ਕਰ ਚੁੱਕੀਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਫਿਲਮ ਜਿਹੜੀ ਉਹ ਤੁਹਾਨੂੰ ਪਤਾ ਹੀ ਹੋਊਗਾ
0: ਹਸ਼ਰ
1: ਡਿਮਾਂਡ ਆ ਰਹੀਆਂ ਨੇ ਕਿ ਹਸ਼ਰ 2 ਬਣਾਓ 2 ਬਣਾਓ ਵੈਸੇ ਤੇ ਕਈਆਂ ਨੇ AI ਦੇ ਬਣਾ ਥੋੜੀ ਬਹੁਤੀ ਬਣਾ ਕੇ ਪਾ ਵੀ ਦਿੱਤੀ
0: ਹਾਂਜੀ ਯਾਰ AI ਦਾ ਬੜਾ ਹਨਾ ਕੰਮ ਕਸੂਰ ਤਾਂ
1: ਹਾਂਜੀ ਪਰ ਉਹ ਨਹੀਂ ਹਾਲੇ ਤੱਕ ਕੋਈ ਅਫੀਸ਼ੀਅਲ ਤੇ ਨਹੀਂ ਦੱਸ ਕੇ ਗਏ ਪਿੱਛੇ ਜੇ ਆਪਣੇ ਨਾਲ ਇੰਟਰਵਿਊ ਵੀ ਕਰਕੇ ਗਏ ਉਹ ਵੀ ਤੁਸੀਂ ਜਾ ਕੇ YouTube ਤੇ ਸੁਣੋ
0: YouTube ਤੇ ਵੇਖ ਸਕਦੇ ਹੋ ਬੜਾ ਘੈਂਟ ਇੰਟਰਵਿਊ ਕੀਤਾ
1: ਵਿਸ਼ਾਲ ਖੋਲੋ ਉਹਦੀ YouTube ਵਾਵਾ ਜਾਣੇ ਨੇ ਇੰਟਰਵਿਊ ਕੀਤੀ
0: ਖੋਲੋ ਯਾਰ ਦੇਖਦੇ ਨਹੀਂ ਹੈ ਦੇਖਿਆ ਕਰੋ
1: ਤੇ ਉਹਨਾਂ ਤੋਂ ਵੀ ਪਹਿਲਾਂ ਇਹਨਾਂ ਦੋਵਾਂ ਤੋਂ ਵੀ ਪਹਿਲਾਂ ਗੁਰਦਾਸ ਮਾਨ ਸਾਹਿਬ ਨੇ ਐਂਟਰੀ ਕੀਤੀ ਆ 1982 ਦੇ ਵਿੱਚ
0: ਸ਼ਹੀਦੇ ਮੁਹੱਬਤ ਨਾਮ ਸੀ ਫਿਲਮ ਦਾ
1: ਸ਼ਾਇਦ ਮੈਂ ਸ਼ੋਰ ਨਹੀਂ ਆ
0: ਸ਼ਹੀਦੇ ਮੁਹੱਬਤ ਬੂਟਾ ਸਿੰਘ ਅਗੇਨ ਮੈਨੂੰ ਵੀ ਲੱਗਦਾ ਮੈਂ ਸ਼ਾਇਦ ਗਲਤ ਹੋ ਸਕਦਾ
1: ਪਰ ਮੈਂ ਪਲੱਸ ਜਿਹੜੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਨੇ ਅੱਜ ਤੱਕ ਮਤਲਬ ਕਈਆਂ ਦੇ ਵਿੱਚ ਰੋਲ ਵੀ ਕੀਤੇ ਨੇ ਕਈਆਂ ਆਪਣੀਆਂ ਫਿਲਮਾਂ ਕੀਤੀਆਂ ਹੋਣੀਆਂ
0: ਗੁਰਦਾਸ ਮਾਨ ਸਾਹਿਬ ਨੂੰ ਤਾਂ ਨੈਸ਼ਨਲ ਅਵਾਰਡ ਵੀ ਮਿਲਿਆ ਹੋਇਆ ਜਿਨ੍ਹਾਂ ਨੂੰ ਨਹੀਂ ਪਤਾ ਨੈਸ਼ਨਲ ਅਵਾਰਡ ਦਾ ਨੈਸ਼ਨਲ ਅਵਾਰਡ ਜਿਹੜਾ ਹੁੰਦਾ ਉਹ ਹੁੰਦਾ ਸਾਰੀ ਇੰਡਸਟਰੀਆਂ ਦਾ ਜਿਸ ਸਾਲ ਮਤਲਬ ਕਹਿ ਲਓ ਜਿਸ ਹੁਣ 2026 ਚੱਲਦਾ ਨਾ ਸੋ 2027 ਦਾ ਨੈਸ਼ਨਲ ਅਵਾਰਡ ਜਿਹੜਾ ਮਿਲਣਾ ਸਮਝੋ ਬੈਸਟ ਐਕਟਰ ਦਾ ਉਹ ਹਿੰਦੀ ਫਿਲਮ ਵਾਲੇ ਨੂੰ ਨਹੀਂ ਜਾਂ ਪੰਜਾਬੀ ਵਾਲੇ ਨੂੰ ਨਹੀਂ ਜਿੰਨੀ ਇੰਡਸਟਰੀ ਆ ਇੰਡੀਆ ਦੇ ਅੰਦਰ ਤੇਲਗੂ ਤਮਿਲ ਕੰਨੜ ਵਗੈਰਾ ਉਹ ਸਾਰੀਆਂ ਚੋਂ ਸਭ ਤੋਂ ਬੈਸਟ ਜਿਹੜਾ ਗਵਰਨਮੈਂਟ ਨੂੰ ਲੱਗਦਾ ਗਵਰਨਮੈਂਟ ਦੇ ਬਿਠਾਏ ਹੋਏ ਨੁਮਿੰਦਿਆਂ ਨੂੰ ਐਂਡ ਬਹੁਤ ਤਕੜੀ ਅੱਛੀ ਵਧੀਆ ਜੂਰੀ ਹੁੰਦੀ ਹੈ ਉਹ ਜੂਰੀ ਚੂਜ਼ ਕਰਦੀ ਤੇ ਗੁਰਦਾਸ ਮਾਨ ਸਾਹਿਬ ਮੇਰੇ ਖਿਆਲ ਨਾਲ ਮੇਨ ਸਟ੍ਰੀਮ ਚੋਂ ਹੀ ਇਜ਼ ਦਾ ਓਨਲੀ ਵਨ ਹੂ ਹੈਜ਼ ਵਨ ਨੈਸ਼ਨਲ ਅਵਾਰਡ
1: ਯੈਸ ਐਂਡ ਉਹਨਾਂ ਦੀਆਂ ਫਿਲਮਾਂ ਦੀ ਤੁਸੀਂ ਗੱਲ ਕਰਦੇ ਹੋ ਜਿਹਦੇ ਵਿੱਚੋਂ ਜਿਹੜੀਆਂ ਜ਼ਿਆਦਾ ਹਿੱਟ ਹੋਈਆਂ ਫਿਲਮਾਂ ਉਹਨਾਂ ਦੇ ਵਿੱਚ ਉੱਚਾ ਦਰ ਬਾਬੇ ਨਾਨਕ ਦਾ ਤੁਸੀਂ ਸੁਣਿਆ ਹੋਗਾ ਨਾ ਬੜੀ ਹਾਈਪ ਸੀ ਉਹਦੀ ਫਿਰ ਲੌਂਗ ਦਾ ਲਿਸ਼ਕਾਰਾ
0: ਲੌਂਗ ਦਾ ਲਿਸ਼ਕਾਰਾ
1: ਮਾਮਲਾ ਗੜਬੜ ਹੈ ਵੀ ਬਹੁਤ ਚੱਲੀ ਸੀ ਮਾਮਲਾ ਗੜਬੜ ਹੈ
0: ਅੱਛਾ ਮੈਨੂੰ ਲੱਗਾ ਮੈਨੂੰ ਲੱਗਾ ਗਾਣਾ ਹੀ ਆ
1: ਓਏ ਯਾਰ
0: ਅੱਛਾ ਫਿਲਮ ਵੀ ਆਈ ਹੈ
1: ਨਾਂ ਰੱਖਤਾ ਸੀ ਉਹਨਾਂ ਨੇ ਗੱਭਰੂ ਪੰਜਾਬ ਦਾ ਕੁਰਬਾਨੀ
0: ਚੱਕ
1: ਜਵਾਨਾ
0: ਇਹ ਉਹਦੇ ਨਾਲ ਸੀ ਜਿਹੜਾ ਉਹਦਾ ਯਾਰ ਕੀ ਨਾਮ ਮੁੰਡਾ ਹਿੰਦੀ ਫਿਲਮਾਂ ਚ ਵੀ ਆਉਂਦਾ ਯਾਦ ਨੀ ਆਉਂਦਾ ਮੈਨੂੰ ਮਾਨਵ ਭਰਾ ਵੀ ਲਵ ਯੂ
1: ਤੇ ਯਾਰ ਆਪਣਾ ਬੱਬੂ ਮਾਨ ਸਾਹਿਬ ਦੀ ਉਹ ਫਿਲਮ ਕਿੱਦਾਂ ਭੁੱਲ ਸਕਦੇ ਆ, ਰੱਬ ਨੇ ਬਣਾਈਆਂ ਜੋੜੀਆਂ, ਵੇਖੀ ਤੁਸੀਂ?
0: ਨਹੀਂ ਨਹੀਂ, ਮੈਂ ਮਾਨ ਸਾਹਿਬ ਦੀ ਡਾਇਲੋਗ ਡਿਲੀਵਰੀ ਦਾ ਕੋਈ ਖਾਸਾ ਫੈਨ ਨਹੀਂ, ਔਖਾ ਟਾਈਮ ਲੰਘਾਣਾ ਯਾਰ. ਮਾਨ ਸਾਹਿਬ ਦੀ ਉਹ ਕਿਹੜੀ ਫਿਲਮ ਜਿਹ ਚ ਮੋਨੀ ਰੋਏ ਆ? ਫਿਲਹਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਨੇ ਉਹਦੇ ਅੰਦਰ, ਉਹ ਸਾਈਡ ਕਰੈਕਟਰ ਪਲੇ ਕਰ ਰਹੇ ਆ,
1: ਜਿਹਨੇ ਵੀ ਬਾਵਾ ਫਿਲਮਾਂ ਕੀਤੀਆਂ, ਉਹਨਾਂ ਨੂੰ ਨਹੀਂ ਪਤਾ ਕਿਹੜੀ
0: ਸਹੀ ਗੱਲ ਆ. ਖੈਰ ਉਹ ਉਹਨਾਂ ਨੂੰ ਮਕਬੂਲੀਅਤ ਆਪਣੇ ਸ਼ੋਅ ਤੋਂ ਮਿਲੀ, ਉਹ ਜੁਗਨੂ ਮਸਤ ਮਸਤ ਤੋਂ.
1: ਹਾਂ,
0: ਮੈਂ ਤੋਂ
1: ਉਹ ਤੇ ਨਹੀਂ ਕਿਤੇ ਹੀਰੋ ਹਿਟਲਰ ਇਨ ਲਵ ਵਾਲੀ ਜਿਹੜੀ
0: ਹੋ ਸਕਦਾ,
1: ਜਾਂ ਦੇਸੀ ਰੋਮੀਓਸ ਇਹਨਾਂ.
0: ਹਾਂ ਹਾਂ, ਇਹ ਇਹ ਸੀਗਾ ਇਦਾਂ ਦਾ ਹੀ. ਮਾਨ ਸਾਹਿਬ ਨੇ ਸਟ੍ਰੀਕਸ ਵਾਲੇ ਵਾਲ ਰੱਖੇ ਹੋਏ ਆ, ਤੇ ਗੁੱਡੀ ਪਰਾਂ ਨੂੰ ਹੋ ਮੈਂ ਫੋਟੋ ਖਿੱਚਣੀ ਆ. ਮੈਂ ਕਿਆ ਬਾਤ ਆ, ਮੋਨੀ ਰੋਏ ਨੇ ਵੀ ਕਿਆ ਕਿਆ ਕੰਮ ਕੀਤਾ ਸਟਾਰਟਿੰਗ ਕਰੀਅਰ 'ਚ,
1: ਹੋ ਜਾਣੇ. ਉਸ ਤੋਂ ਬਾਅਦ ਫਿਰ ਆਪਾਂ ਕਹਿ ਲਈਏ ਕਿ ਜਿਹੜੀ ਐਂਟਰੀ ਮਾਰਦੇ ਨੇ ਉਹ ਮਾਰਦੇ ਨੇ ਜੀ ਅਮਰਿੰਦਰ ਗਿੱਲ ਸਾਹਿਬ,
0: ਹਾਏ
1: 2009 ਦੇ ਵਿੱਚ.
0: ਕਿਆ ਬਾਤਾਂ ਨੇ, ਕਿਹੜੀ ਸੀਗੀ ਪਹਿਲੀ ਫਿਲਮ
1: ਉਹ ਕਰ ਚੁੱਕੇ ਨੇ. ਅਮਰਿੰਦਰ ਗਿੱਲ ਦੀ ਫਿਲਮ ਸਭ ਤੋਂ ਪਹਿਲੀ ਮੈਨੂੰ ਯਾਦ ਆ ਇੱਕ ਕੁੜੀ ਪੰਜਾਬ ਦੀ,
0: ਹਾਂ
1: ਕੈਸਟਾਂ ਵਾਲੀ ਫਿਲਮ ਹੀ ਉਹ,
0: ਹਾਂ
1: ਸੀਡੀਆਂ
0: ਵਾਲੀ,
1: ਇੱਕ ਕੁੜੀ ਪੰਜਾਬ ਦੀ. ਉਸ ਤੋਂ ਬਾਅਦ ਫਿਰ ਟੌਰ ਮਿੱਤਰਾਂ ਦੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ,
0: ਉਹ ਮੈਨੂੰ ਯਾਰ ਉਹ ਫਿਲਮ ਬੜੀ ਅੰਡਰਰੇਟਡ ਆ, ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਬਹੁਤ ਅੰਡਰਰੇਟਡ ਆ ਯਾਰ, ਇੰਨੀ ਘੈਂਟ ਨਾ. ਇੱਕ ਇਹ ਇੱਕ ਦੂਸਰੀ ਫਿਲਮ ਦਾ ਮੈਨੂੰ ਨਾਮ ਨਹੀਂ ਯਾਰ,
1: ਡੈਡੀ ਕੋਲ ਮੁੰਡੇ ਫੂਲ,
0: ਡੈਡੀ ਕੋਲ ਮੁੰਡੇ ਫੂਲ ਵੀ ਹੈ. ਇੱਕ ਹੋਰ ਫਿਲਮ ਆ ਅਮਰਿੰਦਰ ਗਿੱਲ, ਬਿੰਨੂ ਢਿੱਲੋਂ, ਤੇ ਯਾਰ ਤੀਸਰਾ ਕੌਣ ਸੀਗਾ ਐਕਟਰ, ਮੈਨੂੰ ਹੁਣ ਚੇਤਾ ਨਹੀਂ ਆਉਂਦਾ ਪਿਆ. ਉਹ ਹੁੰਦੇ ਇੱਕ ਹੁੰਦਾ ਅੰਨਾ, ਇੱਕ ਹੁੰਦਾ ਗੂੰਗਾ, ਇੱਕ ਹੁੰਦਾ ਬੋਲਾ, ਤੇ ਉਹ ਤਿੰਨਾਂ ਨੂੰ ਪਿਆਰ ਹੋ ਜਾਂਦਾ ਇੱਕੋ ਘਰ ਦੀ ਕੁੜੀ ਨਾਲ, ਮਤਲਬ ਤਿੰਨੋਂ ਭੈਣਾਂ ਨਾਲ.
1: ਸਾਡੀ ਲਵ ਸਟੋਰੀ ਤੇ ਨਹੀਂ ਨਾਮ ਕਿਤੇ?
0: ਨਹੀਂ ਨਹੀਂ ਨਹੀਂ, ਪਤਾ ਨਹੀਂ ਕੀ ਨਾਮ ਹੈ ਉਹਦਾ. ਉਹਦਾ ਨਾ ਐਂਡ ਨਹੀਂ ਇਹਨਾਂ ਨੇ ਸ਼ੂਟ ਕੀਤਾ, ਮਤਲਬ ਮੇਰੇ ਖਿਆਲ ਨਾਲ ਇਹਦਾ ਵਿੱਚ ਵਿੱਚ ਆਲੇ ਹੀ ਸੀਗੀ ਫਿਲਮ. ਉਹਦਾ ਐਂਡ ਨਹੀਂ ਸ਼ੂਟ ਹੈ, ਐਂਡ ਜਿਹੜਾ ਨਾ ਉਹਦਾ ਉਹ ਕਾਰਟੂਨ ਜਿਹਾ ਬਣਾ ਕੇ ਐਂਡ 'ਚ ਪਿੱਛੋਂ ਵੋਇਸ ਓਵਰ ਦਿੱਤਾ ਕਿ ਫਿਰ ਉਹਨਾਂ ਦਾ ਸਾਰਿਆਂ ਦਾ ਵਿਆਹ ਹੱਸੀ ਖੁਸ਼ੀ ਹੋ ਗਿਆ ਇੱਦਾਂ ਕਰਕੇ. ਪਰ ਉਹ ਫਿਲਮ ਇੰਨੀ ਮਜ਼ੇਦਾਰ ਹੈ, ਕਿਆ ਕਾਮੇਡੀ ਹੈ ਉਹ,
1: ਐਂਟਰੀ ਮਾਰੀ ਆ ਜੀ ਉਹ ਕੋਈ ਗੈਸ?
0: ਗਿੱਪੀ.
1: ਯਾਰ ਅੱਜ ਕੱਲ ਨਾ ਪੁਆਇੰਟ ਹੋ ਗਿਆ ਕੰਮ, ਮਤਲਬ ਇਹ ਦੱਸ ਦਈਏ ਕਿ ਗਿੱਪੀ ਨੇ ਤੇ ਦਲਜੀਤ ਨੇ ਇਕੱਠੀ ਐਂਟਰੀ ਮਾਰੀ ਆ, ਦੋਵਾਂ ਨੇ 2010 ਦੇ ਵਿੱਚ.
0: ਓਕੇ, ਲਾਇਨ ਆਫ ਪੰਜਾਬ ਦਲਜੀਤ ਦੀ, ਫਿਰ ਉਸ ਤੋਂ ਬਾਅਦ ਕਹਿੰਦੇ ਕਿ ਦਲਜੀਤ ਨੇ ਐਕਟਿੰਗ ਕੋਰਸ ਕੀਤਾ ਚੁੱਪ ਚੁਪੀਤੇ ਉਹਨਾਂ ਕੋਲ, ਜਸਪਾਲ ਭੱਟੀ ਜਿਹੜੇ ਸੀਗੇ ਹੁਣ ਨਹੀਂ ਰਹੇ ਸਾਡੇ ਵਿੱਚ, ਐਕਸੀਡੈਂਟ ਦੇ ਕਾਰਨ ਪੂਰੇ ਹੋ ਗਏ ਸੀਗੇ. ਜਸਪਾਲ ਭੱਟੀ ਵਾਜ਼ ਅ ਹਿਊਜ ਕਾਮੇਡੀਅਨ, ਕਹਿੰਦੇ ਸਭ ਤੋਂ ਜ਼ਿਆਦਾ ਇੰਡੀਆ ਦਾ ਅੱਜ ਤੱਕ ਦਾ ਸਭ ਤੋਂ ਮਸ਼ਹੂਰ ਸ਼ੋਅ, ਕਾਮੇਡੀ ਸ਼ੋਅ ਉਹਨਾਂ ਦਾ ਸੀਗਾ. ਫਲੋਪ ਸ਼ੋਅ ਨਾਮ ਸੀ ਉਹਦਾ.
1: ਅੱਛਾ, ਨਾਮ ਹੀ ਫਲੋਪ ਸੀ?
0: ਹਾਂ ਹਾਂ ਹਾਂ, ਦੂਰਦਰਸ਼ਨ ਤੇ ਆਉਂਦਾ ਸੀਗਾ. ਬਹੁਤ ਘੈਂਟ ਕਾਮੇਡੀ ਕਰਦੇ ਸੀਗੇ ਵਿਵੇਕ ਸ਼ੌਕ ਤੇ ਜਸਪਾਲ ਭੱਟੀ ਹੋਰੀ. ਤਾਂ ਉਹਨਾਂ ਦਾ ਇੱਕ ਐਕਟਿੰਗ ਸਕੂਲ ਹੈ ਮੋਹਾਲੀ ਚੰਡੀਗੜ੍ਹ 'ਚ, ਪਤਾ ਨਹੀਂ ਕਿ ਮੋਹਾਲੀ 'ਚ ਹੈ, ਦੋਨੋਂ ਜਗ੍ਹਾ ਥਾਂ. ਉੱਥੋਂ ਹੀ ਗੋਟ ਟ੍ਰੇਨਡ.
1: ਓਹ ਓਕੇ.
0: ਤੇ ਫਿਰ ਉਹ ਬਾਅਦ ਚੋਂ ਨਿਖਰ ਕੇ ਆਈ ਵਾਕਈ ਜੱਟ ਐਂਡ ਜੂਲੀਅਟ 'ਚ ਕੌਮਿਕ ਟਾਈਮਿੰਗ ਹੋਵੇ, ਜਾਂ ਫਿਰ ਪੰਜਾਬ 1984 'ਚ ਇਮੋਸ਼ਨਲ ਐਕਟਿੰਗ, ਡਰਾਮਾ ਐਕਟਿੰਗ, ਗ੍ਰੇਟ, ਬਹੁਤ ਘੈਂਟ ਕੰਮ ਕੀਤਾ. ਦਲਜੀਤ ਨੇ ਤਾਂ ਖੈਰ ਆਪਣਾ ਲੋਹਾ ਮਨਵਾ ਲਿਆ ਹੁਣ, ਹੁਣ ਤਾਂ ਮਤਲਬ ਕੀ ਕਹਿੰਦੇ ਬਾਲੀਵੁੱਡ 'ਤੇ ਵੀ
1: ਬਿਲਕੁਲ 20 ਤੋਂ ਪਲੱਸ ਫਿਲਮਾਂ ਕਰ ਚੁੱਕੇ ਨੇ, ਇਨਕਲੂਡਿੰਗ ਬਾਲੀਵੁੱਡ ਜਿੱਦਾਂ ਪੜ੍ਹ ਪਹਿਲੇ. ਪਰ ਜੇ ਫਿਲਮਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਜ਼ਿਆਦਾ ਫਿਲਮਾਂ ਕੀਤੀਆਂ.
0: ਗਿੱਪੀ ਗਰੇਵਾਲ,
1: ਕਿਉਂਕਿ ਆਪਣੀ ਪ੍ਰੋਡਕਸ਼ਨ ਹੋ ਗਈ ਨਾ ਹੁਣ,
0: ਆਪਣੀ ਪ੍ਰੋਡਕਸ਼ਨ. ਮੈਂ ਤਾਂ ਉਸ ਦਿਨ ਨਾ ਇੱਕ ਰੀਲ ਵੇਖਦਾ ਪਿਆ ਸੀਗਾ, ਬੰਦੇ ਨੇ ਬੋਲਿਆ ਵੀ, ਬਹੁਤ ਮਸ਼ਹੂਰ ਕੋਮੇਡੀਅਨ ਆ ਗੁਰਸਿਮਰਨ ਖੰਬਾ ਨਾਮ ਉਹਦਾ, AIB. ਹਾਂ, AIB ਆਉਂਦਾ ਹੁੰਦਾ ਸੀਗਾ, ਅਤੇ AIB ਜਿਹੜਾ ਸੀ ਨਾ ਉਸਦੇ ਉਸਦਾ ਕੋ ਫਾਊਂਡਰ ਸੀ. ਉਹਨੇ ਉਸ ਦਿਨ ਇੱਕ ਪੋਡਕਾਸਟ ਬੈਠਾ, ਉੱਥੇ ਸਿਰਫ ਉਹ ਫਿਲਮ ਰੈਕਮੈਂਡ ਕਰਦੇ ਹੋਰ ਕੁਛ ਨਹੀਂ. ਤੇ ਉਹਨੇ ਪੁੱਛਿਆ ਕਿ ਤੂੰ ਹਨਾ ਸਿੱਖ ਬੈਕਗ੍ਰਾਉਂਡ ਤੋਂ ਆਉਂਦਾ, ਤੂੰ ਲੁਧਿਆਣੇ ਤੋਂ ਵੀ ਆਉਂਦਾ ਹਨਾ, ਕਿ ਪੰਜਾਬੀ ਫਿਲਮਾਂ ਦੱਸ. ਕਹਿੰਦਾ ਮੈਂ ਇੱਕੋ ਗੱਲ ਕਹੂੰਗਾ, ਪਰ ਮੈਂ ਕਹੂੰਗਾ ਤਾਂ ਮੈਨੂੰ ਪਤਾ ਮੈਨੂੰ ਪੰਜਾਬ 'ਚ ਲੋਕਾਂ ਨੇ ਬਾਈਕਾਟ ਕਰ ਦੇਣਾ. ਕਹਿੰਦਾ ਪੰਜਾਬੀ ਫਿਲਮਾਂ ਦਾ ਬੇੜਾ ਗਰਕ ਹੋਇਆ ਕਿਉਂਕਿ ਇੱਕ ਆਦਮੀ ਜਿਸਦਾ ਨਾਮ ਹੈ ਗਿੱਪੀ, ਕਹਿੰਦੇ ਉਹਨੇ ਸਾਰੀਆਂ ਫਿਲਮਾਂ ਹੀ ਕਹਿੰਦਾ ਉਹਨੇ ਲਿਖਤੀਆਂ ਸਾਰੀਆਂ ਚ, ਕਹਿੰਦਾ ਐਕਟਿੰਗ ਵੀ ਉਹ ਕਰ ਰਿਹਾ ਤੇ ਕਹਿੰਦੇ ਆਸੇ ਪਾਸੇ ਵੀ ਕਹਿੰਦੇ ਉਹੀ ਬੰਦੇ ਨੇ ਚਾਰ ਘੁੰਮੀ ਜਾਂਦੇ। ਹਾਂ ਕਹਿੰਦੇ ਉਹ ਬੇਸਿਕਲੀ ਸੇਮ ਕਹਾਣੀ ਬਾਰ ਬਾਰ ਕਹਿ ਲਓ ਹੁਣ ਘੁੱਗੀ ਭਰਾ ਨੀ ਤੇ ਘੁੱਗੀ ਦੋਸਤ ਆ ਏਦਾਂ ਕਰਕੇ ਹਾਂ ਟੂ ਆ ਰਹੀ ਹੈ। ਮੈਂ ਵੀ ਹੈਰਾਨ ਹੋ ਗਿਆ, ਕਹਿੰਦਾ ਮੈਂ ਖੁਦ ਰਾਈਟਰ ਹੂੰ ਭਾਈ, ਉਹ ਹਿੰਦੀ ਚ ਕਰਦਾ ਹੈ, ਕਹਿੰਦਾ ਮੈਂ ਖੁਦ ਰਾਈਟਰ ਹੂੰ, ਹਮਸੇ ਤੋਂ ਕਹਤਾ ਇੱਕ ਸ਼ੋਅ ਨਹੀਂ ਲਿਖਾ ਜਾਤਾ ਫਿਰ, ਕਹਿੰਦੇ ਇਹ ਚਾਰ ਚਾਰ ਸੌ ਕੈਸੇ ਲਿਖੀ ਜਾ ਰਹੇ
1: ਹੁੰਦਾ ਨਾ ਘਰ ਦਾ ਕੰਮ, ਬੰਦਾ ਸਵੇਰੇ ਉੱਠ ਕੇ ਭਾਵੇਂ ਸ਼ੁਰੂ ਕਰ ਦੇ ਰਾਤ ਨੂੰ ਲੇਟ ਫਿਨਿਸ਼ ਕਰ ਲੈ।
0: ਗਿੱਪੀ ਗਰੇਵਾਲ ਇਜ਼ ਬੇਸਿਕਲੀ ਅਕਸ਼ੇ ਕੁਮਾਰ ਆਫ ਪੰਜਾਬੀ ਸਿਨੇਮਾ। ਕਿ ਸਾਲ ਚ ਪੰਜ ਤੋਂ ਸੱਤ ਫਿਲਮਾਂ ਆ ਜਾਣ, ਕੋਈ ਨਾ ਕੋਈ ਤਾਂ ਚੱਲੂਗੀ, ਕੁਆਂਟਿਟੀ ਕੱਢੋ ਹਨਾ,
1: ਕੁਆਲਿਟੀ ਲੋਕੀ ਡਿਸਾਈਡ ਕਰ,
0: ਕੁਆਲਿਟੀ ਲੋਕੀ ਦੇਖ। ਦਿਲਜੀਤ ਇਸ ਗੱਲੋਂ ਬੜਾ ਸਮਾਰਟ ਆ, ਦਿਲਜੀਤ ਹੁਣ ਸਿਰਫ ਇੱਕੋ ਕਰਦਾ ਪਰ ਕਰਦਾ ਮਤਲਬ। ਵੈਸੇ ਉਸ ਕਿਹੜੀ ਫਿਲਮ ਆਈ ਸੀ ਜਿਹੜਾ ਬੜਾ ਪੰਗਾ ਪਿਆ ਸੀਗਾ, ਕਮਾਈ ਤਾਂ ਬਹੁਤ ਕੀਤੀ ਫਿਲਮ ਨੇ,
1: ਕਿਹਦੀ
0: ਉਹ ਜਿਹ ਚ ਪਾਕਿਸਤਾਨੀ ਐਕਟਰ ਸੀਗੀ, ਉਹ ਵੀ
1: ਸਰਦਾਰ ਜੀ ਟੂ,
0: ਸਰਦਾਰ ਜੀ ਟੂ ਹਨਾ, ਉਹ ਵੀ ਸੀ। ਮੈਂ ਉੱਦਾਂ ਸੁਣਿਆ ਕਿ ਕੁਆਲਿਟੀ ਪੱਖੋਂ ਉਹ ਵੀ ਕੋਈ ਇੰਨੀ ਖਾਸ ਨਹੀਂ ਸੀ, ਪਰ ਇਹ ਹੈ ਕਿ ਫਿਲਮ ਨੇ ਕਮਾਈ ਬਹੁਤ ਕੀਤੀ ਗਿਵਨ ਕਿ ਉਹ ਇੰਡੀਆ ਚ ਰਿਲੀਜ਼ ਨਹੀਂ ਹੋਈ।
1: ਹਾਂ ਸਰਦਾਰ ਜੀ ਟੂ
0: ਵਾਲੀ। ਐਮੀ ਵਿਰਕ ਨੇ ਕਦੋਂ ਐਂਟਰੀ ਕੀਤੀ ਹੈ ਬਾਈ?
1: ਐਮੀ ਵਿਰਕ ਨੇ ਐਂਟਰੀ ਕੀਤੀ ਹੈ
0: ਲੇਟ ਹੀ ਆ।
1: ਐਮੀ ਵਿਰਕ ਤੋਂ ਪਹਿਲਾਂ ਵੀ ਇੱਕ ਜਿਨ੍ਹਾਂ ਨੇ ਐਂਟਰੀ ਕੀਤੀ ਹੈ ਜੀ, ਐਮੀ ਵਿਰਕ ਤੋਂ ਪਹਿਲਾਂ ਜੱਸੀ ਗਿੱਲ ਸਾਹਿਬ ਨੇ ਐਂਟਰੀ ਕੀਤੀ।
0: ਅੱਛਾ
1: ਹਾਂਜੀ ਹਾਂਜੀ 2014 ਦੇ ਵਿੱਚ।
0: ਮੈਨੂੰ ਨਹੀਂ ਧਿਆਨ 'ਚ ਕਿਹੜੀ ਫਿਲਮ ਸੀ ਜੱਸੀ ਗਿੱਲ?
1: ਜੱਸੀ ਗਿੱਲ ਦੀ ਤੁਸੀਂ ਕੋਈ ਫਿਲਮ ਨਹੀਂ ਵੇਖੀ ਉੱਦਾਂ ਅੱਜ ਤੱਕ?
0: ਮੈਨੂੰ ਧਿਆਨ 'ਚ ਨਹੀਂ, ਮੈਂ ਸ਼ਾਇਦ ਵੇਖੀ ਵੀ ਹੋਵੇ। ਉਹ ਯਾਰ ਇੱਕ ਉਹ ਸੀਗੀ ਜਿਹਦੇ ਅੰਦਰ ਆਹ ਆਹ ਬਿੰਨੂ ਢਿੱਲੋਂ
1: ਬੱਬਲ ਰਾਏ
0: ਔਰਤ ਬਣ ਕੇ ਰਹਿੰਦਾ ਬੱਬਲ
1: ਰਾਏ,
0: 420 ਸਾਰੀ ਸਾਰੀਆਂ ਫਿਲਮਾਂ ਕਾਲਜ ਬੰਕ ਵਾਲੀਆਂ, ਸਾਰੀਆਂ ਕਾਲਜ ਬੰਕ ਕਰਕੇ ਵੇਖੀਆਂ ਗਈਆਂ ਫਿਲਮਾਂ। ਸਾਡਾ ਕਾਲਜ ਹੀ ਬਹੁਤ ਘੈਂਟ ਸੀਗਾ, ਇੱਕਦਮ ਸਾਹਮਣੇ ਸੀਗਾ ਸਾਰਾ ਸਿਨੇਮਾ, ਪੈਦਲ ਚਲ ਜਾਣਾ।
1: ਹਾਲਾਂਕਿ ਮੈਂ ਇਹ ਮਤਲਬ ਜੇ ਵੇਖਿਆ ਜਾਵੇ ਤੇ ਜੱਸੀ ਗਿੱਲ ਆਏ ਤੇ ਸਕਸੈਸਫੁਲ ਫਿਲਮ ਤੇ ਹੋਈ ਕਿਉਂਕਿ ਉਹ ਚੱਲੀ ਸੀਗੀ ਠੀਕ ਠਾਕ।
0: ਹਾਂ ਨਹੀਂ ਨਹੀਂ ਉਹ ਤਾਂ ਵਧੀਆ ਫਿਲਮ ਸੀ,
1: ਟੂ ਵੀ ਠੀਕ ਚੱਲੀ।
0: ਅੱਛਾ ਓਕੇ, ਟੂ ਨਹੀਂ ਮੈਂ ਦੇਖੀ।
1: ਪਰ ਉਸ ਤੋਂ ਬਾਅਦ ਮਤਲਬ ਜ਼ਿਆਦਾ ਜਿੰਨਾ ਉਹਨਾਂ ਦਾ ਸਿੰਗਿੰਗ 'ਚ ਹੀ ਦਾਮਾ ਜਾਮਾ ਲੈਂਸਰ,
0: ਹਾਂ
1: ਜਿਵੇਂ ਆਪਾਂ ਯਾਦ ਕਰ ਲਈਏ, ਹੋਰ ਉਹਨਾਂ ਨੇ
0: ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਰ।
1: ਉਸ ਤੋਂ ਬਾਅਦ ਪਰ ਉਹ ਐਕਟਿੰਗ ਦੇ ਵਿੱਚ ਉਨੀ ਜ਼ਿਆਦੀ ਗੱਲਬਾਤ ਜਿਹੜੀ ਉਹ ਮਤਲਬ ਨਹੀਂ ਹੋ ਗਈ, ਬਾਕੀ
0: ਕਿਸਮਤ।
1: ਹਾਲਾਂਕਿ ਉਹਨਾਂ ਨੇ ਫਿਲਮਾਂ ਬਹੁਤ ਕੀਤੀਆਂ ਨੇ।
0: ਅੱਛਾ
1: ਹਾਂ ਹਾਂ ਫਿਲਮਾਂ ਉਹਨਾਂ ਨੇ ਵਾਹਵਾ ਕੀਤੀਆਂ ਨੇ ਪਰ
0: ਅੱਛਾ ਨਹੀਂ। ਜੱਸੀ ਗਿੱਲ ਨੇ ਤਾਂ ਸੱਚ, ਆਈ ਐਮ ਸੋਰੀ ਆਈ ਐਮ ਸੋ ਰੋਂਗ, ਜੱਸੀ ਗਿੱਲ ਨੇ ਤਾਂ ਕੰਗਨਾ ਰਨੌਤ ਨਾਲ ਵੀ ਫਿਲਮ ਕੀਤੀ ਹੈ, ਮੈਨੂੰ ਯਾਦ ਆ ਗਿਆ।
1: ਤੁਹਾਨੂੰ ਦੱਸਾਂ ਤੇ ਡਿਆ ਫਿਲਮਾਂ ਦੇ ਇਹਨਾਂ ਨੇ ਲੈਨ ਬੰਨਤੀ ਆ, ਫਿਲਮਾਂ ਇਹਨਾਂ ਨੇ ਬਹੁਤ ਕੀਤੀਆਂ ਨੇ। ਫਿਲਮਾਂ ਦੇ ਵਿੱਚ ਦਿਲ ਵਿਲ ਪਿਆਰ ਕਈ ਤਾਂ ਤੁਸੀਂ ਸੁਣੀਆਂ ਵੀ ਨਹੀਂ ਹੋਣੀਆਂ।
0: ਹਾਂ ਬਸ ਇਹੀ
1: ਮੁੰਡਿਆਂ ਤੋਂ ਬਚ ਕੇ ਰਹੀ ਸ਼ਾਇਦ ਸੁਣੀ ਹੋਵੇ, ਦਿਲ ਸਰਗੀ ਸੁਣੀ ਹੋਵੇ ਸ਼ਾਇਦ,
0: ਸਰਗੀ ਦੇਖੀ ਵੀ ਹੈ ਮੇਰੇ ਖਿਆਲ,
1: ਮਿਸਟਰ ਐਂਡ ਮਿਸਿਸ ਚਾਰਸਵੀ ਰਿਟਰਨਸ ਸੁਣੀ ਹੋਊਗੀ, ਹਾਈ ਐਂਡ ਯਾਰੀਆਂ ਸੁਣੀ, ਉਹ ਵੀ
0: ਨਹੀਂ। ਇਹ ਸਰ ਇੱਕ ਤਾਂ ਆ ਦੇਖੋ, ਮਤਲਬ ਇੱਕ ਇਹ ਵੀ ਹੈ ਨਾ ਕਿ ਸਿੰਗਰ ਨੂੰ ਆਪਣੇ ਪ੍ਰੋਡਕਟ ਤੇ
1: ਪੰਗਾ ਫਿਲਮ ਹੈ ਜਿਹੜੀ ਤੁਸੀਂ ਗੱਲ ਕਰਨ ਦੇ ਹੋ, ਪੰਗਾ ਸ਼ਾਇਦ।
0: ਹਾਂ ਪੰਗਾ ਪੰਗਾ ਕੋਈ ਕੋਚ ਕੂਚ ਵਾਲੀ ਕਹਾਣੀ ਹੈ, ਕੋਚ ਬਣਦਾ। ਹਾਂ ਹਿੰਦੀ ਠੀਕ ਠੀਕ, ਇੰਨੀ ਕੋਈ ਖਾਸ ਨਹੀਂ ਸੀ।
1: ਵਾਈਲਡ ਵਾਈਲਡ ਪੰਜਾਬ ਵੀ ਕੀਤੀ ਇਹਨੇ,
0: ਵਾਈਲਡ ਵਾਈਲਡ ਵਾਈਲਡ ਪੰਜਾਬ ਬੜੀ ਘੈਂਟ ਫਿਲਮ ਹੈ ਬਈ।
1: ਕੀ
0: ਮੈਂ ਕਹਿੰਦਾ ਮੂਵੀ ਰੈਕਮੈਂਡੇਸ਼ਨ ਹੈ, ਵਾਈਲਡ ਪੰਜਾਬ ਇਜ਼ ਬੇਸਿਕਲੀ ਇੰਡੀਅਨ ਵਰਜਨ ਜਾਂ ਥੋੜਾ ਕਹਿ ਲਓ ਪੰਜਾਬੀ ਅਰਬਨ ਵਰਜਨ ਆਫ ਹੈਂਗਓਵਰ, ਜਿਹੜੀ ਹੈਂਗਓਵਰ ਫਿਲਮ ਹੈ ਨਾ, ਬਸ ਉਹੀ ਹੈ ਕਿ ਉਹਦੇ ਅੰਦਰ ਉਹ ਗਵਾਚ ਜਾਂਦੇ, ਇਹਦੇ ਅੰਦਰ ਇੱਕ ਮੁੰਡੇ ਦਾ ਮਤਲਬ ਤਿੰਨ ਯਾਰ ਨਿਕਲਦੇ ਗੇੜੀ ਤੇ ਉਹਨਾਂ ਨਾਲ ਕੀ ਹੁੰਦਾ ਉਹਦੇ ਤੇ ਕਹਾਣੀ ਆ। ਇੱਕ ਦਾ ਵਿਆਹ ਵੀ ਹੋ ਜਾਂਦਾ, ਗੈਂਗਸਟਰ ਵੀ ਚੱਕ ਕੇ ਲੈ ਜਾਂਦੇ ਆ, ਕਿਡਨੈਪ ਵੀ ਹੋ ਜਾਂਦੇ ਆ, ਬਹੁਤ ਕੁਛ ਹੁੰਦਾ, ਮਰਡਰ ਵੀ ਹੋ ਜਾਂਦਾ। ਫਿਲਮ ਬਹੁਤ ਘੈਂਟ ਆ, ਗੁੱਡ ਗੁੱਡ ਟਾਈਮ ਪਾਸ। ਪਰ ਅਗੇਨ ਜੱਸੀ ਗਿੱਲ ਇੰਨੇ ਹਾਲੀਵੁੱਡ 'ਚ ਇਹਦੀ ਇੱਕ ਟਰਮੀਨੋਲੋਜੀ ਇਸ ਚੀਜ਼ ਨੂੰ ਕਹਿਣਾ ਵਨੀਲਾ, ਕਿ ਵਨੀਲਾ ਰੋਲ, ਕਿ ਇਹਦਾ ਮਤਲਬ ਇਹ ਕਿ ਯਾਰ ਇਹ ਬੰਦਾ ਹੈ ਨਹੀਂ ਹੈ, ਇਸ ਮਤਲਬ ਰੋਲ ਕਿਰਦਾਰ, ਕਿਰਦਾਰ ਇੱਧਰ ਹੈ ਵੀ ਇਹ ਕਿਰਦਾਰ ਨਹੀਂ ਵੀ ਇਹ ਕਿਰਦਾਰ, ਕੋਈ ਨੇ ਰੋਲੇ ਵਾਲੀ ਗੱਲ ਨਹੀਂ ਕਿ ਕੁਛ ਸੀਨ ਦੇ ਲਈ ਜਾਂ ਕਹਾਣੀ ਦੇ ਲਈ ਇਹ ਕੁਛ ਨਹੀਂ ਕਰ ਰਿਹਾ, ਇਟ ਜਸਟ ਦੇਅਰ ਕਿਉਂਕਿ ਚਾਹੀਦਾ ਸਾਈਡ ਤੇ ਫਰੇਮ ਭਰਨ ਲਈ। ਜੱਸੀ ਗਿੱਲ ਇਸ ਫਿਲਮ 'ਚ ਵੀ ਮੈਨੂੰ ਇਸ ਤਰ੍ਹਾਂ ਹੀ ਫੀਲ ਹੋਇਆ ਕਿ ਇਹਨਾਂ ਨੇ ਇਸ ਤਰ੍ਹਾਂ ਹੀ ਯੂਜ਼ ਕੀਤਾ, ਕੋਈ ਇੰਨਾ ਬਹੁਤਾ ਜੋ ਸ਼ਾਇਦ ਪੋਟੈਂਸ਼ੀਅਲ ਹੋ ਸਕਦੀ ਹੈ
1: ਸਪੈਸ਼ਲ ਪੇਰੈਂਟਸ ਜਾਂ ਕੁਛ ਇਦਾਂ ਦਾ ਨਾਮ ਦੇ,
0: ਨਹੀਂ ਨਹੀਂ ਸੀ ਪ੍ਰੋਪਰ ਰੋਲ ਪਰ ਕੁਛ ਇੰਨਾ ਕੁਛ ਕਰਨ ਲਈ ਸੀਗਾ ਨਹੀਂ, ਮਤਲਬ ਤੁਸੀਂ ਫੀਲ ਨਹੀਂ ਕਰਦੇ ਕਿ ਓਕੇ ਹੀ ਇਜ਼ ਆਲਸੋ ਐਡਿੰਗ ਸਮਥਿੰਗ
1: ਟੂ ਦ ਫਿਲਮ। ਅੱਛਾ ਮਤਲਬ ਰੋਲ ਵੱਡਾ
0: ਰੋਲ ਵੱਡਾ
1: ਡਿਊਰੇਸ਼ਨ ਹੋ ਸਕਦੀ ਹੈ,
0: ਹਾਂ ਹਾਂ ਡਿਊਰੇਸ਼ਨ ਵਾਈਜ਼, ਪਰ ਅਦਰਵਾਈਜ਼ ਕੁਛ ਇੰਨਾ ਨਹੀਂ। ਤਾਂ ਹੀ ਅਚਾਨਕ ਯਾਦ ਆਇਆ
1: ਇਹਨਾਂ ਦੇ ਨਾਲ ਹੀ ਉਹਨਾਂ ਨੇ ਸ਼ੁਰੂ ਕੀਤਾ ਸੀ, ਬੱਬਰ ਰਾਏ ਦੀ ਵੀ ਵਿੱਚ ਹੀ ਸੀਗੇ ਨਾ
0: ਮਿਸਟਰ, ਹਾਂ ਹਾਂ ਹਾਂ ਹਾਂ
1: ਲੇਡੀ ਬਣੇ ਸੀ ਜਦੋਂ,
0: ਪਰ ਮੈਨੂੰ ਲੱਗਦਾ ਬੱਬਲ ਰਾਏ ਹੋਰਾਂ ਨੇ ਹੋਰ ਨਹੀਂ
1: ਉਹਨਾਂ ਨੇ ਫਿਲਮਾਂ ਚਾਰ ਕੀਤੀਆਂ, ਪਰ ਮਤਲਬ ਆਪਣੀ ਫਿਲਮ ਨਹੀਂ ਕੀਤੀ ਹੋਊਗੀ ਉਹਦੇ ਵਿੱਚ ਇਹਨਾਂ ਨੇ ਸਿੰਘ ਵਰਸਿਸ ਕੌਰ ਦੇ ਵਿੱਚ ਵੀ ਹੈਗੇ ਜਿਹੜੀ ਪੁਰਾਣੀ
0: ਮਲਟੀ ਸਟਾਰਰ,
1: ਹਾਂ ਓਕੇ
0: ਓਕੇ ਸਪੈਸ਼ਲ ਦਾਰੀਆਂ
1: ਕੀਤੀ, ਫਿਰ ਅਰਦਾਸ ਕਰਾਂ ਦੇ ਵਿੱਚ ਥੋੜਾ ਜਿਹਾ ਰੋਲ ਹੈਗਾ ਸੀ, ਮਤਲਬ ਨਿੱਕ ਸਪੈਸ਼ਲ ਅਪੀਅਰੈਂਸ ਜੀਆਂ ਇੱਕ ਤਰ੍ਹਾਂ ਨਾਲ। ਇੱਕ ਸੰਧੂ ਹੁੰਦਾ ਸੀ ਵੇਖੀ, ਇੱਕ ਸੰਧੂ ਹੁੰਦਾ ਸੀ ਗਿੱਪੀ ਗਰੇਵਾਲ ਦੀ ਹੀ ਫਿਲਮ ਆ,
0: ਨਹੀਂ ਮੇਰੇ ਧਿਆਨ ਚ
1: ਉਹਦੇ ਵਿੱਚ ਵੀ ਹੈਗੇ ਸੀ, ਇੱਕ ਮਾਂ ਫਿਲਮ ਆ, ਮਤਲਬ ਵੀ ਜ਼ਿਆਦਾ ਨਹੀਂ ਕੀਤੀਆਂ ਇਹਨਾਂ ਨੇ, ਕੀਤੀਆਂ ਥੋੜੀਆਂ ਹੀ ਆ, ਪਰ ਇਹਨਾਂ ਨੇ ਮਤਲਬ ਜ਼ੋਰ ਜ਼ੋਰ ਫਿਰ ਵੀ ਮਾਰਿਆ।
0: ਫਿਰ ਇਸ ਤੋਂ ਬਾਅਦ ਫਿਰ
1: ਜੇ ਆਪਾਂ ਮਤਲਬ ਜਿਹੜਾ ਥੋੜਾ ਚੱਲੀਆਂ ਦੀ ਗੱਲ ਕਰੀਏ ਜਿਹਨਾਂ ਦੀਆਂ ਥੋੜੀਆਂ ਜਾਂ ਚੱਲ ਗਈਆਂ ਸੀ, ਉਹਨਾਂ ਦੇ ਵਿੱਚੋਂ ਪਰਮੀਸ਼ ਵਰਮਾ।
0: ਹਾਂ ਪਰਮੀਸ਼ ਵਰਮਾ ਤਾਂ ਚਲੋ
1: 2017 ਦੇ ਵਿੱਚ ਫਿਰ ਇਹਨੇ ਐਂਟਰੀ ਮਾਰੀ।
0: ਪਰਮੀਸ਼ ਵਰਮੇ ਦਾ ਤਾਂ ਇੱਕ ਇਹ ਵੀ ਹੈ ਨਾ ਕਿ
1: 8-9-10 ਫਿਲਮਾਂ ਦੇ ਲਾਗੇ ਬੰਨੇ ਕਰ ਚੁੱਕੇ ਨੇ।
0: ਪਰਮੀਸ਼ ਵਰਮੇ ਦੀ ਇਹ ਵੀ ਹੈ ਨਾ ਕਿ ਪਰਮੀਸ਼ ਵਰਮੇ ਦੀ USP ਉਹਦੀ ਸਿੰਗਿੰਗ ਵੀ ਨਹੀਂ ਹੈ। ਮਤਲਬ ਪਰਮੀਸ਼ ਵਰਮਾ ਦੀ ਬੇਸਿਕਲੀ USP ਵਾਜ਼ ਵੈਸੇ ਕੀ ਦਾੜੀ
1: ਨਹੀਂ
0: ਲੁੱਕ
1: ਲੁੱਕ ਕਹਿ ਲਓ
0: ਲੁੱਕ ਹੈ ਨਾ ਕੀ ਪਰਸਨੈਲਿਟੀ ਬੰਦੇ ਦੀ ਫਰੇਮ ਚ। ਸੋ ਆਪਾਂ ਨੂੰ ਐਕਟਰ ਨਹੀਂ ਹੈ ਕਿ ਸਗੋਂ ਇਹ ਰਿਵਰਸ ਹੈ। ਇੱਕ ਬੰਦਾ ਮਾਡਲਿੰਗ ਕਰ ਰਿਹਾ ਗਾਣੇ ਦੇ ਅੰਦਰ, ਗਾਣਾ ਡਾਇਰੈਕਟ ਕਰ ਰਿਹਾ, ਤੇ ਉਹਨੇ ਕਿਹਾ ਕਿ ਮੈਂ ਇੱਦਾਂ ਇੰਨਾ ਮਸ਼ਹੂਰ ਹੋ ਗਿਆ ਮੈਂ ਗਾਣਾ ਗਾਣਾ ਸ਼ੁਰੂ ਕਰ ਦਿੱਤਾ।
1: ਮੈਨੂੰ ਗਾਣੇ ਦਾ ਨਾਂ ਨਹੀਂ ਯਾਦ, ਸ਼ਾਇਦ ਮੈਂ ਟਰਾਈ ਕਰਦਾ ਜੇ ਮੈਨੂੰ ਇੱਕ ਦੋ ਲਾਈਨਾਂ ਯਾਦ ਹਨ। ਸਲੱਖਣੀ ਹੁੰਦੀ
0: ਹੈ
1: ਤੇ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਆਪਾਂ ਬੋਸ ਨੂੰ ਕਹਿਤਾ ਕਿ ਤੁਸੀਂ ਰੋਲ ਕਰ ਦੋ ਵਿੱਚ
0: ਕਰਤਾ
1: ਤੇ ਉਹ ਪਹਿਲਾਂ ਇੱਦਾਂ ਕਰਦੇ ਹੁੰਦੇ ਸੀ। ਦੋ ਤਿੰਨ ਗਾਣੇ ਉਹਨਾਂ ਨੇ ਕੱਢੇ ਵੱਡੇ ਟੌਪ ਦੇ ਹਿੱਟ ਗਏ। ਉਸ ਤੋਂ ਫਿਰ ਬਾਅਦ ਚ
0: ਸਾਡਾ ਬੈਚਮੇਟ ਸੀਗਾ ਮੁੰਡਾ ਯਾਰ, ਉਹਦੇ ਤੋਂ ਤਾਂ ਹਿੱਟ ਹੋਏਗਾ ਨਾ ਉਹ ਜਿਹੜਾ ਅਖਿਲ ਨੀ ਸੀਗਾ, ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਤ ਤੁਰਿਆ
1: ਮੈਂ ਤੁਰਿਆ ਬੜਾ ਨਾ ਮੈਨੂੰ ਜਾਵੇ ਮੁੰਡਿਆ।
0: ਇਹਦੀ ਵੀਡੀਓ ਕੀਤੀ ਸੀ ਨਾ ਡਾਇਰੈਕਟ, ਖੈਰ ਬਾਅਦ ਚੋਂ ਪਤਾ ਲੱਗਾ ਕਿ ਉਹ ਇੱਕ ਕੋਰੀਅਨ ਗਾਣੇ ਦੀ ਸੀਨ ਟੂ ਸੀਨ ਕਾਪੀ ਸੀਗੀ। ਪਰ ਚਲੋ
1: ਉਹ ਡਾਇਰੈਕਟਰ ਦੇ ਨਾਲ ਇਹਨਾਂ ਦੇ ਵਿੱਚ ਉਹ ਵੀ ਰੋਲ ਪਲੇ ਵੀ
2: ਕੀਤਾ, ਰੋਲ ਵੀ ਪਲੇ ਕੀਤਾ।
1: ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਕਿ ਯਾਰ ਪਿਆਰ ਮਿਲ ਰਿਹਾ ਲੋਕਾਂ ਨੂੰ, ਐਂ ਲੱਗ ਰਿਹਾ ਕਿ ਮੈਂ ਹੀ ਹਾਂ ਸ਼ਾਇਦ ਸਾਰੇ ਕਾਸੇ ਦੇ ਪਿੱਛੇ ਜਾਂ ਆਪਾਂ ਖਿੱਚ ਦਈਏ ਕੰਮ ਨੂੰ। ਫਿਰ ਰੋਕੀ ਮੈਂਟਲ ਗੱਡੀ 2017 ਦੇ ਵਿੱਚ
2: ਕੀ ਮੈਂਟਲ ਮੈਨੂੰ ਬਹੁਤ ਸੱਜਣਾ ਨੂੰ ਪਟੇ ਤੇ ਰੱਖਿਆ ਕਰ ਹਲਕੇ ਹੋਏ ਨੇ।
1: ਹੁਣ ਜੇ ਸ਼ੇਰਾ ਗੱਡੀ
0: ਚੱਲੀ ਕਿ ਨਹੀਂ ਚੱਲੀ, ਵੈਸੇ ਮੈਨੂੰ ਉਹਦਾ ਟ੍ਰੇਲਰ ਵਧੀਆ ਲੱਗਾ, ਇੰਪ੍ਰੈਸਿਵ ਲੱਗ ਰਿਹਾ ਹੈਗਾ। ਇੱਕ ਯਾਰ ਫਿਲਮ ਉਹ ਵੀ ਕੀਤੀ ਨਾ ਭੂਮਿਕਾ ਗਾਬੀ ਨਾਲ, ਉਹ ਚੱਲੀ ਸੀ ਕਾਫੀ, ਜਿਹੜਾ ਗਾਣਾ ਤੇਰੀਆਂ ਦੀਦਾਂ ਨਮਾਜ਼ਾਂ ਵਰਗੀਆਂ,
1: ਜਿੰਦੇ ਮੇਰੀ ਹੈ ਸ਼ਾਇਦ।
0: ਹਾਂ ਮੇਰੇ ਖਿਆਲ
1: ਜਾਂ ਜਿੰਦੇ ਮੇਰੀ ਹੈ ਜਾਂ ਦਿਲ ਦੀਆਂ ਗੱਲਾਂ, ਇਹਨਾਂ
0: ਦਿਲ ਦੀਆਂ ਗੱਲਾਂ,
1: ਦਿਲ ਦੀਆਂ ਗੱਲਾਂ
0: ਹਾਏ। ਇਹ ਫਿਲਮ ਮਸ਼ਹੂਰ ਸੀ, ਇਹ ਹਿੱਟ ਹੋਈ ਹੈ ਮੈਨੂੰ ਯਾਦ ਆ, ਕਿਉਂਕਿ ਇਹ ਮੈਨੂੰ ਕਿਉਂ ਲੱਗਦਾ ਹਿੱਟ ਹੋਈ ਹੈ ਕਿਉਂਕਿ ਅਸੀਂ ਸਾਰੇ ਕਜ਼ਨਸ ਵਗੈਰਾ ਸੀ ਕਿਹਾ ਚੱਲ ਫਿਲਮ ਵੇਖ ਕੇ ਆਉਂਦੇ ਹਾਂ, ਅਤੇ ਇਹ ਸੈਕਿੰਡ ਵੀਕ 'ਚ ਸੀਗੀ ਤਾਂ ਵੀ ਸਾਨੂੰ ਟਿਕਟ ਨਹੀਂ ਮਿਲੀ। ਸੋ ਬਿਗ ਡੀਲ, ਬਹੁਤ ਘੱਟ ਹੁੰਦਾ ਪੰਜਾਬੀ ਫਿਲਮਾਂ ਨਾਲ ਕਿ ਤੁਸੀਂ ਇਸ ਤਰ੍ਹਾਂ ਦੇਖੋ ਕਿ ਤੁਸੀਂ PVR ਗਏ ਹੋ, ਬਈ ਟਿਕਟ ਹੀ ਨਹੀਂ ਹੈ ਫਿਲਮ ਦੀ, ਉਹ ਵੀ ਸੈਕਿੰਡ ਵੀਕ 'ਚ। ਸੋ ਮਤਲਬ ਇਹ ਚੱਲੀ ਹੋਣੀ ਹੈ ਫਿਲਮ ਕਾਫੀ,
1: ਹੋ ਸਕਦਾ
0: ਅਰਬਨ ਸੈਕਟਰਾਂ 'ਚ ਤਾਂ ਚੱਲੀ ਹੋਏਗੀ, ਬਾਕੀਆਂ ਦਾ ਚਲੋ ਪਤਾ ਨਹੀਂ, ਪਰ ਗੁੱਡ। ਪਰ ਐਮੀ ਵਿਰਕ ਤਾਂ ਰਹਿ ਗਿਆ,
1: ਜ਼ਹੂਰ ਇਹਨਾਂ ਦੀ ਸ਼ਾਇਦ ਆਉਣੀ ਹੋਣ ਕਹਿੰਦੇ ਆ, ਤੇ
0: ਜ਼ਹੂਰ
1: ਹਾਂ ਦਸੰਬਰ ਦੇ ਵਿੱਚ ਸ਼ਾਇਦ ਕੱਢਣਗੇ, ਪਰ ਹਾਲੇ ਮਤਲਬ ਅਫੀਸ਼ੀਅਲੀ ਪਤਾ ਨਹੀਂ ਹੁਣ ਆਉਂਦੀ ਕਿ ਨਹੀਂ ਆਉਂਦੀ, ਰੱਬ ਜਾਣੇ।
0: ਕਰੋ ਬਈ ਕਰੋ
1: ਥਣਾ। ਐਮੀ ਵਿਰਕ ਦੀ ਤਾਂ ਯਾਰ ਮੈਂ ਆਖਿਰ ਤੇ ਗੱਲ ਕਰੂੰਗਾ।
0: ਅੱਛਾ,
1: ਕਿਉਂਕਿ
2: ਤੈਨੂੰ ਵੱਖਰਾ ਗੁੱਸਾ?
1: ਨਹੀਂ ਗੁੱਸੇ ਦੀ ਗੱਲ ਨਹੀਂ ਆ,
0: ਮੈਂ ਕਹਿੰਦਾ ਬਾਅਦ ਚੋਂ ਹੀ ਕਰੂੰ।
1: ਹੁਣ ਨਾ ਅੱਜ ਕੱਲ੍ਹ ਟੂਰ ਕਰਨ ਲੱਗੇ ਨਾ ਕੈਨੇਡਾ ਦੇ।
0: ਅੱਛਾ,
1: ਹਾਂਜੀ ਹਾਂਜੀ, ਤੇ ਉਹ
0: ਮੈਂ ਸੁਣਿਆ ਪਰ ਕੀ ਗੱਲਬਾਤ ਜੀ ਨਹੀਂ ਬਣੀ ਕਿ ਐਵੇਂ ਹੇਟਰ
1: ਫਲਾ ਰਹੇ ਆ ਲਾਸਟ ਤੇ ਰੇ ਕਿਆ।
0: ਅੱਛਾ, ਮੈਨੂੰ ਲੱਗਿਆ ਸ਼ਾਇਦ ਹੇਟਰ ਹੂਟਰ ਲੱਗੇ ਪਏ
1: ਆ, ਜਸਟ ਇੱਕ ਉਦਾਂ ਹਾਸੇ ਮਜ਼ਾਕ ਚ ਜੀ, ਕੋਈ ਸੀਰੀਅਸ ਨਾ ਕੋਈ ਗੱਲ ਲੈ ਕੇ ਜਾਇਓ ਯਾਰ।
0: ਨਹੀਂ ਬਿਲਕੁਲ,
1: ਸੀਰੀਅਸ ਲੈਣ ਲਈ ਹੋਰ ਬਥੇਰਾ ਕੁਝ ਹੈ,
0: ਬਹੁਤ ਕੁਝ ਹੈ ਯਾਰ ਲਾਈਫ,
1: ਉਹ ਲਓ ਯਾਰ
0: ਪਰਸਨਲ ਚੀਜ਼ਾਂ
1: ਲੈ ਜਿਓ ਕਿਤੇ,
0: ਇਸ ਮੁਲਕ ਦੇ ਕਿੱਸੇ ਨੇ, ਉਸ ਮੁਲਕ ਦੇ ਕਿੱਸੇ ਨੇ, ਕਿੰਨੀਆਂ ਚੀਜ਼ਾਂ ਸੀਰੀਅਸ ਲੈਣ ਵਾਲੀਆਂ ਸਾਡੀਆਂ ਨਾਲ ਹੋਇਆ ਸੀਰੀਅਸ। ਪੌਲੀ ਹੈਂਸਨ ਨੂੰ ਨਹੀਂ ਅਸੀਂ ਲੈ ਰਹੇ ਸੀਰੀਅਸ, ਤਾਂ ਸਾਡੀ ਕੋਲ,
1: ਪਰ ਹੁਣ ਕਰ ਜਾਣਾ ਗੁੱਸਾ ਮੀ ਵਿਰਕ ਨੇ ਜੇ ਨਾ ਤੁਸੀਂ ਕਹਿਤਾ ਹੁਣ ਮੈਨੂੰ ਗੱਲ ਕਰਨੀ ਪੈਣੀ, ਹੁਣ ਇਹ ਕਰਨੀ ਪੈਣੀ ਆ। ਐਮੀ ਵਿਰਕ ਨੇ ਜੀ ਸਫ਼ਰ ਸ਼ੁਰੂ ਕੀਤਾ 2015 ਦੇ ਵਿੱਚ, ਸਭ ਨੂੰ ਪਤਾ ਹੀ ਹੋਊਗਾ ਆਈ ਥਿੰਕ, ਅੰਗਰੇਜ਼ ਮੂਵੀ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਪਲੇ ਕੀਤਾ ਸੀ ਜਦੋਂ ਘੋੜੇ ਤੇ ਆਏ ਸੀ, ਉਸ ਵੇਖਿਆ।
0: ਓ ਯੈਸ, ਅੰਗਰੇਜ਼ ਤਾਂ ਫਿਲਮ ਕਿੰਨੇ ਨਹੀਂ ਦੇਖੀ, ਘੈਂਟ ਫਿਲਮ
1: ਦਾ ਭੁੱਲ ਗਿਆ ਕੀ ਨਾ ਸੀ ਯਾਰ ਉਹਦਾ, ਇਹਨਾਂ ਦਾ ਉਹਦੇ ਵਿੱਚ
0: ਅੰਗਰੇਜ਼ ਤਾਂ ਉਹਦਾ ਹੀ ਨਾਮ ਸੀ, ਅਮਰਿੰਦਰ ਗਿੱਲ ਦੇ ਕਰੈਕਟਰ ਨਾਮ ਨਹੀਂ ਆ
1: ਪਤਾ ਨਹੀਂ ਯਾਰ, ਚਲੋ ਹਨਾ।
0: ਪਰ ਹਾਂ ਮਤਲਬ ਮੈਂ ਤੁਹਾਡੀ ਮਾਸੀ ਕੇ ਭੂਆ ਕੇ ਚਾਚੇ ਕੇ
1: ਤਾਏ ਦਾ ਮੁੰਡੇ ਦੇ ਗਾਂ ਮੁੰਡੇ ਦਾ ਮੁੰਡਾ, ਇੱਥੇ ਜਾ ਕੇ ਗੱਲ ਮੁੱਕਦੀ।
0: ਚਲੋ ਨਿੱਕਾ ਜੈਲਦਾਰ ਵੀ ਘੈਂਟ ਸੀ,
1: ਕੀ ਚਾਹ ਧਰ ਲੋਗੇ, ਦੁੱਧ ਗਰਮ ਕਰ ਲੋ ਦੀ ਵੀ ਹੈਨਾ,
0: ਲੱਸੀ ਹੈ, ਲੱਸੀ ਤਾਂ ਪੀ ਕੇ ਜਾਈ,
1: ਲੱਸੀ ਤੇ ਪੀ ਕੇ ਜਾਵਾਂਗੇ। ਫਿਰ ਬੰਬੂ ਘਾਟ ਆ ਗਈ, ਇਹ ਵੀ ਰਿਦਮ ਬੋਇਸ ਦੇ ਨਾਲ ਹੀ ਹੈਨਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਨਿੱਕਾ ਜੈਲਦਾਰ ਕੀਤੀ, ਨਿੱਕਾ ਜੈਲਦਾਰ 2-3-4 ਲੈਣ ਬੰਦ,
0: ਮੈਂ 2 ਵੀ ਨੀ ਦੇਖੀ, 3
1: ਪਰ ਮੈਨੂੰ ਮਤਲਬ ਕਿਸਮਤ ਫਿਲਮ ਇੱਕ ਹੀ ਤੇ ਇਹਨਾਂ ਦੀ ਜਿਹੜੀ ਕਿਸਮਤ ਦੇ ਨਾਲ ਹੀ, ਪਹਿਲੀ ਕਿਸਮਤ
0: ਮੇਰੇ ਖਿਆਲ ਨਾਲ ਮੈਂ ਦੋਨਾਂ ਚੋਂ ਇੱਕ ਦੇਖੀ, ਮੈਨੂੰ ਹੁਣ ਧਿਆਨ ਚ ਨਹੀਂ ਮੈਂ ਕਿਹੜੀ ਵੇਖੀ।
1: ਅੱਛਾ ਜੀ, ਬਹੁਤ ਲੰਮੀਆਂ ਫਿਲਮਾਂ ਦੀ, 20-25 ਫਿਲਮਾਂ ਕਰ ਚੁੱਕੇ ਨੇ ਤੇ ਹਾਲੇ
0: ਮੋੜ
1: ਹਾਂ ਮੌੜ ਕਿੰਨੀਆਂ ਆਉਣ ਵਾਲੀਆਂ ਹੋਣਗੀਆਂ ਉਹ ਹਾਲੇ
0: ਉਹ ਤਾਂ ਹਜੇ ਕਿਸੇ ਗਿਣਤੀ ਚ
1: ਰੱਬ ਜਾਣੇ ਹਾਲੇ ਕਿ ਹਿੰਦੀ ਵਾਲੀ ਫਿਲਮਾਂ ਵੀ ਕੀਤੀ ਜਿਹਦੇ ਵਿੱਚ ਬੈਡ ਨਿਊਜ਼ ਸ਼ਾਇਦ ਤੁਹਾਨੂੰ ਚੇਤਾ ਹੋਵੇ ਅਕਸ਼ੇ ਕੁਮਾਰ ਵਿੱਚ ਹਨਾ
0: ਨਹੀਂ ਨਹੀਂ ਨਹੀਂ ਬੈਡ ਨਿਊਜ਼ ਸੀਗੀ ਗੁੱਡ ਨਿਊਜ਼ ਦਾ ਸੀਕੁਅਲ ਗੁੱਡ ਨਿਊਜ਼ ਸੀਗਾ ਅਕਸ਼ੇ ਤੇ ਦਲਜੀਤ ਇਹ ਚ ਸੀ ਵਿੱਕੀ ਦੇਖੋ ਜਿੱਥੋਂ ਗੱਲ ਸ਼ੁਰੂ ਹੋਈ ਉੱਥੇ ਹੀ ਆ ਗਈ
1: ਆ ਗਈ ਏਦਾਂ ਹੀ ਹੁੰਦਾ ਵੇਖੋ ਦੁਨੀਆਦਾਰੀ ਏਦਾਂ ਹੀ ਚੱਲਦੀ ਫੇਰ ਇਹਨਾਂ ਨੇ ਹੁਣ ਰੀਸੈਂਟਲੀ ਜਿਹੜੀਆਂ ਕੀਤੀਆਂ ਉਹਦੇ ਵਿੱਚ ਬੰਬੂਕਾ 2 ਆ ਜਿਹੜੀ ਹੁਣੇ
0: ਆ ਰਹੀ ਆ
1: ਨਹੀਂ ਨਹੀਂ ਬੰਬੂਕਾ 2 ਜਿਹੜੀ ਹੋ ਚੁੱਕੀ ਸੀ ਰਿਲੀਜ਼ ਮਹੀਨੇ
0: ਹੋ ਗਈ
1: ਹਾਂਜੀ ਹਾਂਜੀ ਜਹਾਜ਼ ਬਣਾ ਦਿੰਦੇ ਯਾਰ ਗੱਡੀ ਨੂੰ
0: ਚੜ੍ਹਦੀ ਕਲਾ ਦੀ ਟੀਮ ਨਾਲ ਵੀ ਜਿਹੜਾ ਹੋਇਆ ਸੀਗਾ ਇੰਟਰਵਿਊ ਹਰਮਨ ਖਹਿਰਾ
1: ਸਾਡਾ ਵੇਖ ਸਕਦੇ ਕਿੰਨਾ ਕੁਛ
0: ਇੰਡੀਆ ਤੋਂ ਸਾਡਾ ਪ੍ਰੈਜ਼ੈਂਟਰ ਆ ਸਾਡਾ ਵੀਰ
1: ਸਮਾਂ ਕੱਢੋ
0: ਉਹਨੇ ਕੀਤਾ ਸੀ ਇਹ ਤੁਸੀਂ ਵੇਖ ਸਕਦੇ ਹੋ ਦੇਖਣ ਵਾਲਾ ਬੋਕਸ ਫਿਲਮਾਂ ਛੱਡੋ ਯਾਰ ਤੁਸੀਂ ਸਾਡੇ ਨਾ ਯੂਟਿਊਬ ਚੈਨਲ ਖੋਲੋ ਤੇ ਇੰਟਰਵਿਊਆਂ ਦੇਖੋ ਸਾਰੀਆਂ
1: ਯੈਸ
0: ਤੇ ਸਾਨੂੰ ਫਿਰ ਦੱਸੋ ਕਿ ਇੰਟਰਵਿਊਆਂ ਵਧੀਆ ਲੱਗਦੀਆਂ ਕਿ ਨਹੀਂ ਲੱਗਦੀਆਂ
1: ਤੇ ਫਿਰ ਉਸ ਤੋਂ ਬਾਅਦ ਗੁਰਨਾਮ ਭੁੱਲਰ ਜੀ
0: ਹਾਂ
1: ਉਹਨਾਂ ਦੀਆਂ ਫਿਲਮਾਂ ਵੇ ਇਹਨਾਂ ਨੇ ਵੀ ਰੀਸੈਂਟਲੀ ਇੱਕ ਫਿਲਮ ਕੀਤੀ ਨਾ ਹੁਣੇ ਜੇ ਆਈ ਜਸਟ ਰਿਮੈਂਬਰ ਵੈਸੇ 2019 ਚੋਂ ਸਫ਼ਰ ਇਹਨਾਂ ਨੇ ਸ਼ੁਰੂ ਕੀਤਾ ਆਪਣਾ ਤੇ 17-18 ਫਿਲਮਾਂ ਇਹ ਵੀ ਕਰ ਚੁੱਕੇ ਨੇ ਦੇ ਚੁੱਕੇ ਨੇ ਪੰਜਾਬੀ ਸਿਨੇਮਾ ਨੂੰ ਸਾਨੂੰ ਵੇਖਣ ਦੇ ਲਈ ਉਹ ਵੱਖਰੀ ਗੱਲ ਆਪਾਂ ਜਾ ਕੇ ਵੇਖੀਏ ਨਾ ਵੇਖੀਏ ਉਹ ਆਪਣੀ ਪਰਸਨਲ ਚੋਇਸ
0: ਹੈ
1: ਹੁਣ ਇੱਕ ਇਹਨਾਂ ਦੀ ਨਾ ਫਿਲਮ ਆਈ ਸੀ ਰੀਸੈਂਟਲੀ ਤੁਹਾਨੂੰ ਧਿਆਨ ਹੋਵੇ ਸ਼ਾਇਦ ਗੁਰਨਾਮ ਭੁੱਲਰ ਜੀ ਦੀ ਵੈਸੇ ਇਹਨਾਂ ਨੇ ਜਿਹੜੀ ਸ਼ੁਰੂਆਤ
0: ਤੁਸੀਂ ਮੈਨੂੰ ਨਾ ਫਸਾਓ
1: ਇਹਨਾਂ ਨੇ ਗੱਡੀਆਂ ਪਟੋਲੇ ਤੋਂ ਕੀਤੀ ਹਨਾ
0: ਉਹ ਚੱਲੇ ਸੀ
1: ਕਹਿੰਦੇ ਫਿਰ ਰੋਲ ਮਿਲੇ ਹਾਂਜੀ
0: ਉਹ ਮੇਰੇ ਖਿਆਲ ਨਾਲ ਇੱਦਾਂ ਸੀ ਜਿਸਾ ਰਾਜਾ ਹਿੰਦੁਸਤਾਨੀ ਟਾਈਪ ਸੀ ਕਹਿੰਦੇ
1: ਤੇ ਫਿਰ ਸੁਰਖੀ ਬਿੰਦੀ ਫੁੱਫੜ ਜੀ
0: ਫੁੱਫੜ ਜੀ
1: ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਲੇਖ ਲੇਖ ਠੀਕ ਠਾਕ
0: ਲੇਖ ਚੱਲੀ ਮੇਰੇ ਖਿਆਲ ਨਾਲ ਅਮਰਦੀਪ ਦੀ ਸੀ ਫਿਲਮ ਲਿਖੀ ਹੋਈ
1: ਯੈਸ ਆਈ ਥਿੰਕ
0: ਮੇਰੇ ਖਿਆਲ ਨਾਲ
1: ਤੇ ਫਿਰ ਇਸ਼ਕਾਂ ਦੇ ਲੇਖੇ ਇਹਨਾਂ ਨੇ ਗਾਣੇ ਇਸ਼ਕਾਂ ਦੇ ਲੇਖੇ ਹੀ ਜਿਹੜੀ 2026 ਦੇ ਵਿੱਚ ਰਿਲੀਜ਼ ਹੋਈ ਗਾਣੇ ਤੋਂ ਇਹਨਾਂ ਨੇ ਨਾਂ ਰੱਖਿਆ ਸੀ ਗਾਣਾ ਨੀ ਉਹ ਜਿਹੜਾ ਤੁਸੀਂ ਗਾਉਣ ਲੱਗੇ
0: ਪਰ ਗਾਇਆ ਸੱਜਣ ਦੀਪ ਦਾ
1: ਹਾਂਜੀ ਹਾਂਜੀ ਹਾਂਜੀ ਉਹਦੇ ਤੋਂ ਇਹਨਾਂ ਨੇ ਨਾਂ ਰੱਖਿਆ ਵੇਖੀ ਨੀ ਮੈਂ ਹਾਲੇ ਪਰ ਆਈ ਡੋਂਟ ਨੋ ਕਿੱਦਾਂ ਦੀ ਹੋਊਗੀ ਚਲੋ ਜਿਹਨਾਂ ਨੇ ਵੇਖੀ ਉਹ ਦੱਸ ਦੇਣਗੇ ਪਰ ਮਤਲਬ ਇਹ ਆਪਾਂ ਗੱਲ ਉਹ ਕਰ ਰਹੀ ਜਿਹਨਾਂ ਨੇ ਸਿੰਗਿੰਗ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਐਕਟਿੰਗ ਵੱਲ ਨੂੰ ਲੈ ਲਿਆ ਤੇ ਉਹਨਾਂ ਦੇ ਵਿੱਚੋਂ ਇਹ ਕੁਛ ਕੁ ਨਾਮ ਨੇ ਜਿਹਨਾਂ ਨੇ ਕਰ ਰਹੇ ਨੇ ਚੱਲਦਾ ਨਹੀਂ ਚੱਲਦਾ ਪ੍ਰੋਜੈਕਟ ਉਹ ਬਾਅਦ ਦੀ ਗੱਲ ਹੋ ਜਾਂਦੀ ਆ ਪਰ ਜਿਹੜੇ ਕਰ ਰਹੇ ਨੇ ਤੇ ਕਈ ਚੱਲ ਵੀ ਜਾਂਦੇ ਨੇ ਉਹਨਾਂ ਦੇ ਵਿੱਚੋਂ ਪਰ ਜਿਹੜੇ ਨਹੀਂ ਚੱਲਦੇ ਉਹ
0: ਮਾੜੀ
1: ਮਾੜੀ ਜੀ ਆਪਾਂ ਗੱਲ ਕਰ ਲੈਂਦੇ ਆ ਕਿਉਂਕਿ ਸਮਾਂ ਵੀ ਆਈ ਥਿੰਕ ਜਾਣ ਵਾਲਾ ਵਾ ਤੇ ਉਹਦੇ ਵਿੱਚ ਨਿੰਜਾ ਜੀ ਨੇ ਵੀ 2017 ਫਿਲਮ ਕੀਤੀ ਸੀ ਚੰਨਾ ਮੇਰਿਆ ਸ਼ਾਇਦ ਤੁਸੀਂ ਸੁਣਿਆ ਹੋਵੇ
0: ਚੰਨਾ ਮੇਰਿਆ ਓਫੀਸ਼ੀਅਲ ਰੀਮੇਕ ਸੀਗੀ ਫਿਲਮ ਜਿਹਦਾ ਨਾਮ ਸੀ ਸੈਰਾਠ
1: ਯੈਸ
0: ਮਰਾਠੀ ਫਿਲਮ ਸੀ ਬਹੁਤ ਮਸ਼ਹੂਰ ਉੱਥੇ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸੀ ਉਸ ਸਾਲ ਤੱਕ ਤਾਂ ਤੇ ਬਾਅਦ ਚੋਂ ਫਿਲਮ ਬਣੀ ਸੀਗੀ ਆਹ ਸ਼੍ਰੀਦੇਵੀ ਦੀ ਕੁੜੀ ਲਾਂਚ ਹੋਈ ਸੀ ਉਸ ਫਿਲਮ ਤੋਂ ਫਿਲਮ ਦਾ ਨਾਮ ਸੀਗਾ ਧੜਕ ਤੇ ਫਿਰ ਬਾਅਦ ਚੋਂ ਪੰਜਾਬ ਚ ਬਣੀ ਚੰਨਾ ਮੇਰਿਆ ਸਟੋਰੀ ਸੇਮ ਹੈ ਭਾਵੇਂ ਕੋਈ ਵੀ ਤਿੰਨਾਂ ਚੋਂ ਇੱਕ ਫਿਲਮ ਦੇਖ ਲਓ ਸੇਮ ਸਟੋਰੀ
1: ਜਿਹੜਾ ਪਹਿਲੀ ਫਿਲਮ ਸੀ ਡੈਬਿਊ ਸੀ ਚਲੋ ਚੰਨਾ ਮੇਰਿਆ ਫਿਰ ਇਹਨਾਂ ਨੇ ਹਾਈ ਐਂਡ ਯਾਰੀਆਂ ਦੇ ਵਿੱਚ ਵੀ ਹੈਗੇ ਸੀ ਅਰਬ ਮੁਟਿਆਰਾਂ ਸੀ ਜਿਹੜੀ ਆ ਸੋਨ ਬਾਜਵੇ ਦੀ ਸ਼ਾਇਦ ਵਿੱਚ ਸੀਗਾ ਉਹਦਾ ਮੇਨ ਉਹਦਾ ਹੀ ਰੋਲ ਤੇ ਉਹਦੇ ਵਿੱਚ ਸੀ ਫਿਰ ਦੂਰਬੀਨ ਚ ਜ਼ਿੰਦਗੀ ਜਿੰਦਾਬਾਦ ਫਿਰ ਮਾਮਲਾ ਗੜਬੜ ਹੈ ਇੱਦਾਂ ਦੀਆਂ
0: ਫਿਲਮਾਂ ਹਾਂ ਫਿਰ ਮਤਲਬ ਉਹ ਵਾਲੀਆਂ ਫਿਲਮਾਂ ਜਿਹੜੀਆਂ ਗੜਬੜੀ ਹੈ ਮਤਲਬ ਪਤਾ ਨਹੀਂ ਕਿਸੇ
1: ਤੇ ਫਿਰ ਰੋਸ਼ਨ ਪ੍ਰਿੰਸ ਦੀ ਆਪਾਂ ਗੱਲ ਕਰ ਸਕਦੇ ਕਿਉਂਕਿ ਉਹ ਵੀ ਸਿੰਗਿੰਗ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਸੀ ਤੇ ਫਿਰ ਉਹਨਾਂ ਨੇ ਫਿਲਮਾਂ ਵੱਲ ਨੂੰ ਆਏ ਉਹ ਉਹਨਾਂ ਨੇ ਵੀ 2012 ਤੋਂ ਹੀ ਸ਼ੁਰੂ ਕਰਤਾ ਸੀ ਫਿਲਮਾਂ ਬਣਾਉਣੀਆਂ ਪਰ ਉਹਨਾਂ ਨੇ ਵੀ ਕੋਈ ਜ਼ਿਆਦਾ ਫਿਲਮਾਂ ਨਹੀਂ ਬਣਾਈਆਂ ਕੋਈ 7-8 ਫਿਲਮਾਂ ਹੀ ਉਹਨਾਂ ਨੇ ਬਣਾਈਆਂ ਜਿਹਦੇ ਵਿੱਚ ਉਹ ਰੀਸੈਂਟ ਫਿਲਮ ਬਿਊਟੀਫੁਲ ਬਿੱਲੋ ਸੀ ਜਿਹੜੀ ਤੁਸੀਂ ਨਹੀਂ ਵੇਖੀ ਹੋਣੀ ਆਈ ਥਿੰਕ
0: ਬਿਲਕੁਲ
1: ਇਹਨਾਂ 'ਚ ਤੁਸੀਂ ਕਿਹੜੀ ਵੇਖੀ ਹੋ ਸਕਦੀ ਇਹਦੀ ਫਿਲਮ ਮੁੰਡਿਆਂ ਤੋਂ ਬਚ ਕੇ ਰਹੀ ਵੇਖੀ
0: ਸ਼ਾਇਦ ਧਿਆਨ 'ਚ ਨਹੀਂ ਮੇਰੇ
1: ਹਾਂ ਜਾਂ ਫੇਰ ਮਾਮਲਾ ਗੜਬੜ ਹੈ ਜੇ ਵੀ ਹੈਗੇ ਸੀ ਸਿਰਫ ਫਿਰ ਸਭ ਤੋਂ ਪਹਿਲੀ ਫਿਲਮ ਇਹਨਾਂ ਨੇ ਬਣਾਈ ਸੀ
0: ਨਹੀਂ ਮੇਰੇ ਧਿਆਨ 'ਚ ਨਹੀਂ
1: ਫਿਰ ਉਸ ਤੋਂ ਬਾਅਦ ਜਸ ਬਾਜਵਾ ਜੀ ਨੇ ਇਹਨਾਂ ਨੇ
0: ਇਹ ਵੀ ਕਰ ਚੁੱਕੇ ਆ
1: ਹਾਂਜੀ ਜੀ ਇਹਨਾਂ ਨੇ ਫਿਲਮਾਂ ਕੀਤੀਆਂ ਜੀ
0: ਗੀਤਾ ਬੀਬੀ ਰਜਨੀ ਦੀ ਮੈਂ ਦੇਖੀ
1: ਰਜਨੀ ਵੇਖੀ ਬੀਬੀ ਰਜਨੀ ਇਹਦੀ ਬੀਬੀ ਰਜਨੀ ਯਾਰ ਜਿਹੜੀ ਚੜ੍ਹਦੀ ਕਲਾ ਵਾਲੀ ਫੀਮੇਲ ਐਕਟਰੈਸ ਨਾਮ ਕੀ ਸੀ ਇਹਨਾਂ ਦਾ
0: ਰੂਪੀ ਗਿੱਲ
1: ਬੀਬੀ ਰਜਨੀ ਇਹਨਾਂ ਦੇ ਸੀ ਨਾ ਮੇਨ ਅੱਛਾ ਬੀਬੀ ਰਜਨੀ ਦੇ ਵਿੱਚ ਵੀ ਇਹ ਹੈਗੇ ਸੀ
0: ਓਕੇ
1: ਤੇ ਹੋਰ ਇਹਨਾਂ ਨੇ ਸ਼ੁਕਰਾਨਾ ਕੀਤੀ ਫਿਲਮ ਠੱਗ ਲਾਈਫ ਦੂਰਬੀਨ ਦੇ ਵਿੱਚ ਵੀ ਜਸ ਬਾਜਵਾ ਨੇ ਵੀ 5-7 ਫਿਲਮਾਂ ਕੀਤੀਆਂ ਆ
0: ਓਕੇ
1: ਹਾਂਜੀ
0: ਓਕੇ
1: ਫਿਰ ਜੋਰਡਨ ਸੰਧੂ ਵੀ ਫਿਲਮਾਂ ਦੇ ਵਿੱਚ ਆਏ ਸੀ।
0: ਕਾਕੇ ਦਾ ਵਿਆਹ
1: ਆਈ ਨੀ ਸੀ, ਮਤਲਬ ਹੋ ਚੁੱਕੀ।
0: ਹਾਂ ਹਾਂ ਹਾਂ,
1: ਸੂਬੇਦਾਰ ਜੋਗਿੰਦਰ ਸਿੰਘ ਕੀਤੀ ਸੀ ਇਹਨਾਂ ਨੇ 2018 ਦੇ।
0: ਬੱਲੇ ਉਹ ਬੱਲੇ,
1: ਹਾਂਜੀ ਹਾਂਜੀ, ਕਾਲਾ ਸ਼ਾਹ ਕਾਲਾ, ਗਿੱਦੜ ਸਿੰਘੀ, ਖਤਰੇ ਦਾ ਘੁੱਗੂ ਵੀ ਕੀਤੀ ਇੱਦਾਂ।
0: ਬਸ ਯਾਰ ਜੋਰਡਨ ਭਰਾ, ਤੁਸੀਂ ਪਹਿਲੇ ਤਾਂ ਨਾ ਯਾਰ ਟਾਈਟਲ ਠੀਕ ਕਰੋ, ਬਾਕੀ ਗੱਲਾਂ ਬਾਅਦ ਹੀ।
1: ਤੁਸੀਂ ਜਿਹੜੀਆਂ ਚੀਜ਼ਾਂ
0: ਲੋਕਾਂ ਨੂੰ ਇਨਵਾਈਟ ਕਰਨਾ, ਡਰਾਉਣਾ, ਖਤਰੇ ਦਾ ਘੁੱਗੂ ਵੇਖਣਾ, ਜੋ
1: ਜਿਹੜੀਆਂ ਚੀਜ਼ਾਂ ਡਿਸਾਈਡ ਕਰਨ ਦੇ ਨਾ, ਤੁਸੀਂ ਚੇਂਜ ਕਰੋ,
0: ਚੇਂਜ ਕਰੋ,
1: ਹੋ ਸਕਦਾ ਕੋਈ ਇੱਕ ਦੀ
0: ਸ਼ਾਇਦ ਗੱਲ ਬਣੇ, ਬਾਕੀ ਜੇ ਤੁਹਾਨੂੰ ਲੱਗਦਾ ਗੱਲਬਾਤ ਨਹੀਂ ਬਣਦੀ ਪਈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ
1: ਸਕਦੇ। ਫਿਰ ਸਿੱਪੀ ਗਿੱਲ ਵੀ ਇਹਨਾਂ ਨੇ ਵੀ ਕੀਤੀ ਸੀ ਪੁੱਤ ਜੱਟਾਂ ਦੇ, ਟਾਈਗਰ ਰੋਕੀ ਮੈਡਲ ਦੇ ਵਿੱਚ ਵੀ ਹੈਗੇ ਸਿੱਪੀ ਗਿੱਲ ਨੇ, ਦੋ ਚਾਰ ਫਿਲਮਾਂ ਇਹਨਾਂ ਨੇ ਵੀ ਕੀਤੀਆਂ। ਫਿਰ ਕਮਲ ਖਾਨ ਵੀ ਨੇ ਵੀ ਕਈ ਫਿਲਮਾਂ ਦੇ ਵਿੱਚ, ਮਤਲਬ ਮੇਨ
0: ਛੋਟੇ ਮੋਟੇ ਨਹੀਂ
1: ਆਏ ਪਰ ਸਪੈਸ਼ਲ ਅਪੀਅਰੈਂਸ ਚ ਅਪੀਅਰੈਂਸ ਦਿੱਤੀ।
0: ਚਲੋ ਉਹਨਾਂ ਤਾਂ ਬਣਦਾ,
1: ਹਾਂ
0: ਇੰਨਾ ਕਿਉਂ, ਜੇ ਸਾਰੇ ਹੀ ਚੱਲ ਗਏ ਇਹ ਵੀ ਕਿਉਂ ਰਹਿ ਜਾਣ, ਇਹ ਵੀ ਕਰਨ।
1: ਮਨਕੀਰਤ ਔਰਖ ਨੇ ਵੀ ਕੋਸ਼ਿਸ਼ ਕੀਤੀ ਆ, ਮੈਂ ਤੇ ਬਾਪੂ ਨਾਮ ਰੱਖਿਆ ਸੀ ਫਿਲਮ ਦਾ,
0: ਕੀ ਗੱਲ ਹੋ ਗਈ,
1: ਤੇਰੇ ਨਾਲ ਦੋ ਫਿਲਮਾਂ ਸੀ,
0: ਕੀ ਗੱਲ ਹੋ ਗਈ ਡੈਨੋਸੌਰ ਅੰਕਲ,
1: ਹਾਂ
0: ਅੱਛਾ
1: ਥਾਣੇਦਾਰ ਅੰਕਲ,
0: ਡੈਨੋਸੌਰ ਅੰਕਲ,
1: ਡੈਨੋਸੌਰ, ਠੀਕ ਹੈ ਜੀ। ਪਰ ਉਸ ਤੋਂ ਬਾਅਦ ਜਾਂਦੇ ਜਾਂਦੇ ਆਪਾਂ ਤੁਹਾਨੂੰ ਇੱਕ ਹੋਰ ਦੱਸ ਕੇ ਜਾਂਦੇ, ਕਿਉਂਕਿ ਜੇ ਤੁਹਾਨੂੰ ਇਹ ਨਾ ਦੱਸਿਆ ਤੇ ਜੇ ਬੌਸ ਨੇ ਕਿਤੇ ਸੁਣ ਲਿਆ ਫਿਰ ਡਨ ਹੋ ਜਾਣਾ,
0: ਕਿਉਂਕਿ ਨਹੀਂ ਨਹੀਂ ਫਿਰ ਇਹ ਦੱਸ ਕੇ
1: ਜਾਓ, ਕਿਉਂਕਿ ਫਿਲਮ ਆ ਰਹੀ ਹੈ ਜੀ,
0: ਕਿਹੜੀ,
1: ਬੋਲ ਨਾ ਬੋਲ,
0: ਬੋਲ ਭਾਵੇਂ ਨਾ,
1: ਹੁਣ ਤੇ ਹੋ ਹੀ ਜਾਣਾ ਕੰਮ, ਜੇ ਡਰ
0: ਜਾਣਾ ਹੁਣ ਤੇ ਹੋ ਜਾਣਾ,
1: ਉਹੀ ਕੰਮ ਹੋ ਗਿਆ।
0: ਰਿਦਮ ਬੋਇਸ ਤੋਂ ਫਿਲਮ ਆ ਰਹੀ ਹੈ ਜੀ, ਬੋਲ ਭਾਵੇਂ ਨਾ ਬੋਲ,
1: ਪਰ
0: ਅਮਰਿੰਦਰ ਗਿੱਲ ਦਾ ਭਤੀਜ ਸਿੱਧਕ ਗਿੱਲ,
1: ਹਾਂਜੀ
0: ਜੀ, ਉਹਨਾਂ ਦੀ ਫਿਲਮ ਆ ਰਹੀ ਹੈ। ਵੈਸੇ ਇੱਕ ਚਲ ਜੋਕ ਸਪਾਟ, ਮੈਨੂੰ ਬਹੁਤ ਟਾਈਮ ਬਾਅਦ ਕੋਈ ਟ੍ਰੇਲਰ ਵਧੀਆ ਲੱਗਾ, ਵਧੀਆ ਲੱਗ ਰਹੀ ਹੈ ਫਿਲਮ। ਪਵਨ ਮਲਹੋਤਰਾ ਵੀ ਫਿਲਮ ਦੇ ਅੰਦਰ, ਆਈ ਰੀਲੀ ਲਾਈਕ ਦੈਟ ਐਕਟਰ, ਹੀ ਇਜ਼ ਵੈਰੀ ਗੁੱਡ,
1: ਯੋ
0: ਵਧੀਆ ਬੰਦਾ, ਹੈ ਨਾ,
1: ਨਾਈਸ,
0: ਮਤਲਬ ਪ੍ਰੋਡਕਸ਼ਨ ਵਾਈਜ਼ ਘੈਂਟ, ਉਹ ਮਤਲਬ ਫਿਰ ਕਰਨੀ ਸੀ ਘੈਂਟ ਪ੍ਰੋਡਕਸ਼ਨ, ਪਤਾ ਲੱਗਦਾ ਕਿ ਫਿਲਮ 'ਤੇ ਸਿਰ ਖਪਾਈ ਕੀਤੀ ਗਈ ਹੈ। ਅਤੇ ਤੁਸੀਂ ਜੇ ਟੀਮ ਦਾ ਇੰਟਰਵਿਊ ਵੇਖਣਾ ਚਾਹੁੰਦੇ ਹੋ ਇਮਤਿਆਜ਼ ਅਲੀ ਦੇ ਨਾਲ, ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਸਕਦੇ,
1: ਜਾਣਾ ਤਾਂ ਇੱਕੋ ਹੀ ਥਾਂ ਤੇ ਆ,
0: ਆਣਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਹੈ ਆਣਾ ਤੁਸੀਂ ਇੱਥੇ ਹੀ ਆ ਰੇਡੀਓ, ਹਾਂਜੀ
1: ਅਸੀਂ ਵੀ ਜਿੱਥੇ ਮਰਜ਼ੀ ਚਲ ਜਾਈਏ ਮੁੜ ਘੁੜ ਕੇ ਤਾਂ, ਜਿਹੜੀ ਮੇਨ ਮਤਲਬ ਜਿਹਦੇ ਕਰਕੇ ਆਪਾਂ ਦੱਸੀ ਇਹ ਗੱਲ, ਤਾਂ ਦੱਸੀ ਕਿਉਂਕਿ ਸਿੰਗਰਾਂ ਦੇ ਵਿੱਚੋਂ ਇੱਕ ਕਾਕਾ ਵੀ ਹੈ ਜੀ ਆਪਣਾ ਪੰਜਾਬੀ ਇੰਡਸਟਰੀ ਦਾ ਸਿੰਗਰ, ਤੇ ਕਾਕਾ ਜੀ ਵੀ ਤੁਹਾਨੂੰ ਦਿਖਣਗੇ ਉਹ ਫਿਲਮ ਦੇ।
0: ਹਾਂ ਹਾਂ, ਬੋਲ ਭਾਵੇਂ ਨਾ ਬੋਲ ਚ ਕਾਕਾ ਜੀ, ਯਾਰ ਕਾਕਾ ਮੈਨੂੰ ਬਹੁਤ ਪਸੰਦ ਆ,
1: ਹੈ
0: ਮੈਨੂੰ ਪਰਸਨਲੀ ਕਾਕਾ ਬਹੁਤ ਪਸੰਦ ਆ।

0: ਇੰਨਾ ਠੀਕ ਹੈ, ਅਸੀਂ ਪੱਕਾ ਇਹਨਾਂ ਰਹਿਣਾ,
1: ਸਹੀ ਗੱਲ, ਇਹ ਵੀ ਗੱਲ ਸਹੀ ਹੈ, ਠੀਕ ਹੈ ਨਹੀਂ, ਚਲੋ ਫਿਰ ਚਲੀਏ ਫਿਰ, ਡਨ, ਕੁਛ ਰਹਿ ਤਾਂ ਨਹੀਂ ਗਿਆ ਤੁਹਾਡੇ ਮਨ ਦੇ ਅੰਦਰ, ਕੋਈ ਉਬਾਲ ਰਹਿ ਗਿਆ ਹੋਵੇ ਕੱਢਣ ਵਾਲਾ, ਫਿਰ ਅਗਲੇ ਐਪੀਸੋਡ ਚ ਕੱਢਿਓ,
0: ਚੰਗਾ ਕੀਤਾ ਜੀ,
1: ਬਾਕੀ ਮੈਂ ਤੁਹਾਨੂੰ
0: ਕੋਈ ਇਦਾਂ ਦਾ ਕੱਢਣ ਲੱਗਾ ਹਾਂ, ਤੁਸੀਂ ਪਛਤਾਉਣਾ ਹੀ ਬਾਅਦ ਚ,
1: ਅੱਛਾ ਚੱਲ ਨਹੀਂ,
0: ਪਰ ਹੁਣ ਤੁਸੀਂ ਮਨਾ ਕਰਤਾ,
1: ਨਹੀਂ ਨਹੀਂ ਹੁਣ ਮੈਂ ਸੁਣ ਕੇ ਰਹੂੰਗਾ,
0: ਮੈਨੂੰ ਇੱਕ ਵਾਰੀ ਨੰਨਾ ਪੈ ਜੇ ਨਾ,
1: ਬਲਕੀਰਤ ਜੀ ਦੀ ਡਿਮਾਂਡ ਤੇ ਬੇਵਫਾ ਨਾਰ, ਬੇਵਫਾ ਨਾਰ ਬੱਬੂ ਮਾਨ ਸਾਹਿਬ ਦਾ ਪੂਰੇ ਹੁਣ ਤੋਂ 18 ਘੰਟੇ ਪਹਿਲਾਂ ਰਿਲੀਜ਼ ਹੋਇਆ ਸੀਗਾ, ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਵਸਥ ਰਹੋ, ਮਸਤ ਰਹੋ, ਇੰਜੋਏ ਕਰੋ ਆਪਣੀ ਲਾਈਫ। ਮੈਂ ਸੀ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੁਸੀਂ ਸੁਣ ਰਹੇ ਸੀਗੇ ਬੋਇਜ਼ ਮੀਟਅਪ ਦਾ ਘੈਂਟ ਜਿਹਾ ਐਪੀਸੋਡ, ਆਪਣੀ ਫੀਡਬੈਕ ਪਲੀਜ਼ ਸਾਡੇ ਨਾਲ ਯਾਰ ਕਿਸੇ ਤਰੀਕੇ ਪਹੁੰਚਾ ਦਿਓ,
0: ਹਾਂਜੀ ਮੇਲ ਦੂਜੀ ਕਰ ਦਿਓ, ਪੋਸਟ ਕਰ ਦਿਓ,
1: ਪੋਸਟ ਕਰੋ,
0: ਹਾਂ ਓਲਡ ਸਟਾਈਲ ਰੱਖਣਾ ਆਪਾਂ ਸਾਰਾ ਸਿਸਟਮ ਨਾ, ਐਡਰੈਸ ਦੱਸਣਾ ਪੈਣਾ, ਪਰ
1: ਕੋਈ ਨੀ, ਉਹ ਵੈਸੇ ਇੰਟਰਨੈਟ ਤੇ ਐਡਰੈਸ ਤੁਸੀਂ ਆਪ ਲੱਭੋ, ਠੀਕ ਹੈ,
0: ਵਿਲੀਅਮ ਸਟਰੀਟ,
1: ਵਿਲੀਅਮ ਸਟਰੀਟ ਤੇ ਹੈ ਸਮਥਿੰਗ ਸਮਥਿੰਗ, ਸਾਨੂੰ ਚੇਤੇ ਚ ਨਹੀਂ ਹੈ,
0: ਤੁਸੀਂ ਸਰਚ ਕਰੋ ਵਿਲੀਅਮ ਸਟਰੀਟ ਦੇ ਉੱਤੇ ਸੈਂਟ ਆਲਬਨਸ ਦੇ ਵਿੱਚ ਪੋਸਟ ਆਫਿਸ ਕਿਹੜਾ ਵਾ, ਤੇ ਪੋਸਟ ਆਫਿਸ ਦੇ ਬਿਲਕੁਲ ਖੱਬੇ ਪਾਸੇ ਆਪਾਂ ਹੋਵਾਂਗੇ,
1: ਹਾਂ ਬਸ ਆਪਾਂ ਆਪ ਹੀ ਉੱਥੋਂ ਲੈਣ ਚੱਲ ਜਾਵਾਂਗੇ, ਹੋਰ ਦੱਸੋ,
0: ਸਹੀ ਗੱਲ,
1: ਸਾਡੇ ਤੱਕ ਫੀਡਬੈਕ ਪਹੁੰਚਾਓ ਪਲੀਜ਼, ਹੱਥ ਜੋੜ ਕੇ ਬੇਨਤੀ ਹੈ, ਬਾਕੀ ਸੁਣੋ ਖੰਟ ਵਾਲੇ ਮਾਨ ਨੂੰ ਅਸੀਂ ਲੈਣੇ ਇਜਾਜ਼ਤ, ਬਾਏ ਬਾਏ, ਟੇਕ ਕੇਅਰ,
0: ਸੀ ਯੂ ਬਾਏ, ਕੈਚ ਯੂ
2: ਬਾਏ, ਸਾਡੇ ਨਾਲ ਪਾਰਟੀ, ਤੈਨੂੰ ਵੀ ਲੈ ਦਾਂਗੇ ਬੋਤਲ, ਤੂੰ ਵੀ ਕਰ ਲਈ ਚਿਤਰਾ ਸੀ, ਇਹ ਚ ਤਾਂ ਮੇਰਾ ਨਾਂ ਹੀ ਨਹੀਂ,
3: ਆਪਣਾ ਬੌਸ ਨਵਾਂ ਆਇਆ, ਹੋ ਸਕਦਾ ਉਹਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ, ਕਿਆ ਗੱਲ ਕਰ ਇੱਕ ਵਾਰੀ ਜਾ ਕੇ,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 mass karde haan vadiya, sona tuhanu din ja raha hoga. Chadhdi kala de vich hoge, chehre te hogi khushi, us rab de layi shukrana je kar nahi. Te aao sab to pehla chehre de utte khushi leke aaiye. ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ। ਸੋਹਣੇ ਲੱਗਦੇ ਨੇ ਉਹ ਚਿਹਰੇ ਜਿਹੜੇ ਖੁਸ਼ ਨੇ। ਆਸ ਰਹਿੰਦੀ ਆ ਉਹਨਾਂ ਚਿਹਰਿਆਂ ਤੋਂ ਜਿਹੜੇ ਚਿਹਰਿਆਂ ਦੇ ਉੱਤੇ